0: ਜਾ ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ
0: ਰਾਗ ਤੁਮ ਪਰਿਵਾਰ ਪਰੀਆਂ ਸ਼ਬਦ ਗਾ ਵੜਿਆਈਆਂ
1: ਸ਼ਬਦ ਤਾਂ ਗਾਵੋ ਹਰੀ ਕੇ ਰਾਮ ਅੰਜਨੀ ਵਸਾਇਆ
0: ਕਹਿ ਨਾਨਕ ਗ੍ਰੰਥ ਹੋਆ ਸਤਿਗੁਰੂ ਮੈਂ

0: ਕਹਿ ਨਾਨਕ ਸੁਣੋ ਸੰਤੋ ਕਥਿਓ ਕਥਕ ਬਾਣੀ।
1: ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ,
0: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ।
1: ਇਹ ਮਾਇਆ ਮੋਹਣੀ ਜਿਨੇ ਤੂੰ ਭਰਮ ਪਲਾਇਆ,
0: ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੋਲੀ ਪਾਈਆ।
1: ਬਾਣ ਕੀਤਾ ਤਿਸੇ ਬੈਠੋ ਜਿਨ ਮੋ ਮਿੱਠਾ ਲਾਇਆ।
0: ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ,
1: ਇਹ ਮਨ ਪਿਆਰਿਆ ਤੁਸਦਾ ਸੱਚ ਸੰਭਾਲੇ।
0: ਇਹ ਕੁਟੁੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ,
1: ਸਾਥ ਤੇਰਾ ਚੱਲਣ ਨਾਹੀ ਤਿਸ ਨਾਲ ਕਿਉਂ ਚਿਤਲਾਈਆ।
0: ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈ ਹੈ।
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।
0: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ,
1: ਅਗਮ ਗੋਚਰਾ ਤਿਰੰਤ ਨਾ ਪਾਇਆ,
0: ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ।
1: ਜੀ ਜਨ ਸਭ ਖਿਲ ਤੇਰਾ ਕਿਆ ਕੁਆਕ ਖਾਣੇ,
0: ਆਖਤ ਵੇਖਣ ਸਭ ਤੂੰ ਹੈ ਜਿਨ ਜਗਤ ਪਾਇਆ।
1: ਕਹਿ ਨਾਨਕ ਤੁਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ,
0: ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ,
0: ਜੀ ਜਨ ਸਭ ਤੋਂ ਪਾਏ ਕੁਵੇਕ ਪਰਸਣ ਆਇਆ,
1: ਲੱਭ ਲੋ ਬੰਕਾਰ ਚੁੱਕਾ ਸਤਿਗੁਰੂ ਪੱਲਾ ਪਾਇਆ।
0: ਕਹਿ ਨਾਨਕ ਜਿਸਨੂੰ ਆਪ ਉੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।
1: ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ ਬਿਖ ਮਾਰਗ ਚੱਲਣਾ।
0: ਲਾਭ ਲੋ ਓਮਕਾਰ ਤਾਈ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ,
1: ਖਣਿਓ ਤਿੱਕੀ ਵਾਲੋ ਨਿੱਕੀ ਏਤ ਮਾਰਗ ਜਾਣਾ।
0: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨ ਹਸਮਾਣੀ,
1: ਕਹਿ ਨਾਨਕ ਚਾਲ ਪਕਤਾ ਜੁਗੋ ਜੁਗ ਨਿਰਾਲੀ,
0: ਜਿਉ ਤੂੰ ਚਲਾਏ ਤੇ ਵੀ ਚੱਲਣ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ।
1: ਜਿਵ ਤੂੰ ਚਲਾਏ ਤੇ ਵੈ ਚੱਲੈ ਜਿਨਾ ਮਾਰਗ ਪਾਵੇ,
0: ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਆਵਹੇ,
1: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
0: ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ,
1: ਜੋ ਸੋਇਲਾ ਸ਼ਬਦ ਉਸਾਵਾ, ਸ਼ਬਦ ਉਸਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ।
0: ਇਹ ਤੇਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ,
1: ਫਿਰ ਇੱਕ ਨੇਰੇ ਕਰੇ ਗੱਲਾਂ ਕੱਲੀ ਕਿਨ ਨਾ ਪਾਇਆ।
0: ਕਹਿ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ,
1: ਇੱਥੋਂ ਇਸ ਜਿਨਾ ਜਿਨੀ ਹਰ ਤਿਆਇਆ,
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
1: ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆਂ,
0: ਕਹਿੰਦੇ ਪੋਇਤ ਸੁਣਦੇ ਪੋਇਤ ਸੇ ਪੋਇਤ ਜਿਨ ਮਨ ਵਸਾਇਆ,
1: ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਤਿਆਇਆ,
0: ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸ ਨਾ ਜਾਏ,
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ,
0: ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ,
1: ਮਨ ਤੋ ਸ਼ਬਦ ਲਾਗੋ ਹਰ ਸਿਓ ਰੋਚਿਤ ਲਾਏ।
0: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਹ ਜਾਏ,
1: ਜੀਓ
0: ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ,
1: ਤਿਸਨਾ ਵੱਡਾ ਰੋਗ ਲੱਗ ਵੇਦਾ ਮੈਂ ਨਾਮ ਉਤਮ ਸੁਸਨ ਨਾਹੀ ਫਿਰੈ ਜੋ ਬਿਤਾ ਲਿਆ।
0: ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ,
1: ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ,
0: ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ,
1: ਜਨਮ ਰਤਨ ਜਿਨ ਖਟਿਆ ਪਲੇ ਸੇ ਮਨ ਜਾਰੇ।
0: ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ,
1: ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰਨਾਲੇ,
0: ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸਮਾਲੇ,
1: ਆਪ ਛੱਡ ਸਦਾ ਰਹਿ ਪਰਨੇ ਗੁਰਬਿਨ ਔਰ ਨਾ ਜਾਣੈ ਕੋਈ।
0: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ,
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ,
0: ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ,
1: ਅਨੇਕ ਜੁਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ,
0: ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ,
1: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ,
0: ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ,
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ,
0: ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ,
1: ਪੀਵੋ ਅੰਮ੍ਰਿਤ ਸੁਧਾਰ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ,
0: ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ,
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਖਾਣੀ,
1: ਹਰ ਹਰ ਨਿਤ ਕੇਰੇ ਰਸਨਾ ਖਿਆ ਕੁਛ ਨੂੰ ਜਾਣੀ,
0: ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਭਏ ਰਵਾਣੀ,
1: ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ,
0: ਗੁਰ ਕਾ ਸ਼ਬਦ ਰਤਨ ਹੈ ਹੀਰੇ ਜੇਤ ਜੜਾਓ,
1: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਸਮਾਓ,
0: ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ,
1: ਆਪੇ ਹੀਰਾ ਰਤਨ ਆਪੇ ਜਿਸਨੂੰ ਤੇ ਬਜਾਏ,
0: ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜੇਤ ਜੜਾਓ,
1: ਸਿਵ ਸਖਤ ਆਪ ਪਾ ਕੇ ਕਰਦਾ ਆਪੇ ਹੁਕਮਰਤਾਏ,
0: ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬਜਾਏ,
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
0: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ,
1: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ,
0: ਸਿਮਰਤ ਸਾਹਿਤ ਰਪੁੰਨ ਪਾ ਵਿਚਾਰ ਦੇ ਤੱਤੈ ਸਾਰ ਨਾ ਜਾਣੀ,
1: ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ,
0: ਇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ,
1: ਗੁਰ ਕਿਰਪਾ ਤੇ ਸੇ ਜਨ ਜਾਗੀ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ,
0: ਕਹਿ ਨਾਨਕ ਸੋ ਤੱਤ ਪਾਏ ਜਿਸਨੂੰ ਆਂਦਿਨ ਹਰ ਲਿਵ ਲਾਗੈ।

0: ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ
1: ਕਹਿ ਨਾਨਕ ਇਹ ਉਡਦਾਤਾ ਸੋ ਕਿਉ ਮਨੋ ਵਿਸਾਰੀਐ
0: ਜੈਸੀ ਅਗਨ ਉਦਰਮੈ ਤੈਸੀ ਬਾਰ ਮਾਇਆ
1: ਮਾਇਆ ਅਗਨ ਸਭੇ ਕੋ ਚੇਈ ਕਰਤੈ ਖੇਲੜ ਚਾਇਆ
0: ਜਾਂ ਤੇਜ ਭਾਣਾ ਤਾਂ ਜਿਮਿਆ ਪਰਿਵਾਰ ਭਰਾ ਭਾਇਆ
1: ਲਿਵ ਛੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਉਡਦਾਇਆ
0: ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ
1: ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨ ਵਿੱਚ ਮਾਇਆ ਪਾਇਆ
0: ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ
1: ਨਾ ਪਾਇਆ ਜਾਏ ਕਿਸੇ ਵਟੋ ਰਹੇ ਲੋਕ ਵਿਲਾਏ
0: ਐਸਾ ਸਤਿਗੁਰੂ ਜੀ ਮਿਲਿਆ ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ
1: ਜਿਸ ਦਾ ਜੀਵ ਤਿਸ ਮਿਲ ਰਹਾ ਹਰ ਵਸੈ ਮਨਿਆਏ
0: ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ
1: ਹਰ ਰਾਸ ਮੇਰੀ ਮਨ ਉਜਾਰਾ ਹਰ ਰਾਸ ਮੇਰੀ ਮਨ ਉਜਾਰਾ
0: ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਘਟਿਓ ਦਿਹਾੜੀ
1: ਜੋ ਤਨ ਤਿੰਨਾ ਮਿਲਿਆ ਜਿਨ ਹਰਾਪੇ ਪਾਣਾ
0: ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ
1: ਇਹ ਰਸਨਾ ਤੂੰ ਰਸ ਰਾਜ ਤੇਰੀ ਰਹੀ ਤੇਰੀ ਪਿਆਸ ਨਾ ਜਾਏ
0: ਪਿਆਸ ਨਾ ਜਾਏ ਹੋਰ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ
1: ਹਰ ਰਸ ਪਾਏ ਪਲੇ ਪੀਏ ਹਰ ਰਸ ਬੋਰ ਨਾ ਤ੍ਰਿਸ਼ਨਾ ਲਾਗੇ ਆਏ
0: ਇਹ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਿਆ ਜੇ ਸਾਏ
1: ਕਹਿ ਨਾਨਕ ਹੋਰ ਅੰਡਾ ਸਭੀ ਸਿਰਾ ਜਾ ਹਰ ਵਸੈ ਬਣਿਆਏ
0: ਇਹ ਸਰੀਰਾ ਮੇਰੇ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
1: ਹਰ ਤੂੰ ਮੈਂ ਜੋਤ ਰੱਖੀ
0: ਹਰ ਜੋਤ ਰੱਖੀ

0: ਕਹਿ ਨਾਨਕ ਸ੍ਰਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
1: ਜਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਨ ਬਣਿਆ।
0: ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ।
1: ਚਰਨ ਲਾਗੇ ਦਿਨ ਸਪਾਗੇ ਆਪਣਾ ਪਿਰ ਜਾਪੇ।
0: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।
1: ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗ।
0: ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੂੰ ਕਰਮ ਕਮਾਇਆ।
1: ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ।
0: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ।
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
0: ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ।
1: ਮੇਰੇ ਤਰੋ ਮੇਰੇ ਹਰ ਤੁਮੈ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ।
0: ਹਰ ਬਿਨ ਅਵਰ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ।
1: ਇਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਜ਼ਰੀ ਆਇਆ।
0: ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ।
1: ਕਹਿ ਨਾਨਕ ਅਨੇਤਰ ਅੰਤ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ।
0: ਇਹ ਸ਼੍ਰਵਣੋ ਮੇਰੇ ਹੋ ਸੱਚਾ ਸੁਣੈ ਨੂੰ ਬਿਠਾਏ।
1: ਸੱਚਾ ਸੁਣੈ ਨੂੰ ਬਿਠਾਏ ਸ੍ਰੀ ਲਾਏ ਸੁਣਾ ਸਤ ਬਾਣੀ।
0: ਜਿਤ ਸੁਣੀ ਮੰਤਨ ਹਰਿਆ ਹੁਆ ਰਸਨਾ ਰਸ ਮਾਣੀ।
1: ਸੱਚ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ।
0: ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚਾ ਸੁਣੈ ਨੂੰ ਬਿਠਾਏ।
1: ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ।
0: ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ।
1: ਗੁਰਦੁਆਰੇ ਲਾਏ ਪਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਵੇ।
0: ਤੈਂ ਅਨੇਕ ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤਿੰਨ ਅਰੇਕ ਰੂਪ ਨਾਉ ਨਵਰਿਤ ਇਸਦਾ ਅੰਤ ਨਾ ਜਾਈ ਪਾਇਆ।
1: ਕਹਿ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਜਾਪਨ ਵਜਾਇਆ।
0: ਇਹ ਸਾਚਾ ਸੋਇਲਾ ਸੱਚ ਘਰ ਗਾਵੋ।
1: ਗਾਵੋ ਤਾਂ ਸੋਇਲਾ ਘਰ ਸੱਚੇ ਜਿੱਥੇ ਸੁਧਾ ਸੱਚ ਤਿਆਵੇ।
0: ਸੱਚੋ ਧਿਆਵੈ ਜਾਤ ਦੁਭਾਵੈ ਗੁਰਮੁਖ ਜਿਨਾ ਬੁਝਾਵੇ।
1: ਸੱਚ ਸਭਨਾ ਕਾ ਕਸਮ ਹੈ ਜਿਸ ਬਖਸ਼

ਜੀ ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਧਿਆਈ ਆਇ ਜਿਸ ਤਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਾਵੈ ਧਾਏ ਸਭ ਥਾਈ ਹੋਇਜ ਸਹਾਏ ਦਸਵੇਂ ਪਾਤਸ਼ਾਹ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਇਜ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੇ ਦਾਨੀਆਂ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਰ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਦੇਗ ਵਾਈ ਦੇਗ ਕੇਂਡਰ ਕੀਤਾ ਜਿਨ੍ਹਾਂ ਪਿਆਰਿਆਂ ਸੱਚਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਤੇ ਬੰਦ ਬੰਦ ਖਟਾਏ ਖੋਪਰੀਆਂ ਲਹਾਈਆਂ ਛੜਫੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਵਾਏ ਜਿਨ੍ਹਾਂ ਦੀ ਕਮਾਈ ਦਾ

ਵਾਹਿਗੁਰੂ ਜੀ ਕਾ ਖਾਲਸਾ।

quase dedicado.

நான் இது பாண்டா

ਹੋਵੇ ਗੁਨਹਿਗਾਰਤਾ ਅਹਮੀ ਸਾਧਨਾ ਮਾਰੀਐ ਜਿਹਾ ਕਾਲੇ ਕਾਲ ਨਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਾਹ ਗਿਆ ਹਾਰੀਐ ਪੜਿਆ ਅਤੈ ਓਮੀਆ ਵਿਚਾਰ ਅਗੈ ਵਿਚਾਰੀਐ ਮੋਹ ਚਲੈ ਸੋ ਅਗੈ ਮਾਰ।

ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਨ ਜਾਰਿਆ ਸਤ ਗੁਰੂ ਹੈ ਬੋਹਿਥਾ ਵਿਰਲਾ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ।

ਵਾਲੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਦਾ ਖਸਮੈ ਕਾ ਮਹਿਲ ਪਾਏ ਸੀ ਖਸਮੈ ਪਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਾਹ ਪੈਂਦਾ ਜਾਏ ਸੀ ਤਾਂ ਦਰਗਾਹ ਪੈਂਦਾ।

ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਡੋ ਵਡਾ ਵੱਡ ਮੇਦਨੀ ਸਿਰਾ ਸਿਰ ਤੰਦੈ ਲਾਇੰਦਾ ਨਦਰ ਉਪੱਟੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਾਰ ਮੰਗਣ ਭੇਖਣਾ ਪਾਏ।

ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਗੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ।

ਸਤਿਗੁਰ ਵੱਡਾ ਘਰ ਸਾ ਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਤ ਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤ ਖੱਤ ਤਰ ਵਿੱਚੋਂ ਮਾਰਕ ਦੀਆਂ ਬੜਿਆਈਆਂ ਸਹਿ ਤੁੱਠੈ ਨੌਲਤ ਪਾਈਆਂ ਸਹਿ

ਤਾਹੀ ਸੋਚਨ ਕੱਢਿਆ ਕੀਤਾ ਆਪੋ ਆਪਣਾ ਪਹਿ ਲੇਖਾ ਸੰਡਿਆ ਜਾਣਾ ਨਾਹੀ ਐਤ ਜਗ ਤਾਂ ਕਾਇਤਕਾਰ ਬਹੰਡਿਆ ਮੰਦਾ ਕਿਸੈ ਨਾ ਆਖੀਐ ਪਰ ਅੱਖੜ ਇਹੋ ਬੁੱਝਿਆ ਮੂਰਖ ਨਾਲ ਨਾ

ਫਿਕਰ ਨਾ ਕੀਓ, ਕਲ ਆਪੇ ਹੀ ਤੈ ਧਾਰੀਐ, ਦੇਖੈ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀਐ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਐ, ਜਿਸਕੇ ਜੀ ਪੁਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ, ਆਪਣ ਹੱਥੀ ਆਪਣਾ ਪੇ ਹੀ ਕਾਜ ਸਵਾਰੀਐ, ਆਪਣ ਹੱਥੀ ਆਪਣਾ

ਔੜੀਏ ਸੇਵੀਐ ਸੁਖ ਪਾਈਐ ਸੋ ਸਾਹਿਬ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਕਾਲ ਬੜੀ ਕਿਉਂ ਕਾਲੀਐ ਹੁੰਦਾ ਮੂਲ ਨਾ ਕੀਚੈ ਦੇ ਲੰਮੀ ਨਦ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਢਾਲੀਐ ਪਿਛਲਾ

ਕਰੂੰ ਕਿ ਤੇ ਮੇਰੇ ਰੂਹ ਤੁਸ ਨਿਸਤਾਰ ਜੈ ਜੋ ਨਾਮਾ ਬੇਕ ਸੁਦਾਮਾ ਤਿਨ ਹੋ ਕਿਰਪਾ ਕਰੀ ਹੈ ਪਾਰ ਕਹਿ ਕਬੀਰ ਤੁਮ ਸਿਮਰਾਂ ਸਦਾਤੇ ਚਾਰ ਪਦਾਰ ਚੇਤ ਨਾ ਵਾਰ ਜੈ ਜੋ ਨਾਮਾ ਬੇਕ ਸੁਦਾਮਾ ਤਿਨ ਹੋ ਕਿਰਪਾ ਕਰੀ ਹੈ ਪਾਰ ਕਹਿ ਕਬੀਰ ਤੁਮ ਸਿਮਰਾਂ ਸਦਾਤੇ ਚਾਰ ਪਦਾਰ ਚੇਤ ਨਾ ਵਾਰ ਸੋ ਕੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈ ਸਿਖ ਸੁਖ ਪਸੰਦ ਪੀਰ ਅਰਸੋ ਪੁਰਸੋ ਚੁਕੀਐ ਜਿਠੇ ਸੁਚੇ ਪਾਤਸ਼ਾਹ ਮਰ ਜਨਮ ਜਨਮ ਦੀ ਪਤੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਸ਼ਾਹ।

ਵਾਹਿਗੁਰੂ ਸੋਰਠ ਮਹੱਲਾ ਪੰਜਵਾਂ ਆਗਹਿ ਸੁਖ ਮੇਰੀ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਦੂ ਨਾਹੀ ਸੱਚ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ

ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੈ ਘਰ ਜੋ ਗੁਰੂ ਗੁਰੂ ਐਨਸ ਜਪੈ ਦਾਸ ਭੱਟ ਬਿਨਤ ਕਹੈ ਜੋ ਗੁਰਨਾਮ ਮ੍ਰਿਦ ਮੈਂ ਧਰੈ

ਗੁਰਸਿੱਖਾ ਮਨ ਹਰ ਪ੍ਰੀਤ ਹੈ, ਹਰ ਪੂਜਣ ਆਵੈ, ਹਰ ਨਾਮ ਬਣਨ ਜੈ ਰੰਗ ਸਿਉਂ ਲਾਹ, ਹਰ ਨਾਮ ਲੈ ਜਾਵੈ, ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਾਹ ਭਾਵੈ, ਗੁਰ ਸਤਿਗੁਰ ਬੋਲ ਹਰ ਨਾਮ ਕਾਵੜ ਭਾਗੀ ਸਿੱਖ ਗੁਣ ਸਾਂਝ ਕਰਾਵੈ।

ਕੰਚਨ ਕਾਇਆ ਨਿਰਮਲੀ ਜੋ ਸਚ ਨਾਮ ਸਚ ਲਾਗੀ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਭਰਮ ਪਉ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵੇ ਅੰਦਨ ਹਰ ਬੈਰਾਗੀ ਪੌੜੀ ਸੇ ਗੁਰਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ

ਗੁਰਮੁਖ ਜਨਕ ਹਰ ਨਾਮ ਲਿਵਲਾਈ, ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ। ਬਿਨ ਗੁਰ ਹਰ ਨਾਮ ਕਿਨੇ ਨਾ ਪਾਇਆ ਮੇਰੇ ਭਾਈ, ਗੁਰਮੁਖ ਹਰ ਭਗਤ ਹਰ ਆਪ ਲਹਾਈ। ਸਲੋਕ ਮਹਲਾ ਤੀਜਾ, ਸਤਿਗੁਰ ਕੀ ਪ੍ਰਤੀਤ ਨ ਆਈ ਹੈ, ਸ਼ਬਦ ਨ ਲਾਗੋ ਭਾਉ, ਉਸ ਨੂੰ ਸੁੱਖ ਨ ਉਪਜੈ ਭਾਵੇ ਸਭ ਗੇੜਾ ਆਵੋ ਜਾਵੋ। ਨਾਨਕ ਗੁਰਮੁਖ ਸਹਿਜ ਮਿਲੇ ਸੱਚੇ ਸਿਉਂ ਲਿਵਲਾਓ। ਮਹੱਲਾ ਤੀਜਾ, ਏ ਮਨੇ ਐਸਾ ਸਤਿਗੁਰੁ ਖੋਜ ਲਓ, ਜਿਸ ਸੇਵਿਆ ਜਨਮ ਮਰਨ ਦੁੱਖ ਜਾਏ, ਸਹਿਸਾ ਮੂਲ ਨਾ ਹੋਵਈ ਹਉ। ਮੈਂ ਸ਼ਬਦ ਜਲਾਏ ਕੂੜੇ ਕੀ ਪਾਲ ਵਿੱਚੋਂ ਨਿਕਲੇ, ਸੱਚ ਵਸੈ ਮਨੇ ਆਏ, ਅੰਤਰ ਸ਼ਾਂਤ ਮਨ ਸੁਖ ਹੋਏ, ਸੱਚ ਸੰਜਮ ਕਾਰ ਕਮਾਏ। ਨਾਨਕ ਪੂਰੇ ਕਰਮ ਸਤਿਗੁਰੁ ਮਿਲੈ, ਹਰ ਜੀਉ ਕਿਰਪਾ ਕਰੇ ਰਜਾਏ। ਪੌੜੀ ਜਿਸ ਕੇ ਘਰ ਦੀ ਬਾਨ ਹਰ ਹੋਵੈ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਤਿਸ ਕਉ ਤਲਕੀ ਕਿਸੈ ਦੀ ਨਾਹੀ, ਅਰਧੀ ਬਾਣ ਸਵਿਆਣ ਪੈਰੀ ਪਾਇਆ। ਮਾਨਸਾ ਕਿ ਅਰਧੀ ਬਾਣੋ ਕੋਈ ਨਸ ਭੱਜ ਨਿਕਲੈ, ਹਰਦੀ ਬਾਣੋ ਕੋਈ ਜਿੱਥੈ ਜਾਇਆ। ਸੋ ਐਸਾ ਅਰਧੀ ਬਾਣ ਵਸਿਆ ਭਗਤਾਂ ਕੈ ਹਿਰਦੈ, ਤਿੰਨ ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਮੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ, ਗੁਰਮੁਖ ਵਿਰਲੈ ਕਿਨੇ ਧਿਆਇਆ। ਸਲੋਕ ਮਹੱਲਾ ਤੀਜਾ।

ਹਰਨਾਮ ਗੁਰਦੀਆ ਹਰਲਤ ਪਲ ਸਦਾ ਕਰੇ ਨਸਤਾਰਾ। ਸਲੋਕ ਮਹਲਾ ਤੀਜਾ, ਜਿਨ ਕੋ ਸਤਿਗੁਰੂ ਭੇਟਿਆ ਸੇ ਹਰ ਕੀਰਤ ਸਦਾ ਕਮਾਏ, ਚਿੰਤ ਹਰ ਨਾਮ ਤਿਨ ਕੈ ਮਨ ਵਸਿਆ, ਸੱਚੇ ਸ਼ਬਦ ਸਮਾਏ, ਖੁੱਲੋ ਧਾਰੇ ਆਪਣਾ ਮੋਖ ਪਦਵੀ ਆਪੇ ਪਾਏ, ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ, ਜੋ ਗੁਰਚਰਨੀ ਜਨ ਪਾਏ, ਜਨਾਨ ਕਰ ਕਾ ਦਾਸ ਹੈ ਕਰ ਕਿਰਪਾ ਲਾਜ ਰਖਾਏ। ਮਹਲਾ ਤੀਜਾ, ਹੋਂ ਮੈਂ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ, ਹੋਂ ਮੈਂ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ, ਜਿਨ ਕੋ ਪੂਰਬ ਲਿਖਿਆ ਤਿਨਾਂ ਸਤਿਗੁਰ ਮਿਲਿਆ ਪ੍ਰਭ ਆਏ, ਨਾਨਕ ਗੁਰਪ੍ਰਸਾਦੀ ਉਭਰੇ, ਹਉਮੈ ਸ਼ਬਦ ਜਲਾਏ, ਪੌੜੀ ਹਰਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਵਿਨਾਸੀ ਪੁਰਖ ਵਿਧਾਤਾ, ਹਰਨਾਮ ਹਮ ਸ੍ਰੇ ਵੈਰਨਾਮ ਹਮ ਪੂਜੈ ਹਰਨਾਮੇ ਮਨਰਾਤਾ, ਹਰਨਾਮੈ ਜੇ ਵੜ ਕੋਈ ਅਵਰ ਨਾ ਸੂਜੈ, ਹਰਨਾਮੋ ਅੰਤ ਛਿੜਾਤਾ, ਨਾਮ ਦੀਆ ਗੁਰਪਰ ਉਪਕਾਰੀ, ਧਨ ਧਨ ਗੁਰੂ ਕਾ ਪਿਤਾ ਮਾਤਾ, ਹੋ ਸਤਿਗੁਰੇ ਆਪਣੇ ਕੋ

ਬਿਨਾਸ ਨਾਨਕ ਗੁਰਮੁਖਤ ਨੀ ਨਾਮ ਤੇ ਆਇਆ ਜਿਨ ਕੋ ਤੁਰ ਪੁਰਬ ਲਿਖਿਆ ਸੇ ਪੌੜੀ ਹਰਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ ਜਿਤ ਖਾਇਆ ਹਮ ਕੋ ਤ੍ਰਿਪਤ ਭਈ।

ਪਾਰ ਹਰਨਾਮੇ ਕੀ ਹਮਕੋ ਸਤਿਗੁਰ ਕਾਰ ਕੁੰਨੀ ਦੀ ਹਰਨਾਮੇ ਕਾ ਹਮ ਲਿਖਿਆ ਹਰਨਾਮੇ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗੁਰਮੁਖ ਨੇ ਵਿਰਲੇ ਧਿਆਇਆ ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ ਸਲੋਕ ਮਹੱਲਾ ਤੀਜਾ ਜਗਤ

ਕਰੇ ਅੰਦਿਨ ਨਾਮ ਧਿਆਏ। ਨਾਨਕ ਜਿਤੇ ਆਪੇ ਲਾਏ ਤਿਤ ਲੱਗੇ ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ ਹਮ ਕਰਨਾ ਮਖਜਾਨਾ ਸਦਾ ਹੈ ਭਗਤ ਪਰੇ ਭੰਡਾਰਾ। ਸਤਿਗੁਰ ਦਾਤਾ ਜੀ ਕਾ ਸਦ ਜੀਵੈ ਦੇਵਣ ਹਾਰਾ। ਆਂਦਿਨ ਕੀਰਤਨ ਸਦਾ ਕਰੈ ਗੁਰ ਕੈ ਸ਼ਬਦ ਅਪਾਰਾ। ਸ਼ਬਦ ਗੁਰੂ ਕਾ ਸਦ ਉੱਚਰੈ ਜੁਗ ਜੁਗ ਵਰਤਾ ਜੁਗ ਜੁਗ ਵਰਤਾਵਣ ਹਾਰਾ। ਏ ਮਨੁਆ ਸਦਾ ਸੁਖ ਵਸੈ ਸਹਿਜੇ ਕਰੇ ਵਪਾਰਾ। ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣ ਹਾਰਾ। ਨਾਨਕ ਜਿਸਨੂੰ ਨਦ ਕਰੇ ਸੋ ਪਾਏ ਸੁਹੂ ਵੈ ਦਰਸ ਚਿਆਰਾ। ਪੌੜੀ ਧਨ ਧਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਸ਼ਰਣੀ ਜੋ ਸਤਿਗੁਰ ਚਰਣੀ ਜਾਏ ਪਿਆ। ਧਨ ਧਨ ਸੋ ਗੁਰਸਿੱਖ ਕਹੀਐ ਜਿਨ ਹਰਨਾਮਾ ਮੁਖ ਰਾਮ ਕਹਿਆ। ਧਨ ਧਨ ਸੋ ਗੁਰਸਿੱਖ ਕਹੀਐ ਜਿਸ ਹਰਨਾਮ ਸੁਣਿਆ ਮਨ ਅਣਦ ਭਇਆ। ਧਨ ਧਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ

ਗੁਰਸਿੱਖ ਚੱਲਿਆ ਸਲੋਕ ਮਹੱਲਾ ਤੀਜਾ। ਮਨ ਹਟ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹਟ ਭੀ ਕਰ ਭਰਮ ਦੇ, ਦੁੱਖ ਪਾਇਆ ਦੂਜਾ ਭਾਏ। ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ।

ਭੁੱਲਣਾ ਨਿਤ ਹੋਏ ਖੁਆਰ, ਨਾਨਕ ਕਿਰਤ ਪਇਆ ਕਮਾਵਣਾ, ਕੋਏ ਨਾ ਮਿੱਟਣ ਹਾਰ ਪੌੜੀ। ਧਨ ਧਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮਕੋ ਸ਼ਾਂਤ ਆਈ। ਧਨ ਧਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਈ। ਧਨ ਧਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ। ਧਨ ਧਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ। ਧਨ ਧਨ ਸਤਿਗੁਰੂ ਮਿੱਤਰ ਹਮਾਰਾ।

ਤਿਨ ਹਰ ਰੱਖਿਆ। ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ, ਤਿਪਤ ਰਹੇ ਹਗਾਏ ਮਿੱਟੀ ਭਭਾਖਿਆ। ਸਭ ਅੰਦਰ ਇੱਕ ਵਰਤੈ ਕਿਨੇ ਵਿਰਲੈ ਲਾਖਿਆ, ਜਨਾਨਕ ਪਏ ਨਿਹਾਲ ਪ੍ਰਭ ਕੀ ਪਾਖਿਆ। ਸਲੋਕ

ਵੈ ਆਪੇ ਬਖਸ਼ ਮਿਲਾਇਣ ਦੁਬਦਾ ਤਜ ਵਿਕਾਰ। ਨਾਨਕ ਇੱਕ ਦਰਸ਼ਨ ਦੇਖ ਮਰ ਮਿਲੈ, ਸਤਿਗੁਰ ਹੇਤ ਪਿਆਰ ਮਹੱਲਾ ਤੀਜਾ। ਸਤਿਗੁਰੂ ਨਾ ਸੇਵਿਓ ਮੂਰਖ ਅੰਧਗਵਾਰ, ਦੂਜੈ ਭਾਏ ਬਹੁ ਦੁਖ ਲਾਗਾ ਜਲਤਾ ਕਰੇ ਪੁਕਾਰ। ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ। ਨਾਨਕ ਗੁਰਮਤੀ ਸੁਖ ਪਾਇਆ, ਬਖਸ਼ੇ ਬਖਸ਼ਣ ਹਾਰ। ਪੌੜੀ ਤੂੰ ਆਪੇ ਆਪ, ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਆ। ਆਪੇ ਬੋਲੇ ਆਪ ਬੁਲਾਵੈ, ਆਪੇ ਜਲ ਥਲ ਰਾਵ ਰਹੇ ਹੈ। ਹਰ ਆਪੇ ਮਾਰੈ ਆਪੇ ਛੁੱਡੈ, ਮਨ ਹਰ ਸਰਨੀ ਪੜ ਰਹੀ ਹੈ। ਹਰ ਬਿਨ ਕੋਈ ਮਾਰ ਜਿਵਾਲ ਨਾ ਸਕੇ, ਮਨ ਹੋਏ ਨਚਿੰਦ ਨਿਸਲੋ ਹੋਏ ਰਹੀ ਹੈ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈ ਹੈ। ਜੈ ਨਾਨਕ ਗੁਰਮੁਖ ਹਰ ਲਈ ਹੈ ਸੁਧ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਰੱਖ ਵਣਜਾਰਿਆਂ ਸੁਮਣ ਜਕਰ ਲੈ ਲਾਹਾ ਮਨ ਹੱਸ ਸੁਣ ਸਾਸਤ ਸੁਦਾਗਰੀ ਸਤ ਘੂੜੇ ਲੈ ਚੱਲ ਖਰਚ ਬੰਚੀਆਂ ਮਤ ਮਨ ਜਾਣੋ ਕੱਲ ਨਿਰੰਕਾਰ ਕਹਿ ਦੇ ਸਜਾਏ ਤਾਂ ਸੁਖ ਲਹਿ ਮਹੱਲ ਲਾਏ ਚਿਤ ਖਰਚਾ ਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਧਾਵਣੀ ਤੱਕ ਆਖੈ ਧਨ ਨਾਨਕ ਵੇਖਿਆ ਨਦਰ ਕਰ ਚੜੈ ਚਵਗਣ ਮਨ ਸੋਠ ਮਹੱਲਾ ਪਹਿਲਾ ਚੌਥ ਕੇ ਮਾਏ ਬਾਪ ਕੋ ਬੇਟਾ ਨੀਕਾ ਸਸਰੇ ਚਤੁਰ ਜਵਾਈ ਬਾਲ ਖੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਪਿਆ ਬਾਹਰ ਕਰ ਛੋੜਿਆ ਖਿਨ ਮੈਂ ਭਈ ਪਰਾਈ ਨਾਮ ਦਾਨ ਇਸ਼ਨਾਨ ਤਾਂ ਮਨ ਮੁਕਤਾ ਤਿਤ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸੁਖਾਈ ਪਾਏ ਪਰੋਂ ਗੁਰ ਕੈ ਬਲਿਹਾਰ ਜਿਨ ਸਾਚੀ ਬੂਝ ਬੁਝਾਈ ਰਹਾਓ ਜਗ ਸਿਉ ਝੂਠ ਪ੍ਰੀਤ ਮਨ ਬੇਦਿਆ ਜਨ ਸਿਉ ਵਾਦ ਰਚਾਈ ਮਾਇਆ ਮਗਨੈ ਨਸਮਗ ਜੋ ਹੈ ਨਾਮ ਨ ਲੇਵੈ ਮਰੈ ਬਿਖਾਈ ਗੰਧਨ ਵੈਣ ਰਤਾਇ ਤਿਕਾਰੇ ਸ਼ਬਦ ਸੁਰਤ ਨ ਆਈ ਰੰਗ ਨਰਾਤਾ ਰਸ ਨਹੀਂ ਬੇਦਿਆ ਮਨ ਮੁਖ ਪਤ ਗਵਾਏ ਸਾਧ ਸਭਾ ਮੈਂ ਸਹਿਜ ਨਾ ਚਾਖਿਆ ਜੇ ਬਾਰਸ ਨਾਰਾ ਨਹੀਂ ਰਾਈ ਮਨ ਤਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚਲਿਆ ਦਿਹਾਰਾ ਕਰ ਦਰਦ ਸੇ ਨਾ ਭਾਈ ਜਮ ਦਰਬਾਦਾ ਠੋਰ ਨਾ ਪਾਵੇ ਆਪਣਾ ਕੀ ਆਖਮਾਈ ਨਦਰ ਕਰੇ ਤਾਂ ਅੱਖੀ ਵੇਖਾਂ ਕਹਿਣਾ ਕਥਨ ਨਾ ਜਾਏ ਖੰਨੀ ਸੁਣ ਸੁਣ ਸ਼ਬਦ ਸਲਾਈ ਅੰਮ੍ਰਿਤ ਹਿਰਦੈ ਵਸਾਏ ਨਿਰਪਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰ ਵਿਣ ਭਰਮ ਨਾ ਭਾਗੈ ਸੱਚ ਨਾਮ ਵਡਿਆਈ ਸੋਰਠ ਮਹੱਲਾ ਪਹਿਲਾ ਦੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਡ ਚੌਬਾਰਾ ਸਗਲ ਪਵਨ ਕੀ ਮੂਰਤ ਏਕਾ ਮੁਖ ਤੇਰਾ ਟਕਸਾਲਾ ਮੇਰੇ ਸਾਹਿਬਾ ਤੇਰੇ ਚੂਝ ਵਿਡਾਣਾ ਜਥਨ ਮਈਅਲ ਭਰ ਭੁਲੀਣਾ ਆਪੇ ਸਰਬ ਸਮਾਣਾ ਰਹਾਓ ਜਾ ਜਦ ਦੇਖਾਂ ਤੈਂ ਜੋ ਤੁਮਾਰੀ ਤੇਰੇ ਰੂਪ ਕਨੇਹਾ ਤੇਰਾ ਰੂਪ ਕਨੇਹਾ ਇੱਕ ਤਰੂਪ ਫਿਰੈ ਪ੍ਰਸ਼ੰਨਾ ਕੋਈ ਨ ਕਿਸੀ ਜੇ ਅੰਡ ਸਿੰਜੇ ਰਜੁਤ ਪੁਜ ਸੇ ਤੇਰੇ ਕੀਤੇ ਜਨਤਾ ਇੱਕ ਪੁਰ ਮੈਂ ਤੇਰਾ ਦੇਖਿਆ ਤੂੰ ਸਭ ਨਾ ਮਾਏ ਰਵੰਤਾ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਸ਼ਲੀਜੈ ਪ੍ਰਣੂਤ ਨਾਨਕ ਸੁਣ ਮੇਰੇ ਸਾਹਿਬ ਦਾ ਡੁੱਬਦਾ ਪੱਥਰ ਲੀਜਾ ਸੋਰਠ ਮਹੱਲਾ ਪਹਿਲਾ ਹਉ ਪਾਪੀ ਪਤਤ ਪਰਮ ਪਖੰਡੀ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਖ ਪਰਮ ਰਜ ਰਾਤੇ ਠਾਕੁਰ ਸ਼ਰਮ ਤੁਮਾਰੀ ਕਰਤਾ ਤੂੰ ਮੈਂ ਮਾਣ ਨਿਮਾਣੇ ਮਾਣ ਮਤ ਨਾਮ ਤਨ ਪੱਲੈ ਸੱਚੇ ਸ਼ਬਦ ਸਮਾਣੇ ਰਹਾਓ ਤੂੰ ਪੂਰਾ ਹਮ ਊਰੇ ਓਛੇ ਤੂੰ ਗੌਰਾ ਹਮ ਹਾਉਰੇ ਤੁਝੀ ਮਨ ਰਾਤੇ ਐਨ ਸਪਰਬਾਤੇ ਯਾਰ ਰਸਨਾ ਜਪ ਮਨ ਰੇ ਤੁਮ ਸੱਚੇ ਹਮ ਤੁਮ ਨਹੀਂ ਰਾਚੇ ਸ਼ਬਦ ਭੇਦ ਪੁਨ ਸਾਚੇ ਐਨ ਸੁਨਾਮ ਰਤੇ ਸੇ ਸੁੱਚੇ ਮਰਜਨ ਮੇ ਸੇ ਕਾਚੇ ਅਵਰਨ ਦਿਸੈ ਕਿੱਸਾ ਲਾਹੀ ਸ੍ਰੀ ਨਾ ਕੋਈ ਪ੍ਰਣਤ ਨਾਨਕ ਦਾਸਨ ਦਾਸਾ ਗੁਰਮਤ ਜਾਣਿਆ ਸੋਈ ਸੋਠ ਮੱਲਾ ਪਹਿਲਾ ਅਲਖ ਪਾਰ ਗਮ ਗੋਚਰ ਨਾ ਤਸਕਾਲ ਨ ਕਰਮਾ ਜਾਤ ਜਾਤ ਜੋਨੀ ਸੰਭੋ ਨਾ ਤਿਸ ਭੂਕ ਨ ਪਰਮਾ ਸਾਚੇ ਸਚਿਆਰ ਵਿਠੋਂ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਦੇਖਿਆ ਸਾਚੇ ਸ਼ਬਦ ਨਿਸ਼ਾਨ ਰਹਾਓ ਨਾ ਤਿਸ ਮਾਤ ਪਿਤਾ ਸੁਧ ਬੰਧਵ ਨਾ ਤਿਸ ਕਾਮ ਨਾ ਨਾਰੀ ਅਕਲ ਨਿਰੰਜਨ ਅਪਰਾ ਪਰੰਪਰ ਅਗਲੀ ਜੋ ਤੁਮਾਰੀ ਕਟਕੜ ਅੰਤਰ ਬ੍ਰਹਮ ਲੁਕਾਇਆ ਕਟਕੜ ਜੋ ਸੁਭਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਪੈ ਤਾੜੀ ਲਾਈ ਜੰਤੋ ਪਾਏ ਕਾਲ ਸਿਰਜਨ ਤਾਂ ਵਸਗਤ ਜੁਗਤ ਸੁਭਾਈ ਸਤਿਗੁਰ ਸੇ ਪਦਾਰਥ ਪਾਵੈ ਛੂਟੇ ਸ਼ਬਦ ਕਮਾਈ ਸੁੱਚੇ ਪਾਂਡੇ ਸਾਜ ਸਮਾਵੈ ਵਿਰਲੇ ਸੁੱਚਾ ਚਾਰੀ ਤੰਤੇ ਕੋ ਪਰਮ ਤੰਤ ਮਿਲਿਆ ਨਾਨਕ ਚਰਨ ਤੁਮਾਰੀ ਸੋਰਠ ਮਹੱਲਾ ਪਹਿਲਾ ਜੋ ਮੀਨਾ ਬਿਨ ਪਾਣੀਆਂ ਤਿਉਂ ਸਾਖਤ ਮਰੈ ਪਿਆਸ ਤਿਉਂ ਹਰ

ਜਿਨ੍ਹਾਂ ਗੁਰਦਰਸ ਪ੍ਰਾਪਤ ਹੋਈ। ਜਿਉਂ ਜੋਗੀ ਜਤ ਬਾਰਾ ਤਬ ਨਹੀਂ ਤਾਂ ਸਤ ਸੰਤੋਖ, ਤਿਉਂ ਨਾ ਮੈਂ ਬਿਨ ਦਿਓਰੀ ਜਮ ਮਾਰੇ ਅੰਤਰ ਦੁੱਖ। ਸਖਤ ਪ੍ਰੇਮ ਨ ਪਾਏ ਹੈ ਹਰ ਭਾਈਏ ਸਤਿਗੁਰ ਭਾਏ, ਸੁਖ ਦੁੱਖ ਦਾਤਾ ਗੁਰ ਮਿਲੈ ਕਹੋ ਨਾਨਕ ਸ਼ਿਫਤ ਸਮਾਏ। ਸੁਰ

ਮਜੋਨੀ ਹੈ ਵੀ ਹੋਨੀ ਗੜ ਪੀਤਰ ਦੇ ਮੁਰਾਰੀ ਜੀ ਓ ਜਨਮ ਮਰਨ ਕੋਈ ਜਗ ਬਪੁੜੇ ਦੂਜੇ ਭਗਤ ਵਿਸਾਰੀ ਜੀ ਓ ਸਤਿਗੁਰੂ ਮਿਲੇ ਤਾਂ ਗੁਰਮਤਿ ਪਾਈਐ ਸਾਖਤ ਬਾਜੀ ਹਾਰੀ ਜੀ ਓ ਸਤਿਗੁਰ ਬੰਧਨ ਤੋੜ ਨਿਰਾਰੇ ਬੌੜ ਨ ਗਰਬ ਮਝਾਰੀ ਜੀ ਓ ਨਾਨਕ ਗਿਆਨ ਰਤਨ ਪ੍ਰਗਾ ਸਿਆਰ ਮਨ ਵਸਿਆ ਨਿਰੰਕਾਰੀ ਜੀ ਓ ਸੋਰਠ ਮਹਲਾ ਪਹਿਲਾ ਜਿਸ ਜਲ ਨਿਧ ਕਾਰਨ ਤੁਮ ਜਾਗ ਆਏ ਸੁ ਅੰਮ੍ਰਿਤ ਗੁਰ ਪਾਹੀ ਜੀ ਓ ਛੋਡੋ ਵੇਸ ਭੇਕ ਚਤੁਰਾਏ ਦੁਬਦਾਏ ਫਲ ਨਾਹੀ ਜੀਓ ਮਨ ਰੇਥੇ ਰਹੋ ਮਤਕਤ ਜਾਹੀ ਜੀਓ ਬਾਹਰ ਢੂੰਡਤ ਬਹੁ ਦੁਖ ਪਾਵੈ ਕਰ ਅੰਮ੍ਰਿਤ ਖਟਮਾਹੀ ਜੀਓ ਰਹਾਉ ਅਗੁਣ ਛੋਟ ਗੁਣਾ ਕੋ ਧਾਵ ਹੋ।

ਗੁਣ ਪਛਤਾਹੀ ਜੀਓ, ਸਰਬ ਸਰ ਕੀ ਸਾਰ ਨ ਜਾਣੈ, ਫਿਰ ਕੀ ਚ ਵਡਾਹੀ ਜੀਓ। ਅੰਤਰ ਮੈ ਲੋ ਬਹੁ ਝੂਠੇ, ਬਾਹਰ ਨਹਾਵੇ ਕਾ ਨਹਾਵੋ ਕਾਹੀ ਜੀਓ। ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਜੋ ਭਾਵੈ ਤਿਉਂ ਰਾਖੋ, ਹਰ ਜੀਓ ਜੇ ਨਾਨਕ ਸ਼ਬਦ ਸਲਾਹੀ ਜੀਓ। ਸੋਰਠ ਮਹਲਾ ਪਹਿਲਾ ਪੰਚ ਪਦੇ,

ਮਤਲਾ ਕਾ ਨਾਮ ਵਿਸਾਰ ਅੰਨ ਰਸ ਲੋਭਾਨੇ ਫਿਰ ਪਛਤਾਵੈ ਅਭਾਗਾ ਰਹਾਉ ਆਵਤ ਕਵਰ ਜਾਤ ਕੋ ਰੋਵੈ ਦੁੱਖ ਸੁਖ ਨਾਲੇ ਲਾਗਾ ਆਪੇ ਦੁੱਖ ਸੁਖ ਭੋਗ ਭੋਗਾਵੈ ਗੁਰਮੁਖ ਸੁ ਅਨੁਰਾਗਾ ਰਸ ਉਪਰ ਅਵਰਖਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਤ ਜਿਨੇ ਰਸ ਖੋਇਆ ਜਾ ਸਾਖਤ ਦੁਰਮਤ ਲਾਗਾ ਮਨ ਕਾ ਜੀਓ ਪਾ ਪਵਨ ਪਦ ਦੇਹੀ ਦੇਹੀ ਮੈਂ ਦਿਓ ਸਮਾਗਾ।

ਨਾਨਕ ਰਾਮ ਨਾਮ ਜਪ ਗੁਰਮੁਖ ਹਰਿ ਪਾਏ ਮਸਤਕ ਭਾਗਾ ਸੋਠ ਮਹਲਾ ਪਹਿਲਾ ਸਰਬ ਜੀਆਂ ਸਿਰਲੇਖ ਤੁਰੋ ਬਿਨ ਲੇਖਿਆ ਸਰਬ ਜੀਆਂ ਸਿਰਲੇਖ ਤੁਰਾਹੂ ਬਿਨ ਲੇਖਿਆ ਨਹੀਂ ਕੋਈ ਜੀਉ ਆਪ ਅਲੇ ਕੁਦਰਤ ਕਾ ਦੇਖਿਆ ਹੁਕਮ ਚਲਾਏ ਸੋਈ ਜੀਉ ਮੰਦਰੇ ਰਾਮ ਜਪੋ ਸੁਖ ਹੋਈ ਐਨ ਸਗੁਰ ਕਿਆ ਚਰਨ ਸਰੇਵ ਵਰਦਾਤਾ ਭੁਗਤਾ ਸੋਈ।

ਕਰਮ ਕਰੈ ਭਾਈ ਭੱਲੈ ਕਛੂ ਨਾ ਪਾਏ। ਗੁਰਮਿਲਿਆ ਨਾਮ ਮਨ ਰਵਿਆ ਭਾਈ, ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਭਾਈ। ਗੁਰ ਕਹਿ ਤਾ ਪਾਰ ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਜਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ। ਗੁਰ ਸ਼ਬਦੀ ਮੈਂ ਲਾਏ ਸੂਠ ਮਾਲਾ ਤੀਜਾ ਘਰ ਪਹਿਲਾ, ਤਹੀਂ ਗੁਣੀ ਤ੍ਰੈ ਪਵਣ ਵਿਆਪਿਆ ਭਾਈ। ਗੁਰਮੁਖ ਬੂਝ ਬੁਝਾਏ ਰਾਮ ਨਾਮ ਲਗ ਛੁਟੀਐ ਭਾਈ, ਪੁੱਛੋ ਗਿਆਨੀਆਂ ਜਾਏ। ਮਨ ਰੇ ਤ੍ਰੈ ਗੁਣ ਛੋੜ ਚੌਥੇ ਜਿਤ ਲਾਏ, ਅਰਜਿਉ ਤੇਰਾ ਮਨ ਵਸੈ ਭਾਈ। ਸਦਾਰ ਕੇ ਗੁਣ ਗਾਏ ਰਹਾਉ ਨਾਮੇ ਤੇ ਸਭ ਉਪਜੈ ਭਾਈ, ਨਾ ਵਿਸਰਿਆ ਮਰ ਜਾਏ। ਅਗਿਆਨੀ ਜਗਤ ਆਉਂਦਾ ਭਾਈ, ਸੁੱਤੇ ਗਏ ਮੁਹਾਏ, ਗੁਰਮੁਖ ਜਾਗੇ ਸੁਭਰੇ ਭਾਈ।

ਸਤਿਗੁਰ ਪਾਇਆ ਸਤਿਗੁਰ ਸੇਵੈ ਸੋ ਵਡਭਾਗੀ ਇਸ ਨੂੰ ਆਪ ਮਿਲਾਏ ਹਰ ਰਸ ਪੀ ਜਨ ਸਦਾ ਤ੍ਰਿਪਦਾਸੇ ਵਿੱਚੋਂ ਆਪ ਗੁਆਏ ਜਗ ਅੰਧਾ ਸਭ ਅੰਧ ਕਮਾਵੈ ਬਿਨ ਗੁਰੂ ਮੱਕ ਨ ਪਾਏ ਨਾਨਕ ਸਤਿਗੁਰੂ ਮਿਲਦਾ ਅੱਖੀਂ ਵੇਖੈ ਕਰੈ ਅੰਦਰ ਸਚ ਪਾਏ ਜੋਟ ਮਾਲਾ ਤੀਜਾ ਬਿਨ ਸਤਿਗੁਰ ਸੇਵੈ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ ਹਰ ਜੀਓ ਕਿਰਪਾ ਕਰੋ ਤੁਮ

ਸਤਿਸਾਖ ਮੰਦਰ ਮੋਹ ਨਿਰਮਲ ਹੋ ਵਾਕਿਲ ਵੇ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵੋ ਸਦੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸ਼ਬਦੇ ਭਾਵੈ ਕੋਈ ਦਾਤੈ ਦਾਤ ਰੱਖੀ ਜਤ ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗੈ ਜਾਪੈ ਸੇਈ ਸੋਠ ਮਹਲਾ ਤੀਜਾ ਸਤਿਗੁਰ ਸੇਵੇ ਤਾਂ ਸਹਿਜ ਤੁਨ ਉਪਜੈ ਗਤ ਮੇ ਤਦ ਹੀ ਪਾਏ ਅਰਕਾ ਨਾਮ ਸਤ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਿਗੁਰ ਸਭ ਜਗ ਬਹੁਰਾ ਨਾ ਮਨ ਮੁਖ ਜਾਂਦਾ ਸ਼ਬਦ ਨ ਜਾਣੈ ਝੂਠੇ ਪਰਮ ਭੁਲਾਨਾ ਰਹਾਓ ਤ੍ਰੈ ਗੁਣ ਮਾਇਆ ਪਰਮ ਭੁਲਾਇਆ ਹਉਮੈ ਬੰਧਨ ਕਮਾਏ ਜੰਮਣ ਮਨ ਸਿਰ ਉਪਰ ਉਭੋ ਗਰਭ ਜਹੂਨ ਦੁਖ ਪਾਏ ਤ੍ਰੈ ਗੁਣ ਵਰਤੈ ਸਭ ਸੰਸਾਰਾ ਹਉਮੈ ਵਿੱਚ ਪਤ ਖੋਈ ਗੁਰਮੁਖੋ ਵੈ ਚੌਥਾ ਪਾਚੀਨੈ ਰਾਮ ਨਾਮ ਸੁਖੋਈ ਤ੍ਰੈ ਗੁਣ ਸਭ ਤੇਰਾ ਤੂੰ ਆਪੇ ਕਰਤਾ ਜੋ ਤੂੰ ਕਰੈ ਸੋ ਹੋਈ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਹੈ ਹਉਮੈ ਕੋਈ ਸੋਠ ਮੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਅਵਰਤ ਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜਗ ਆਪ ਪਿਆਰਾ ਆਪੇ ਸੱਚਾ ਸਾਹੋ ਆਪੇ ਵਣਜ ਵਪਾਰੀ ਪਿਆਰਾ ਆਪੇ ਸੱਚ ਵਿਸਾਹੋ

ਸਭ ਆਪੇ ਕਰੇ ਸੋ ਹੋਏ, ਸਭਨਾ ਦਿਖ ਸਮਾਏ ਦਾ ਪਹਿਰਾ ਦੂਜਾ ਵਰਨਾ ਕੋਈ। ਆਪੇ ਖੇਲ ਖਿਲਾਏ ਦਾ ਪਿਆਰਾ, ਆਪੇ ਕਰੇ ਸੋ ਹੋਏ, ਆਪੇ ਹੀ ਆਪ ਨਿਰਮਲਾ ਪਿਆਰਾ, ਆਪੇ ਨਿਰਮਲ ਸੋਏ, ਆਪੇ ਜੀਵਨ ਪਾਏ ਦਾ ਪਿਆਰਾ, ਆਪੇ ਕਰੇ ਸੋ ਹੋਏ, ਆਪੇ ਅਲਗਨਾ ਲਖੀਏ ਪਿਆਰਾ, ਆਪ ਲਿਖਾ ਵੈ ਸੋਏ, ਆਪੇ ਗਹਿਰ ਗੰਭੀਰ ਹੈ ਪਿਆਰਾ, ਤੁਸੀਂ ਬੁੜਾ ਵਰਨਾ ਕੋਈ, ਸਭ ਕੱਢੇ ਆਪੇ ਭੋਗ ਵੈ ਪਿਆਰਾ, ਵਿੱਚ ਨਾਰੀ ਪੁਰਖ ਸਭ ਸੋਏ, ਨਾਨਕ ਗੁਪਤ ਵਰਤ ਦਾ ਪਿਆਰਾ, ਗੁਰਮੁਖ ਪ੍ਰਗਟ ਹੋਏ, ਸੋਠ ਮਾਲਾ ਚਪਤਾ, ਆਪੇ ਹੀ ਸਭ ਆਪੇ ਪਿਆਰਾ, ਆਪੇ ਤਾਪੁਤ ਆਪੇ, ਆਪੇ ਵੇਖ ਵਿਕਸ ਦਾ ਪਿਆਰਾ, ਕਰ ਚੋਜ ਵੇਖਿਆ ਪ੍ਰਭ, ਆਪੇ ਆਪੇ ਵਣ ਤ੍ਰੈਣ ਵਣ ਤਿੰਨ ਸਭ ਤੈ ਪਿਆਰਾ, ਆਪੇ ਗੁਰਮੁਖ ਜਾਪੈ ਜਾ।

ਆਪੇ ਆਪ ਸਲਾਹ ਦਾ ਪਿਆਰਾ ਜੀ ਨਾਨਕਾ ਹਰ ਰਾਸ ਤਰਾਪੈ ਸੋਠ ਮਲਾ ਚੌਥਾ ਆਪੇ ਕੰਡਾ ਆਪ ਤਰਾ ਜੀ ਪ੍ਰਭ ਆਪੇ ਤੋੜ ਤੁਲਾਇਆ ਆਪੇ ਸਾਓ ਆਪੇ ਵਣਜਾਰਾ ਆਪੇ ਵਣ ਜਗਰਾਇਆ ਆਪੇ ਧਰਤੀ ਸਾ ਜੀ ਨੇ ਪਿਆਰੇ ਪਿੱਛੇ ਟੰਗ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰ ਹੈ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮਰਤ ਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪਾਓ ਪਾਏ ਦਾ ਪਿਆਰਾ ਬਨ ਬੱਕਰੀ ਸੀ ਹੰਢਾਇਆ ਆਪੇ ਕਾਸਟਾ ਪਰ ਪਿਆਰਾ ਵਿੱਚ ਕਾਸਟ ਅਗਣ ਰਖਾਇਆ ਆਪੇ ਹੀ ਆਵਰਤ ਦਾ ਪਿਆਰਾ ਪੈ ਅਗਨ ਸਕੇ ਜਲਾਇਆ ਆਪੇ ਮਾਰ ਜਵਾਇਨ ਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਆਪੇ ਤਾਣ ਦਿਬਾਣ ਹੈ ਪਿਆਰਾ ਆਪੇ ਕਾਰੈ ਲਾਇਆ ਜੋ ਆਪ ਚਲਾਏ ਤੋਂ ਚੱਲੀਏ ਪਿਆਰੇ ਜੋ ਹਾਰ ਪ੍ਰਭ ਮੇਰੇ ਭਾਇਆ ਆਪੇ ਜੰਤੀ ਜਨਤਾ ਪਿਆਰਾ ਜਨ ਨਾਨਕ ਵਜੈ ਵਜਾਇਆ ਸੋਟ ਮਲਾ ਚੌਥਾ ਆਪੇ ਸ੍ਰਿਸ਼ਟੋ ਪਾਏ ਦਾ ਪਿਆਰਾ ਕਰ ਸੂਰਜ ਚੰਦ ਚਣਾਨ ਆਪੇ ਤਾਣ ਤਾਣਿਆ ਪਿਆਰਾ ਆਪ ਨਿਮਾਣਿਆ ਮਾਣ ਆਪ ਦਿਆ ਕਰ ਰੱਖਦਾ ਪਿਆਰਾ ਆਪੇ ਸੂੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤਸੰਗਤ ਮਿਲ ਧਿਆਏ ਤੂੰ ਹਰ ਹਰ ਬੋੜ ਨਾ ਆਵਣ ਜਾਣ ਰਹਾਉ ਆਪੇ ਹੀ ਗੁਣਵਰਤ ਦਾ ਪਿਆਰਾ ਆਪੇ ਹੀ ਪ੍ਰਮਾਣ ਆਪੇ ਬਖਸ਼ ਕੇ ਰਾਏ ਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮਰਤ ਦਾ ਪਿਆਰਾ ਆਪੇ ਹੀ ਪ੍ਰਮਾਣ ਆਪੇ ਭਗਤ ਭੰਡਾਰਾ ਪਿਆਰਾ ਆਪੇ ਦੇਵੈ ਦਾਨ ਆਪੇ ਸੇਵਕ ਰਾਏ ਦਾ ਪਿਆਰਾ ਆਪ ਦੀ ਭਾਵੈ ਮਾਣ ਆਪੇ ਤਾੜੀ ਲਾਏ ਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲ ਪ੍ਰਵਾਨ ਆਪੇ ਤੁਲ ਤੁਲਾਏ ਦਾ ਪਿਆਰਾ ਜਾਂ ਨਾਨਕ ਸਤਿ ਕੁਰਬਾਨ ਸੋ

ਆਨੰਦ ਨਿਗੁਣ ਅਣਦ ਹੋਵੇ ਵਡਭਾਗੀ ਲੈ ਗੁਰਪੂਰਿਆ ਲਾ ਰਹਾਉ। ਆਪੇ ਗੋਪੀ ਕਾਣੈ ਪਿਆਰਾ ਬਣਾ, ਆਪੇ ਗਊ ਚਰਾਇ, ਆਪੇ ਸਾਵਲ ਸੁੰਦਰ ਪਿਆਰਾ, ਆਪੇ ਵੰਸ ਵਜਾ ਕਵਲੀਏ ਪੀੜਾ, ਮਰਾਇਂਦਾ ਪਿਆਰਾ ਕਰ ਬਾਲਕ ਰੂਪ ਬਚਾਇਆ, ਆਪ ਅਖਾੜਾ ਪਾਇਂਦਾ ਪਿਆਰਾ ਕਰ ਵੇਖੇ, ਆਪ ਜੁਜਾ ਕਰ ਬਾਲਕ ਰੂਪ ਪਾਇਂਦਾ ਪਿਆਰਾ, ਝੰਡੂਰ ਕੰਸ ਕੇ ਸਮਰਾਹਾ

ਜੋ ਕਰਬੈ ਸੋ ਪਚ ਸੀ ਪਿਆਰੇ ਜਨ ਨਾਨਕ ਭਗਤ ਸਮਾ ਸੋਠ ਮਲਾ ਚੌਥਾ ਦੋ ਤੁਕੇ ਅਨਕ ਜਨਮ ਵਿਛੜੇ ਦੁਖ ਪਾਇਆ ਮਨ ਮੁਕਰਮ ਕਰੇ ਅੰਕਾਰੀ ਸਾਧੂ ਪ੍ਰਸਤ ਹੀ ਪ੍ਰਪਾਇਆ ਗੋਬਿੰਦ ਸਿੰਘ ਤੁਮਾਰੀ ਗੋਬਿੰਦ ਪ੍ਰੀਤ ਲਗੀ ਅਤ ਪਿਆਰੀ ਜਬ ਲਖ ਜਬ ਸਤਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸੰਤ ਮੁਰਾਰੀ ਰਾਉ ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ ਤੇਰਾ ਭਾਉ ਨ ਬੁਝ ਗੁਵਾਰੀ ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੈ ਗੁਣ ਵਿਚਾਰੀ ਗੁਰਮੁਖ ਪ੍ਰਕਾਸ ਭੈ ਸੰਧਿਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਚੀਨ ਸੁਖ ਪਾਇਆ ਸਤਸੰਗਤ ਪੁਰਖ ਤੁਮਾਰੀ ਪੁਰਖੈ ਪੁਰਖ ਮਿਲਿਆ ਗੁਰ ਪਾਇਆ ਜਨ ਕਹੋ ਕਿਰਪਾ ਭਈ ਤੁਮਾਰੀ ਨਾਨਕ ਤੁਲ ਸਹਿ ਸੁਖ ਪਾਇਆ।

ਬੀਚ ਬਿਖਾਈ ਮਦ ਵਿਆਸੀ ਦੇ ਬੁਝਾਈ ਸੇਵੋ ਸਾਧ ਕਹੂ ਊਠ ਜਰਨਾ ਨੈ ਬਿਸਰੈ ਮੋਹਤ ਜਸਾਈ ਰਹਾਉ ਰੇ ਮਨ ਮੁਗਧ ਅਚੇਤ ਚੰਚਲ ਅਚਿਤ ਤੁਮ ਅਸਿਰ ਦਿਨ ਆਈ ਪ੍ਰਾਣ ਪਤਿਆਗ ਹਨ ਤੂੰ ਰਾਚੈ ਉਰ ਜਿਉ ਸੰਘ ਬਹਿਰਾਈ ਸੋਗ ਨ ਬਿਕਿਆ ਪੈ ਆਪ ਨ ਥਾ ਪੈ ਸਾ ਸੰਗਤ ਬੁੱਧ ਪਾਈ ਸਾਖਤ ਕਾ ਬਕਨਾਇਓ ਜਾਨੋ ਜੈਸੇ ਪਵਨ ਝੁਲਾਈ ਕੋਟ ਪ੍ਰਦ ਨਸ਼ਾਦਿਵੇ ਮਨ ਕਹਿਣਾ ਕਛੂ ਨ ਜਾਈ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਸਭ ਲੇਖਾ ਰੱਖੋ ਅਠਾਈ ਸੋਟ ਮਹਲਾ ਪੰਜਵਾਂ ਪੁੱਤਰ ਕਲੱਤਰ ਲੋਕ ਗ੍ਰਹਿ ਬਨਤਾ ਮਾਇਆ ਸਨ ਬੰਦੇ ਹੀ ਅੰਤ ਕੀ ਬਾਰ ਗੁਖਰਾ ਨਾ ਉਸੀ ਸਭ ਮਿਥਿਆਸ ਨਾਈ।

ਅਨਕ ਭਾਂਤ ਕਰਮਣੀ ਸਾ ਜੇ ਕਾ ਚੇਤਾ ਕਪਰੋਈ। ਟੁੱਟ ਜਾਏ ਗੋ ਸੂਤ ਬਾਪਰੋ, ਟੁੱਟ ਜਾਏ ਗੋ ਸੂਤ ਬਾਪਰੇ, ਫਿਰ ਪਾਛੇ ਪਛਤੋਈ। ਜਿਨ ਤੁਮ ਸਿਰਜੇ ਸਿਰਜ ਸਵਾਰੇ, ਤਿਸ ਧਿਆਵੋ ਦਿਨ ਰਹਿਣੇ ਹੀ। ਜਨ ਨਾਨਕ ਪ੍ਰਭ ਕਿਰਪਾ ਧਾਰੀ, ਮੈਂ ਸਤਿਗੁਰ ਓਟ ਗਏ ਹੀ। ਸੋਟ ਮਾਲਾ ਪੰਜਵਾਂ ਗੁਰਪੂਰਾ ਭੇਟਿਓ ਵਡਭਾਗੀ, ਮਨੇ ਪਿਆ ਪ੍ਰਗਾਸਾ ਕੋਏ ਨਾ ਪਹੁੰਚਣ ਹਾਰਾ। ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ, ਆਪਣੇ ਸਤਿਗੁਰੂ ਕਹਿ ਬਲੇ ਹਾਰੇ। ਆਗੇ ਸੁਖ ਪਾਸਾ ਸੁਖ ਸਹਿਜਾ ਘਰ, ਆਨੰਦ ਹਮਾਰੇ ਰਹਾਉ ਅੰਤਰ ਜਾਮੀ। ਕਰਨੇ ਹਾਰਾ ਸੋਈ ਕਿਸਮਾ ਮਾਰਾ, ਨਿਰਭਉ ਪਏ ਗੁਰਚਰਨੀ ਲਾਗੇ ਕਰਾਮ ਨਾਮ ਆਧਾਰਾ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਐ ਪੀਓ ਮਨ ਹਾਰਾ ਕੰਟਲਾ ਲਗਾਏ। ਆਪਣੇ ਜੰਦਰਾ ਕੇ ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਚਰਜ ਸੋਭਾ ਕਾਰਜ ਆਇਆ। ਰਾਸੇ ਨਾਨਕ ਗੁਰਪੂਰਾ ਭੇਟਿਓ, ਸਗਲੇ ਦੁੱਖ ਵਿਨਾਸੇ। ਸੋਠ ਮਾਲਾ ਪੰਜਵਾਂ ਸੁਖੀਏ ਕਉ ਭੇਖੈ ਸਭ ਸੁਖੀ, ਆਰੋਗੀ ਕੈ ਭਾਣੈ ਸਭ ਰੋਗੀ। ਕਰਨ ਕਰਾਵਣ ਹਾਰ ਸੁਆਮੀ, ਆਪਣਾ ਸੰਜੋਗੀ ਮਨ ਮੇਰੇ। ਜਿਨ ਆਪਣਾ ਭਰਮ ਗਵਾਤਾ, ਤਿਸ ਕਹਿ ਭਾਣੇ ਕੋਏ ਨਾ ਭੂਲਾ। ਜਿਨ ਸਗਲੋ ਬ੍ਰਹਮ ਪਛਾਤਾ ਰਹਾਓ, ਸੰਤ ਸੰਗਜਾ ਕਾ ਮਨ ਸੀਤਲੋ ਜਾਣੇ। ਸਗਲੀ ਠਾਂਡੀ ਓ ਮੈਂ ਰੋਗ ਜਾ ਕਾ ਮਨ ਵਿਆਪਤ, ਓ ਜਨਮ ਮਰੈ ਬਿਲਾਤੀ। ਗਿਆਨ ਅੰਜਾ ਕਿ ਨੇਤਰੀ ਪੜਿਆ ਤਾਂ ਕੋ ਸਰਬਰਗਾਸਾ, ਆਨੰਦ ਅੰਧੇਰਾ ਅਗਿਆਨ ਅੰਧੇਰਾ ਸੂਜ ਸੁਨਾਈ। ਬਹੁੜ ਬਹੁੜ ਪਰਮਾਤਾ, ਸੁਣੋ ਬੇਨੰਤੀ ਸੁਆਮੀ, ਆਪਣੇ ਨਾਨਕੇ ਸੁਖ ਮੰਗੇ। ਜੈ ਕੀਰਤਨ ਤੇਰਾ ਸਾਧੂ ਗਾਵੈ, ਤੈ ਮੇਰਾ ਮਨ ਲੱਗਿਆ। ਸੂਠ ਮਾਲਾ ਪੰਜਵਾਂ ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀ। ਅਸੰਤ ਪ੍ਰਸਾਦਾ ਨਾਮ ਤੇ ਆਇਆ, ਸਰਬ ਕੁਸ਼ਲਤਾ ਦੀ ਆ। ਸੰਤਨ ਬਿਨ ਦਾਤਾ ਅਵਰਨਾ, ਸੰਤਨ ਬਿਨ ਅਵਰਨ ਦਾਤਾ ਵੀ ਆ। ਜੋ ਜੋ ਸ਼ਰਨ ਪਰੇ ਸਾਧੂ ਕੀ, ਸੋ ਪਾਰ ਗ੍ਰਾਮੀ ਕੀ ਆ। ਰਹਾਓ ਕੋਟ ਬਰਾਦ ਮਿਟੇ ਜਨ ਸੇਵਾਰ, ਕੀਰਤਨ ਰਸ ਗਾਈ ਆਈਆਂ। ਸੋ ਕਾਗਿਆ ਮਖੋਜਲ ਜਨ ਕਾ ਸੰਗ ਵਡਭਾਗੀ ਪਾਈ ਆ। ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤ ਉਪਮਾ ਕਹੀ ਆ। ਕਮ ਗੋਚਰ ਸਦ ਅਵਿਨਾਸੀ, ਸਰਨ ਸੰਤਨ ਕੀ ਲਹੀ ਆ। ਨਿਰਗੁਣੀ ਜਨ ਨਾਥ ਅਪਰਾਧੀ, ਓਟ ਸੰਤਨ ਕੀ ਆਹੀ। ਬੂਟ ਤਮੋਹ ਗ੍ਰਹਿ ਅੰਧਕੂਪ, ਮੈਂ ਨਾਨਕ ਲਿਓ ਨਿਭਾਈ। ਸੋਟ ਮਾਲਾ ਪੰਜਵਾਂ ਘਰ ਪਹਿਲਾ, ਜਾ ਕੇ ਹਿਰਦੈ ਵਸਿਆ ਤੂੰ ਕਰਤੇ ਤਾ ਕੀ। ਤੈ ਆਸ ਪੁਜਾਈ, ਦਾਸ ਆਪਣੇ ਕੋ ਤੂੰ ਵਿਸਰੈ ਨਾ ਆਈ। ਚਰਨ ਧੂਰ ਮਨ ਪਾਈ, ਤੇਰੀ ਅਕਥ ਕਥਾ ਕਥਨ ਨਾ ਜਾਏ। ਗੁਣ ਨਿਧਾਨ ਸੁਖਦਾਤੇ, ਸੁਆਮੀ ਸਭ ਤੇ ਊਚ ਬਡਾਈ। ਰਹਾਉ ਸੋ ਸੋ ਕਰਮ ਕਰਤਾ ਹੈ ਪ੍ਰਾਣੀ, ਜੈਸੀ ਤੁਮ ਜੈਸੀ ਤੁਮ ਲਿਖ ਪਾਈ। ਸੇਵਕ ਕੋ ਤੁਮ ਸੇਵਾ ਦਿਨੀ, ਦਰਸ਼ਨ ਦੇਖ ਗਾਈ। ਸਰਬ ਨਿਰੰਤਰ ਤੁਮੈ ਸਮਾਨੇ, ਜਾ ਕੋ ਤੁਦੇ ਆਪ ਬੁਝਾਈ। ਗੁਰਪ੍ਰਸਾਦੀ ਮਿਟਿਓ ਗਿਆਨਾ, ਪ੍ਰਗਟ ਪਏ ਸਭ ਠਾਈ। ਸੋਈ ਗਿਆਨੀ ਸੋਈ ਧਿਆਨੀ, ਸੋਈ ਪੁਰਖ ਸੁਭਾਈ। ਕਹੋ ਨਾਨਕ ਜਿਨ ਭੈ, ਕਹੋ ਨਾਨਕ ਜਿਸ ਭੈ ਦਿਆਲਾ, ਤਾ ਕਹੋ ਮਨ ਤੇ ਬਿਸਰ ਨਾ ਜਾਈ। ਸੋ ਰਠ ਮਹੱਲਾ ਪੰਜਵਾਂ, ਸਗਲ ਸਮੱਗਰੀ ਮੋਹ ਵਿਆਪੀ, ਕਾਬੂ ਉੱਚੇ ਕਬ ਨੀਚੇ। ਸੁਧਨਾ ਹੋਈ ਹੈ ਕਾਹੂ ਜਤਨਾ, ਓੜਕ ਕੋ ਨਾ ਪਾਹੁਚੇ। ਮੇਰੇ ਮਨ ਸਾਧ ਸ਼ਰਨ ਛੁਟਕਾਰ।

ਆਖੋ ਕਿਰਪਾ ਕਰੀ ਪ੍ਰਭ ਮੇਰਾ ਮਿਲ ਸਾਧ ਸੰਗਤ ਨਾਉਲੀ ਆ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਸਭ ਨਾ ਕਰ ਤੋ ਉਧਾਰਾ ਕਹੋ ਨਾਨਕ ਗੁਰ ਬਿਨ ਨਹੀਂ ਤਰੀਐ ਪੂਰਨ ਤਤ ਵਿਚਾਰਾ ਸੋਠ ਮਹਲਾ ਪੰਜਵਾਂ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਸਾਰਾ ਕਿਲ ਵੇਕਾ ਟੈਨਮ ਖਰਾਦੇ ਆ ਗੁਰਮੁਖ ਬਾਰ ਉਤਾਰਾ ਰਸ ਪੀ ਵੋ ਪੁਰਖ ਗਿਆਨੀ ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਪੋਤ ਜੋਗ ਸਚ ਪਾਈ ਹੈ ਸਰਬ ਸੁਖਾਂ ਕਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੈ ਪੂਰਨ ਪੁਰਖ ਵਿਧਾਤਾ ਸਰਵਣੀ ਸੁਣੀਐ ਰਸਨਾ ਗਾਈਐ ਹਿਰਦਿਆ ਧਿਆਈਐ ਸੋਈ ਕਰਨ ਕਰਨ ਸੁਮਰਤ ਸੁਆਮੀ ਜਾਤੇ ਬਿਰਤਨ ਕੋਈ ਵੜੈ ਪਾਗਰ ਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾ ਸੰਗਨਾਨ ਗੁਣ ਗਾਵੈ ਸਿਮਰੈ ਬਸ ਸਦਾ ਗੋਪਾਲਾ ਸੂਠ ਮੱਲਾ ਪੰਜਵਾਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਪਏ ਅਰੋਗਾ ਕੋਟ ਜਨਮ ਕੋਟ ਬਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭਾਣੀ ਸ਼ਬਦ ਸੋ ਭਾਖੇ ਆ ਗਾ ਬੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰਾਖਿਆ ਰਾਹੋ ਸੱਚਾ ਸਾਚਾ ਸਾਹਿਬ ਮਤ ਵਡਾਈ ਭਗਤ ਵਸ਼ਲ ਦੇ ਆਲਾ ਸੰਤਾਂ ਕੀ ਪੈਜ ਰੱਖਦਾ ਆਦਿ ਬਿਰਧ ਬਿਰਤ ਪਾਲਾ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਵ ਵੇਲਾ ਮੁਖ ਪਾਵੋ ਜਰ ਅੰਮ੍ਰਿਤ ਆਪ ਸਭ ਨਾਟਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੈ ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਟ ਮਾਲਾ ਪੰਜਵਾਂ ਘਰ ਦੂਜਾ ਚੌਪਦੇ ਓੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਅੰਬਾਰਕ ਤੂੰ ਮੇਰਾ ਗੁਰੂ ਹਾਈ ਸੁਣ ਮੀਤਾ ਜੀਓ ਮਾਰਾ ਬਲ ਬਲ ਜਾਸੀਆ ਦਰਸ਼ਨ ਦਿਓ ਦਿਖਾਏ ਸੁਣ ਮੀਤਾ ਧੂਰੀ ਕੋ ਬਲ ਜਾਈਏ ਮਨ ਤੇਰਾ ਭਾਈ ਰਹਾਓ ਪਾ ਮਲੋਵਾ ਮਲ ਮਲ ਧੋਵਾਏ ਮਨ ਤੈ ਕੁਦੇਸਾਂ ਸੁਣ ਮੀਤਾ ਤੇਰੀ ਸ਼ਰਨ ਆਈ ਆਇਆ ਪ੍ਰਭ ਮਿਲੋ ਦਿਓ ਉਪਦੇਸਾ ਮਾਣ ਨਕੀ ਜੈ ਸ਼ਰਨ ਪ੍ਰੀ ਜੈ ਕਲੈ ਸਪਲਾ ਮਨਾਈਆ ਸੁਣ ਮੀਤਾ ਜੀਓ ਪਿੰਡ ਸਭ ਧਨ ਅਰਪੀ ਜਿਉਂ ਦਰਸ਼ਨ ਹਰ ਜੀਓ ਪਾਈਆ ਭਇਓ ਅਨ ਗੁਰੂ ਪ੍ਰਸਾਦ ਸੁੰਦਨ ਕੈਰਨਾਮਾ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭਾ ਕੁਲ ਨਿਰੰਜਨ ਡੀਠਾ ਸੋਠ ਮੱਲਾ ਪੰਜਵਾਂ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੈ ਨਿਸਾਰ ਸੰਭਾਲੈ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧ ਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਓ ਨਾਮ ਪਰਿਓ ਰਾਮਦਾਸ ਰਾਓ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ਪੇ ਕਸੁਮ ਸਦਾਇ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਅੰਮਿਤ ਕਰਵਰ ਨੂੰ ਕਿਆ ਜਾਣਾ ਹੋਏ ਕਿਆ ਸੋਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇ ਉਪਦੇਸ਼ ਸੋਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਬਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਭੇਗਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਸੋਟ ਮਾਲਾ ਪੰਜਵਾਂ ਜਿਨਾ ਬਾਤ ਕੋ ਬਹੁਤ ਦੇ ਸਰੋ ਤੇ ਮਿਟੇ ਸਭ ਗਿਆ ਸਹਿਜ ਸਹਿਣ ਹਰ ਸੁਖ ਮੰਡਾਰ ਯੂਦ ਕਮਲ ਬਿਕ ਸਹਿ ਆ ਦੇਖੋ ਅਚਰਜ ਪਿਆ ਜੈ ਠਾਕੁਰ ਕੋ ਸੁਣਦਾ ਗਾਦ ਬਹੁਤ ਸੋਰੇ ਦੇ

ਅੱਗਾ ਜ਼ੋਰ ਢਮਾਲਾ ਪੰਜਵਾਂ ਰਾਤ ਰਤਨ ਛਾੜ ਕੌਡੀ ਸੰਗ ਲਾਗੇ ਜਾਤੇ ਕਛੂ ਨਾ ਪਾਈਐ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰਾ ਮਨ ਸਦਾ ਧਿਆਈ ਹੈ ਸਿਮਰੋ ਹਰਾ ਨਾਮ ਪ੍ਰਾਣੀ ਬਿਨਸੈ ਕਾਚੀ ਦੇ ਅਗਿਆਨੀ ਰਹਾਓ ਮਿਰਗ ਤਿਸ਼ਨਾਰ ਸੁਪਨ ਮਨੋਹਰਤਾ ਕੀ ਕਛੂ ਨਾ ਕਛ ਨਾ ਵਡਾਈ ਰਾਮ ਭਜਨ ਬਿਨ ਕਾਮਨਾ ਆਵਤ ਸੰਗ ਨ ਕਾਉ ਜਾਈ ਹਉ ਕਰਤ ਬਿਹਾਏ ਅਵਰਦਾ ਜੀ ਕੋ ਕਾਮਨਾ ਕੀਨਾ ਤਾਵਤ ਤਾਵਤ ਨੈ ਦਰਬਦਾ ਸਿਆ ਰਾਮ ਨਾਮ ਨਹੀਂ ਜੀਨਾ ਸਾਧ ਬਿਕਾਰ ਬਿਖੈ ਰਸਮਾਤ।

ਕਾਮ ਕ੍ਰੋਧ ਬਿਕਜਾਰੇ ਮਾਂ ਬਿਕ ਮਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੂਰੇ ਗੁਰ ਮੇਟਿਓ ਪ੍ਰਮੰਧ ਹੈ ਰਾਵ ਪੱਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਓ ਹਰ ਹਰ ਨਾਮ ਨਿਧਾਨ ਰਸ ਪੀਆ ਮੰਤਨ ਅਗਾਈ ਜਦ ਕਰ ਪੂਰੇ ਹੋ ਪਰਮੇਸ਼ਰ ਕਾ ਤਾ ਵੈਗਤ ਜਾਏ ਜਬ ਤੋ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸਿਆ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾਂ ਕੀ ਪੂਰਨ ਘਾਲਾ ਕਾਲ ਕਲੇਸ਼ ਮਿਟੇ ਦੁੱਖ ਸਗਲੇ ਘਾਟੀ ਜਮਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮੰਤਨ ਪਏ ਬਿਗਾਸਾ

ਮੰਗਲ ਰਸ ਵਚਨ ਪਈ ਵੱਡਾ ਹੀ ਰਹਾਉ ਕਿਸਨ ਪਏ ਭੈ ਨਾ ਸੇ ਸੱਚੀ ਦਰਗਾਹ ਮਾਨੀ ਸੱਚੀ ਦਰਗਾਹ ਮਾਨੈ ਗੁਣ ਗਾਵਤ ਰਾਧ ਨਾਮ ਹਰਿਆ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਦ ਬਲਿਹਾਰ ਜਾਉ ਪ੍ਰਭ ਆਪਣੇ ਜਿਨ ਪੂਰਨ ਪੈਜਰ ਸਵਾਰੀ ਗੋਸ਼ਟ ਗਿਆਨ ਨਾਮ ਸੁਣੋ ਦੁਰੇ ਜਿਨ ਜਿਨ ਦਰਸ਼ਨ ਪਾਇਆ ਪਹਿ ਕਿਰਪਾਲ ਨਾਨਕ ਪ੍ਰਭ ਆਪਣਾਣ ਸਿਤੀ ਕਰੇ ਆਇਆ ਸੋਠ ਮਾਲਾ ਪੰਜਵਾਂ ਪ੍ਰਭ ਕੀ ਸਾਨੂੰ ਸਗਲ ਪਹਿਲਾ ਹੱਥੇ ਦੁੱਖ ਬਿਨਸੇ ਸੁਖ ਪਾਇਆ ਦਿਆ ਲੋ ਅਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਾਹੋ ਸਤਿਗੁਰ ਨਾਮ ਨਿਧਾਨ ਦੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਰਮਨ ਵਸਿਆ ਬਿਨਾਸੀ ਦਾ ਕੋ ਬਿਘਨ ਕੋ ਲਾਗੇ ਜੋ ਸਤਿਗੁਰੇ ਆਪਣੇ ਰਾਖੇ ਚੰਨ ਕਮਲ ਵਸਿਆ ਹਿਰਦੇ ਅੰਤਰ ਅੰਮ੍ਰਿਤਾ ਰਸ ਚਾਕੇ ਕਰ ਸੇਵਾ ਸੇਵ ਪ੍ਰਭ ਆਪਣੇ ਜਿਨ ਮਨ ਕੀ ਇਸ਼ ਪੁਜਾਈ ਨਾਨਕ ਦਾਸ ਤਾ ਕੇ ਬਲਿਆਰ ਜਿਨ ਪੂਰਨ ਪੈਜ ਰਖਾਈ ਸੋਟ ਮਾਲਾ ਪੰਜਵਾਂ ਮਾਇਆ ਮੋਹ ਮਗਣਿਆਂ ਦੇ ਹਾਰੇ ਦੇਵਣ ਹਾਰ ਨਾ ਜਾਣੈ ਜੀਓ ਪਿੰਡ ਸਾਹ ਜਿਨ ਰਚਿਆ ਬਲ ਆਪਣੋ ਕਰ ਮਾਨੈ ਮਨ ਮੂੜੇ ਦੇਖ ਰਹੇ ਹੋ ਪ੍ਰਭ ਸੁਆਮੀ ਜੋ ਕਿਛ ਕਰੈ ਸੋਈ ਜਾਣੈ ਰਹਿ ਨ ਕਛੁ ਐਸ਼ਾਨੀ ਰਹਾਉ ਜੇ ਵਸਾਦ ਲੋਭ ਮਦ ਮਤ ਉਪਜੈ ਅਨਕ ਬਿਕਾਰਾ ਬਹੁ ਜੋਨ ਪਰਮ ਦੁਖ ਪਾਇਆ ਮੈਂ ਬੰਧਨ ਕੇ ਭਾਰਾ ਦੇ ਗਵਾੜ ਅਨਕ ਪੜਦਾ ਮੈਂ ਪਰਦਾਰਾ ਸਿੰਘ ਫਾਕਿਆ ਚਿਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢੱਕ ਹੈ ਦੀਨ ਦਿਆਲ ਪੂਰਨ ਦੁਖ ਭੰਜਨ ਤੁਮ ਬਿਨੋ ਉਠਨ ਕਾਈ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਤਪ ਸਨਾਈ ਸੋਠ ਮਾਲਾ ਪੰਜਵਾਂ ਪਾਰ ਬ੍ਰਹਮ ਹੋਆ ਸੁਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪਣ ਕਰੇ ਨਿਤ ਪ੍ਰਾਣੀ ਹਰ ਸੱਚਾ ਸਿਮਰੋ ਭਾਈ ਸਾਧ ਸੰਗ ਸਦਾ ਸੁਖ ਪਾਈ ਅਰ ਬਿਸਨਾ ਕਬੂ ਜਾਈ ਰਹੋ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੈ ਸੋ ਜਿੰਦਰ ਮਲ ਥੀਵੈ ਬਿਘਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤਾ ਚੁੱਤ ਅਬਿਨਾਸੀ ਅੰਦਿਨ ਹਰ ਰੰਗ ਜਾਗਾ ਮਨ ਛੇ ਸੇਹੀ ਬਲ ਪਾਏ ਅਰਗੀ ਕਥਾ ਸੁਹੇਲੀ ਆਦੰਤ ਮਦ ਨਾਨਕੋ ਸੋ ਪ੍ਰਭੋ ਆ ਬੇਲੀ ਸੋਠ ਮਾਲਾ ਪੰਜਵਾਂ ਪੰਚ ਪਤਾ ਬਿਨਸੇ ਮੋ ਮੇਰਾ ਅਰ ਤੇਰਾ ਬਿਨਸੇ ਆਪਣੀ ਧਾਰੀ ਸੰਤੋਇਆ ਬਤਾਵੋ ਕਾਰੀ ਜਿਤ ਹੋ ਮੈਂ ਗਰਭ ਨਿਵਾਰੀ ਰਹਾਉ ਸਰਪੂਤ ਪਾਰ ਬ੍ਰਹਮ ਕਰਮਾ ਨਿਓ ਆ ਸਗਲ ਰਹਿ ਨਾਰੀ ਪੇਕਿਓ ਪ੍ਰਭ ਜੀ ਉਹ ਆਪਣਾ ਸੰਗ ਚੁੱਕੇ ਭੀਤ ਮੁਰਾਰੀ ਭੀਤ ਪਰਮਾਰੀ ਔਖਦ ਨਾਮ ਨਿਰਮਲ ਜਨ ਅੰਮ੍ਰਿਤ ਪਾਈ ਹੈ ਗੁਰੂ ਦੁਆਰੀ ਕਉ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਸੋਠ ਮਾਲਾ ਪੰਜਵਾਂ ਘਰ ਦੂਜਾ ਦੋ ਉਪਦੇਖ ਓੰਕਾਰ ਸਤਿਗੁਰ ਪ੍ਰਸਾਦ ਸਗਮ ਨਸਮਤ ਮੈਂ ਬਸੰਤਰ ਸਾਲ ਦੂਧ ਮੈਂ ਘੀਆ ਊਚ ਨੀਚ ਮੈਂ ਜੋ ਸਮਾਣੀ ਘਟਕਣ ਮਾਧੋ ਜੀ ਅਸੰਤੋ ਘਟਕਣ ਰਹੋ ਸੁਮਾਇਓ ਪੂਰਨ ਪੂਰ ਰਹੋ ਸਰਬ ਮੈਂ ਜਲ ਧਰਮਈਆ ਆਹਿਓ ਰਾਹੋ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਪਰਮ ਚੁਕਾਇਓ ਸਰਬ ਨਿਵਾਸੀ ਸਦਾ ਲੇ ਪਾਸਾ ਮੈਂ ਰਹਿ ਸੁਮਾਇਓ ਸੋਠ ਮਾਲਾ ਪੰਜਵਾਂ ਜਾ ਕੇ ਸਿਮਰਤ ਹੋਏ ਆਨੰਦਾ ਬਿਨ ਸਜਨ ਮਨ ਪੈ ਦੁਖੀ ਚਾਰ ਪਦਾਰਥ ਨਵ ਦਿੱਤ ਪਾਵੈ ਬਹੁਰ ਨ ਤ੍ਰਿਸ਼ਨਾ ਭੁੱਖੀ ਜਾ ਕੋ ਨਾਮ ਲੈ ਤੂੰ ਸੁਖੀ ਸਾਸਾ ਧਿਆਵ ਠਾਕੁਰ ਕੋ ਮੰਤਨ ਜੀਰੇ ਮੁਖੀ ਰਾਹੁ ਸ਼ਾਂਤ ਪਾਵੈ ਹੋਵੇ ਮਨ ਸੀਤਲ ਅਗਨਤ ਅੰਤਰ ਅਗਨ ਅੰਤਰ ਤੁਖੀ ਗੁਰੂ ਨਾਨਕ ਕਹੋ ਪ੍ਰਭੂ ਦਿਖਾਇਆ ਜਲ ਤਲ ਤਰੇ

ਕੇਵਟ ਭਾਗੀ ਜੰਨਾ ਅਨਕ ਤੇ ਨਾ ਧਾ ਬੋ ਸੋਟ ਮਾਲਾ ਪੰਜਵਾਂ ਜਾ ਕੇ ਸਿਮਰਨ ਸਭ ਕੁਛ ਪਾਈ ਹੈ ਬਿਰਤੀ ਘਾਲ ਨਾ ਜਾਈ ਤਿਸ ਪ੍ਰਭ ਤਿਆਗ ਔਰ ਘਤਰਾ ਚੋ ਜੋ ਸਮੈ ਰਿਹਾ ਸਮਾਈ ਹਰ ਹਰ ਸਿਮਰ ਸੰਤ ਗੋਪਾਲਾ ਸਾਧ ਸੰਘ ਮਿਲ ਨਾਮ ਧਿਆਵੋ ਪੂਰਨ ਹੋਵੈ ਕਾਲਾ ਰਹਾਉ ਸਾਰ ਸਮਾਲਾ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲਾ ਮੈਂ ਕਹੋ ਨਾਨਕ ਪ੍ਰਭ ਤੁਮ ਰਹਿ ਬਿਸਰਤ ਜਗ ਜੀਵਨ ਕੈਸੇ ਪਾਵੈ ਸੋਠ ਮਾਲਾ ਪੰਜਵਾਂ ਅਵਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਕੋਈ ਗੁਨਿਧਾਨ ਭਗਤਨ ਕੋ ਬਰਤਨ ਬਿਰਲਾ ਭਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸਰਨ ਪਿਆ ਸੁਖ ਪਾਈਐ ਬਹੁਤ ਦੁੱਖ ਨਾ ਹੋਈ ਰਹਾਉ ਵਡ ਭਾਗੀ ਸਾਸੰਗ ਪ੍ਰਾਪਤਨ ਭੇਟੋ ਦੁਰਮਤ ਕੋਈ ਤਿਨਗੀ ਧੂਰ ਨਾਨਕ ਦਾਸ ਬਾਸ ਸਹਿਜ ਨਰ ਨਾਮ ਹਿਰਦੈ ਪਰੋਈ ਸੋਠ ਮਾਲਾ ਪੰਜਵਾਂ ਜਨਮ ਜਨਮ ਕੇ ਦੁੱਖ ਨਿਵਾਰੈ ਸੁਖ ਅਮਨ ਸਧਾਰ ਹੈ ਦਰਸ਼ਨ ਭੇਟ ਦੋ ਨਿਆਲਾ ਰਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਬਿੰਦਾਰਾ ਨਾਮ ਔਖਦ ਮੁਖ ਦੇਵੈ ਘਾਟੇ ਜਮ ਕੀ ਫੰਦਾ ਰਹਾਓ ਸਮਰਥ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਰਾਵ ਉਬਾਰਿਆ ਨਾਨਕ ਨਾਮ ਅਧਾਰ

ਸਵਾਮੀ ਉੱਚੇ ਗੁਣੀ ਗਹਿਰੋ ਕਾਠ ਸਲਕੀਨੋ ਆਪਣ ਦਾਸ ਰੋਤੋ ਨਾਨਕਾ ਨ ਹੋਰੋ ਸੋਟ ਮਾਲਾ ਪੰਜਵਾਂ ਪੈ ਕਿਰਪਾਲ ਗੁਰੂ ਗੋਬਿੰਦ ਸਗਲ ਮਨੋਰਥ ਪਾਏ ਅਸਤਰ ਪਹਿਲਾ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਭਲੋ ਸੁਮੂਰਤ ਪੂਰਾ ਸਾਂਤ ਸਹਿਜ ਆਨੰਦ ਨਾਮ ਜਪ ਵਾਜੇ ਅਨਾ ਤੂਰਾ ਰਹਾਓ ਮਿਲੇ ਸਵਾਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਅਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀਏ ਚ ਪੁਜਾਈ ਸੋਟ ਮਾਲਾ ਪੰਜਵਾਂ ਕਰਕੇ ਚਰਨ ਬਸੈ ਰਿਤ ਭੀਤਰ ਸੁਭ ਲਖਨ ਪ੍ਰਭਕੀਨੇ ਪੈ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨਚੀਨੇ ਮੇਰਾ ਗੁਰਖਵਾਰੋ ਮੀਤ ਦੂਣ ਚਾਉਣੀ ਦੇ ਵਡਿਆਈ ਸੋਭਾ ਨੀਤਾ ਨੀਤ ਰਾਓ ਜੀ ਜੰਦ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵਡਾਈ ਨਾਨਕ ਸਤਬਲਿਆਰੇ ਸੋਟ ਮਾਲਾ ਪੰਜਵਾਂ ਸੰਚਨ ਕਰੋ ਨਾਮ ਧੰਨ।

ਹਰ ਕੇ ਚਰਨ ਕਮਲਾਧਾਰ ਸੰਤ ਪ੍ਰਸਾਦ ਪਾਇਓ ਸੱਚ ਬੋਹਿਤ ਚੜ ਲੰਗੋ ਬਿਕ ਸੰਸਾਰ ਆਓ ਪੈ ਕਿਰਪਾਲ ਪੂਰਨ ਬਨਾਸੀ ਆਪੇ ਕਿਨੀ ਸਾਰ ਪੇ ਪਿਖ ਨਾਨਕ ਬਿਸਾਨੋ ਨਾਨਕ ਨਾਹੀ ਸੁਮਾਰ ਸੁੱਠ ਮਹਲਾ ਪੰਜਵਾ ਗੁਰਪੂਰੈ ਆਪਣੀ ਕਲਤਾਰੀ ਸਭ ਕਟੁਪ ਜੀ ਦਾ ਆਪੇ ਮੇਲ ਵਡਾਈ ਕਿਨੀ ਕੁਸ਼ਲ ਖੇਮ ਸਭ ਭਇਆ ਸਤਿਗੁਰਪੂਰਾ ਮੇਰਾ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹੋ ਅੰਤਰ ਬਾਰ ਥਾਂ ਅੰਤਰ ਅੰਤਰ ਜਤ ਕਰ ਪੇਖੋ ਸੋਈ ਨਾਨਕ ਗੁਰ ਪਾਇਓ ਉਡਭਾਗੀ ਤਿਸ ਜੀ ਵਡਾ ਨਾ ਕੋਈ ਸੁੱਠ ਮਹਲਾ ਪੰਜਵਾ ਸੁਖ ਮੰਗਲ ਕਿਆ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨ ਹਾਰਿਆ ਰੱਖਣ ਹਾਰੇ ਰਾਖਿਓ ਬਾਰਕ ਸਤਿਗੁਰੂ ਤਾਪ ਉਤਾਰਿਆ ਉਪਰੇ ਸਤਿਗੁਰ ਕੀ ਸਨਾਈ ਜਾ ਕੀ ਸੇਵ ਨਾ ਬਿਥੀ ਜਾਈ ਰਹੋ ਕਰਮੈ ਸੁਖ ਬਾਰ ਫਣ ਸੁਖ ਹੈ ਪ੍ਰਭ ਆਪਣੇ ਪੈ ਦੇ ਆਲਾ ਨਾਨਕ ਬਿਘਨਾ ਲਾਗੇ ਕੂ ਮੇਰਾ ਪ੍ਰਭ ਹੁਆ ਕਿਰਪਾਲਾ ਸੁਠ ਮਾਲਾ ਪੰਜਵਾ ਸਾਧੂ ਸੰਗ ਪਿਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰਨ ਅੰਤਾ ਸਾਗਰ ਦਰਿਆ ਭਾਈ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਤੁਨੇ ਉਪਜੀ ਰੋਗ ਗਾ ਘਾਣ ਮਿਟਾਈ ਰਾਓ ਕਿਆ ਗੁਣ ਤੇਰੇ ਆਖ ਵਗਾਣਾ ਕੀਮਤ ਕਹਿ ਨਾ ਜਾਈ ਨਾਨਕ ਭਗਤ ਪਏ ਅਵਿਨਾਸੀ ਆਪਣਾ ਪ੍ਰਭੂ ਰਹਿ ਭਇਆ ਸਹਾਈ ਸੋਟ ਮਾਲਾ ਪੰਜਵਾਂ ਗਏ ਕਲੇਸ਼ ਰੋਗ ਸਵਨਾ ਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰਾ ਰੱਦ ਸਵਾਮੀ ਪੂਰਨ ਕਾਲਾ ਮਾਰੀ ਅਰਜੀ ਤੂੰ ਸੁਖ ਸੰਪਦ ਰਾਸ ਰਾਖ ਲਿਓ ਭਾਈ ਮੇਰੇ ਕੋ ਪ੍ਰਭਾ ਕੇ ਅਰਦਾਸ ਰਾਓ ਜੋ ਮੰਗੋ ਸੋਈ ਸੋਈ ਪਾਓ ਆਪਣੇ ਕਸਮ ਭਰੋਸਾ ਕਹੋ ਨਾਨਕ ਪੂਰਾ ਭੇਟਿਓ ਮਿਟਿਓ ਸਗਲਾਂ ਦੇ ਸਾਹ ਸੋਰਠ ਮਾਲਾ ਪੰਜਵਾਂ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲ ਦੁੱਖ ਮਿਟਾਇਆ ਤਾਪ ਰਹੁ ਗਏ ਗੁਰਬਚਨੀ ਮਨ ਚੇ ਵਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਰਨ ਸਮਰਥ ਸੁਮਾਮੀ ਪੂਰਨ ਪੁਰਖ ਵਿਦਾਤਾ ਰਾਓ ਅਣ ਵਿਨੋਦ ਮੰਗਲ ਗੁਣ ਗਾਵੈ ਗੁਰੂ ਨਾਨਕ ਪਏ ਦੇ ਆਲਾ ਜੈ ਜੈਕਾਰ ਪਏ ਜਗ ਪੀਤਰੂ ਅਪਾਰ ਬ੍ਰਹਮ ਰਖਵਾਲਾ ਸੋਰਠ ਮਾਲਾ ਪੰਜਵਾਂ ਹਮਰੀ ਗਣ ਤਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਦੇ ਰਾਖੇ ਆਪਣੇ ਘਰ ਆਪਣੇ ਸਦਾ ਸਦਾ ਰੰਗ ਮਾਣ ਸੱਚਾ ਸਾਹਿਬ ਸਦ ਮਿਰਵਾਣ ਬੰਦ ਪਾਇਆ ਮੇਰੇ ਸਤਿਗੁਰੂ ਪੂਰਿਆ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਾ ਦਿੱਤਾ ਪੈਨਣ ਕਾਣ ਆਪਣੇ ਦਾਸ ਗੁਆ ਆਪਣੇ ਦਾਸ ਕੀ ਆਪ ਹੈ ਰਾਖੀ ਨਾਨਕ ਸਤਿਗੁਰਬਾਣ ਸੋਠ ਮਾਲਾ ਪੰਜਵਾਂ ਦੁੱਤ ਗਵਾਇਆ ਹਰ ਪ੍ਰਭ ਆਪੇ ਸਗਲ ਸਭ ਸੰਸਾਰ ਉਭਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਧ ਸੁਮਾਰਿਆ ਹੋਈ ਰਾਜੇ ਰਾਮ।

ਲਾਇ ਰਾਖੇ ਜਿਉਂ ਬਾਹਰ ਬਿਤ ਮਾਤਾ ਸੋਟ ਮਾਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨੇ ਸਿਆਸਾ ਚੁਕਾਇਆ ਸਿੱਖਧਾਰਨ ਨੇ ਪਤੇ ਆਇਆ ਉਮਰਾ ਬਵਾਗੇ ਝੇਰਾ ਮਿਲ ਰਾਜ ਨਾਮ ਨਬੇਰਾ ਅਬ ਟੂਟ ਕਦੇ ਨਾ ਜਾਈ ਗੋਂਦ ਬੈਠੇ ਗੁਰੂ ਗੋ ਸਾਈ ਰਾਹ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਲਬਦ ਆਪਣੀ ਪਾਈ ਤਾਂ ਕਦ ਆਵੈ ਕਜਾਈ ਤੈਂ ਸੱਚ ਨਾਏ ਨਬੇਰਾ ਉਹ ਸਮ ਠਾਕੁਰ ਸਮ ਚੇਰਾ ਅੰਤਰ ਜਮੀ ਜਾਨੈ ਬਿਨ ਬੋਲਤ ਆਪ ਪਛਾ।

ਮਸਾਇਓ ਕਰ ਬੈਠੇ ਗੁਰੂ ਤੇ ਆਇਓ ਗੁਰਪੂਰੈ ਸਚ ਕਹਿਆ ਸੋ ਸੱਚ ਸੁਖ ਸਾਚਾ ਲਹਿਆ ਆਪਣਾ ਹੋਵਾ ਗੁਰੂ ਗੁਰ ਮਿਹਰਬਾਨਾਣ ਦਸੂਕ ਕਲਿਆਣ ਮੰਗਲ ਸਿਉਂ ਕਰ ਆਏ ਘਰ ਇਸ਼ਨਾਨਾ ਰਾਓ ਸਾਚੀ ਗੁਰ ਵਡਿਆਈ ਤਾਂ ਕਿ ਕੀਮਤ ਕਹਿ ਨਾ ਜਾਏ ਸਿਰ ਸ਼ਾਹ ਪਾਤਸ਼ਾਹ ਗੁਰਪੇਟ ਮਨੋ ਮਹਾ ਸਗਲ ਪ੍ਰਾਚਿਤ ਲਾਥੇ ਮਿਣਸਾਹ ਸੰਗਤ ਕਹਿ ਸਾਥੇ ਗੁਣ ਨਿਦਾਨ ਹਰ ਨਾਮਾ ਜਪੂ ਨੋਏ ਕਾਮਾ ਗੁਰ ਕੀ ਨੋ ਮੁਖ ਦੁਆਰਾ ਸਭ ਸਿਸ਼ਟ ਕਰੇ ਜੈਕਾਰਾ ਨਾਨਕ ਪ੍ਰਭ ਮੇਰਾ ਸਾਥੇ ਜਨਮ ਮਰਨ ਪੈ ਲਾਥੇ ਸੋਟ ਮਹਲਾ ਪੰਜਵਾਂ ਗੁਰ ਪੂਰੇ ਕਿਰਪਾ ਧਾਰੀ ਪ੍ਰਭੂਰੀ ਲੋਚ ਮਾਰੀ ਘਰ ਇਸ਼ਨਾਨ ਗ੍ਰਹਿ ਆਏ ਅਣਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਆ ਉੱਠ ਬੈਠ ਤਾਰਾ ਧਿਆਈਆ ਅਣ ਦਿਨ ਸੁਖ ਕਿਰਤ ਕਰੀਆ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਪਾਗੀ ਪਾਏ ਕੂੜ ਜਨਮ ਕੇ ਕਿਲ ਵਿਘਨਾਸੇ ਹਰ ਚਰਨੀ ਜਿਤ ਲਾਏ ਉਸ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਦਰ ਆਖੀ ਜੀ ਜਨ ਸਭ ਭੈ ਪਵਿੱਤਰਾ ਸਤਿਗੁਰ ਕੀ ਸਤਿ ਸਾਖੀ ਵਿਘਨ ਵਿਨਾਸ਼ਨ ਸ਼ਬਦ ਗੁਨਾਸ਼ਨ ਸਤਿਗੁਰ ਨਾਮ ਡਰਾਇਆ ਖੋਏ ਪਾਪ ਹੈ ਸਾਬਾ ਮਨ ਜਨ ਨਾਨਕ ਸੁਖ ਕਰਿਆ ਅਸੁੱਟ ਮਾਲਾ ਪੰਜਵਾਂ ਸਾਹਿਬ ਗੁਣੀ ਗਹੇਰਾ ਪਰਾ ਘਰ ਲਸ਼ਕਰ ਪਰਾ ਸਭ ਤੇਰਾ ਰਖਵਾਲਾ ਗੁਰ ਗੋਪਾਲਾ ਸਭ ਜੀ ਪੈ ਦਿਆਲਾ ਜਪ ਅਣਦ ਕਰੋ ਜਪ ਅਣਦ ਰਹੋ ਗੁਰ ਚਰਨਾ ਪਾਉ ਕਤ ਨਾ ਹੀ ਪ੍ਰਭ ਸਰ ਨਰਾਓ ਤੇਰੇ ਦਾਸ ਹਰ ਦਿਆ ਮੁਰਾਰੀ ਪ੍ਰਭ ਅਬ ਚਲਨੀ ਨੂੰ ਸਾਰੀ ਬਾਲ ਧੰਨ ਤਕੀਆ ਤੇਰਾ ਤੂੰ ਪਾਰੋ ਠਾਕੁਰ ਮੇਰਾ ਜਿਨ ਸਤਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦੀਆ ਕੁਸ਼ਲ ਗੇਮ ਸਭ ਦੀਆ ਹੋਏ ਪ੍ਰਭੂ ਸਹਾਈ ਉੱਠ ਸਭ ਉੱਠ ਲਾਗੀ ਪਾਈ ਸਾਧ ਸਾਧ ਪ੍ਰਭ ਧਿਆਈ ਹੈ ਹਰ ਮੰਗਲ ਨਾਨਕ ਆਈਐ ਸੋਟ ਮਾਲਾ ਪੰਜਵਾਂ ਸੁਖ ਸਹਿਜ ਨੰਦਾ ਪ੍ਰਭ ਮਿਲਿਓ ਮਨ ਭਵੰਦਾ ਗੁਰਪੂਰੇ ਕਿਰਪਾ ਧਾਰੀ ਤਾਂਗਤ ਪਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨੰਦ ਬੀਨਾ ਰਹਾਉ ਹਰ ਚਰਨ ਕੀ ਓਟ ਸਦਾਰਣੀ ਸਭ ਝੁਕੀ ਕਾਨ ਲੋਕਾਣ ਜਗਜੀ ਮਨਦਾਤਾ ਪਾਇਆ ਰਸ ਕਰਸ ਗੁਣ ਗਾਇਆ ਪ੍ਰਭ ਕਾਟਿਆ ਜਮ ਕਾ ਪਾਸਾ ਮਨ ਪੂਰਨ ਹੋਈ ਆਸਾ ਜੈ ਪੇਕ ਤੈਸ ਹੋਈ ਯਾਰ ਪ੍ਰਭ ਬਿਨ ਵਰਨਾ ਕੋਈ ਕਰ ਕਿਰਪਾ ਪ੍ਰਭ ਰਾਖੇ ਜਨਮ ਮਰਨ ਜਨਮ ਜਨਮ ਕੇ ਦੁਖਲਾ ਤੇ ਨਿਰਭਰ

ਰਾ ਕੀ ਸਰ ਸੱਚੇ ਕੀਤਾ ਕੀ ਪਰਮੇਸ਼ਰ ਆਪ ਵਰਕ ਵਾਲਾ ਸੰਸਾਰ ਸੁਖ ਮਖਿਨ ਮੈਂ ਉਪਜੈ ਮਨ ਹੋਵਾ ਸਕਦਾ ਸੁਖਾਲਾ ਰਹਾਉ ਹਰ ਹਰ ਨਾਮ ਦੀ ਜੋ ਦਾਰੂ ਦਿਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਦਿਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰ ਸੁਮਾਰਿਆ ਅਮਰਾ ਗੁਣਿਆ ਗੁਣਾ ਵਿਚਾਰਿਆ ਗੁਰ ਕਾ ਸ਼ਬਦ ਭਾਇਓ ਸਾਖੀ ਦਿਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੇਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋ ਢਮਾਲਾ ਪੰਜਵਾਂ ਵਿੱਚ ਕਰਤਾਪੁਰ ਖਿਲੋਵਾ ਵਾਲ ਨਾ ਵਿੰਗਾ ਹੋਵਾ ਮੱਜਨ ਗੁਰੇ ਆਂਦਾ ਰਾਸੇ ਜਪ ਹਰ ਕਿਲ ਵਿਘਨਾਸੇ ਸੰਤੋ ਰਾਮਦਾਸ ਰੋਵਰ ਨਿਕਾ ਜੋ ਨਾ ਵੈ ਸੁਕੁਲ ਦਰਾਧਾਰ ਹੋਆ ਜੀ ਕਰ ਆਓ ਜੈ ਜੈਕਾਰ ਜੱਗਾ ਹੋਵੈ ਮੰਚਨ ਰੈ ਬਲ ਪਾਵੈ ਸਹੀ ਸਲਾਮਤ ਨਹਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਹਾਵੈ ਸੁਜਨ ਪਰਮਗਤ ਪਾਵੈ ਮਰੇ ਨਾ ਆਵੈ ਜਾਈ ਹਰ ਨਾਮ ਧਿਆਈ ਇਹ ਬ੍ਰਹਮ ਵਿਚਾਰ ਸੁਜਾਨੈ ਜਿਸ ਦਿਆਲ ਹੋਵੈ ਭਗਵਾਨ ਨਾ ਬਾਬਾ ਨਾਨਕ ਪ੍ਰਭ ਸ਼ਨਾਏ ਸਭ ਚਿੰਤਾ ਗ੍ਰੰਥ ਮਿਟਾਈ ਸੁੱਟ ਮਾਲਾ ਪੰਜਵਾਂ ਪਾਰ ਬ੍ਰਹਮ ਨਿਭਾਈ ਪੂਰੀ ਕਾਈ ਬਾਤ ਨਾ ਰਹੀ ਆਈ ਊਰੀ ਗੁਰਚਰਨੀ ਲਾਏ ਨਿਸਤਾਰੇ ਹਰ ਨਾਮ ਸਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਘਰ ਰਾ ਕੇ ਮਾਤ ਪਿਤਾ ਜੋ ਪਾਲਾ ਰਾਵਟ ਭਾਗੀ ਸਤਿਗੁਰ ਪਾਇਆ ਤਿੰਨ ਜਿਨ ਜਮਕਾ ਪੰਥ ਮਿਟਾਇਆ ਹਰ ਭਗਤ ਪਾਏ ਜਿਤ ਲਾਗਾ ਜਪ ਜੀ ਵੈਸੇ ਵਡਭਾਗਾ ਹਰ ਅੰਮ੍ਰਿਤ ਬਾਣੀ ਗਾਵੈ ਸਾਧਾਂ ਕੀ ਧੂਰੀ ਨਹਾਵੈ ਆਪਣਾ ਨਾਮ ਆਪੇ ਹੀ ਦੀਆ ਪ੍ਰਭ ਕਰਨ ਹਰ ਰਖ ਲਈ ਆਰ ਦਰਸ਼ਨ ਪ੍ਰਣ ਦਾਰਾ ਪੂਰਨ ਬ੍ਰਹਮ ਵਿਚਾਰਾ ਕਰਕੇ ਪੰਥ ਜਾਮੀ ਦਾਸ ਨਾਨਕ ਸੰਤ ਸਵਾਮੀ ਸੋਠ ਮਹਲਾ ਪੰਜਵਾਂ ਗੁਰਪੂਰਿਆ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਾ ਜਾਈ ਤਾਂ ਸੁਹੇਲੇ ਕਰ ਕਿਰਪਾ ਪਾ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮੰਚਨ ਦੇ ਸਗਲੇ ਪਲ ਪਾਓ ਜੀ ਕੇ ਸੰਗ ਸਹਾਈ ਰਾਓ ਨਾਰਾਇਣ ਪ੍ਰਾਣ ਆਧਾਰ ਆਮ ਸੰਤ ਜਨਾਰੇ ਨਾਰਾ ਪਤ ਪਨੀਤ ਕਰ ਲੀਨੇ ਕਰ ਕਿਰਪਾ ਜਸ ਦੀਨੇ

ਕਮਲ ਰੇ ਧਾਰੇ ਬਿਘਨਾ ਲਾਗੇ ਤਿਲਕਾ ਕੋ ਕਾਰਜ ਸਲ ਸਵਾਰੇ ਰਹੋ ਮਿਲ ਸਾਧੂ ਦੁਰਮਤ ਖੋਈ ਪਦਮਨੀ ਸਭ ਹੋਈ ਰਾਮਦਾਸ ਸਰੋਵਰ ਨਾਤੇ ਸਭ ਲਾਤੇ ਪਾਵ ਕੇ ਮਾਤੇ ਗੁਣ ਗੋਬਿੰਦਤ ਗਾਈ ਹੈ ਸਾਹ ਸੰਗ ਮਿਲ ਧਿਆਈ ਹੈ ਮਨ ਬਾਂਸ਼ਤ ਬਲ ਪਾਏ ਗੁਰਪੁਰ ਹਰਿ ਦਾ ਤਿਹਾਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ ਰਾਲ ਸੋਠ ਮਾਲਾ ਪੰਜਵਾਂ ਦੈ ਦਿਸ਼ ਛਤਰ ਮੇਘ ਘਟਾ ਘਟ ਦਾਮਣ ਚਮਕ ਡਰਾਇਓ ਸੇਜ ਅਕੇਲੀ ਨੀਂਦ ਨਾ ਨੈਨੋ ਪਿਰ ਪਰਦੇਸ ਸਧਾਇਓ ਹੁਣ ਨਹੀਂ ਸੰਦੇਸ ਰੁਮਾਇਓ ਏਕ ਕੋਸਰੋ ਸਿੱਧ ਕਰਤ ਲਾਲ ਤਵ ਚਿਤਰ ਪਾਤਰੋ ਆਇਓ ਰਹਾਓ ਕਿਉਂ ਬਿਸਰੈ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ ਮੰਦਰ ਚਰਕੈ ਪੰਥ ਨਿਹਾਰੋ ਨੈਣ ਨੀਰ ਨੈਨੀ ਨੈਣ ਨੀਰ ਭਰੇ ਆਇਓ ਹਾਂ ਹੋ ਬੀਤ ਪਇਓ ਹੈ ਬੀਚੋ ਸੁਣਦੇ ਸਨਿਟਾਇਓ ਪਾਂ ਭੀਰੀ ਕੇ ਪਦ ਪਰ ਦੋ ਬਿਨ ਪੇਖਿਆ ਦੁਰਾਇਓ ਪੈ ਕਿਰਪਾਲ ਸਰਬ ਕੋਟਾ ਗੁਰ ਸਾਗਰੋ ਦੂਖ ਮਿਟਾਇਓ ਕੋ ਨਾਨਕੋ ਮੈਂ ਭੀਤ ਗੁਰ ਖੋਈ ਤੋ ਦਿਆਰ ਬਿਠ ਲੋ ਪਾਇਓ ਸਭ ਰਹਿਓ ਦੇ ਸਰਮਾਇਓ ਜਾ ਸੋ ਗੁਰੂ ਮਿਲਾਇਓ ਸਰਬ ਗੁਣਾ ਨਿਦਗਾਰਾ ਸਭ ਗੁਣਾ ਨਿਦਰਾਇਓ ਰਹਾਓ ਦੂਜਾ ਸੋਠ ਮਾਲਾ ਪੰਜਵਾਂ ਗਈ ਬੋੜ ਬੰਦੀ ਛੋੜਨ ਕਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਓ ਪਦ ਗੋਬਿੰਦ ਕਰਾ ਕੋ ਬਹਿ ਤੁਮਾਰੀ ਅਰਜੀਓ ਨਿਮਾਣੇ ਤੁਮਾਰ ਨ ਚੀਜ਼ਾਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰ ਕੋ ਗੁਰਬਾਨ ਰਹਾਓ ਜੈਸਾ ਬਾਲਕ ਭਾਈ ਸੁਭਾਈ ਲੱਕ ਬਰਾਦ ਕੁਮਾਵੈ ਕਰ ਉਪਦੇਸ਼ ਛਿੜਕੇ ਬੋ ਭਾਂਤੀ ਬੋੜ ਪਿਤਾ ਕਰ ਲਾਵੈ ਪਿਛਲੇ ਔਗਣ ਬਖਸ਼ ਲਏ ਪ੍ਰਭਾ ਕੇ ਮਾਰਗ ਪਾਵੈ ਅੰਤਰਜਾਮੀ ਸਭ ਵੀ ਜਾਣਦਾ ਕਿਸ ਪੇ ਆਖ ਸੁਣਾਈ ਹੈ ਕਹਿਣੇ ਕਿਤਨਾ ਪੀਜਾ ਗੋਬਿੰਦ ਅਰ ਪਾਵੈ ਭੈਜ ਰਖਾਈ ਹੈ ਵਰੋਟ ਮੈਂ ਸਗਲੀ ਦੇਖੀ ਤੇਰੀ ਓਟ ਰਹਾਈ ਹੈ ਜਾਲ ਕਿਰਪਾਲ ਪ੍ਰਭੜਾ ਖਰਾਪੇ ਸੁਣੇ ਬਿਨੰਤੀ ਪੂਰਸਤ ਗੁਰੂ ਮੇਲ ਮਿਲਾਵੈ ਸਭ ਚੁੱਕਿਆ ਮੈਨਕ ਜਿੰਤੀ ਹਰਾ ਨਾਮ ਮੁਕਤ ਮੁਖ ਪਾ ਜਨਾਨ ਸੁਖ ਬਸੰਤੀ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਪਾਵੈ ਆਨੰਦਾ ਦੁਖਲੇ ਸਭ ਨਾਟੇ ਗੁਣ ਗਾਵਤ ਆਵਤ ਪ੍ਰਭ ਆਪਣਾ ਕਾਰ ਸਗਲੇ ਸਾਂਟੇ ਜਗਜੀਵਨ ਨਾਮ ਤੁਮਾਰਾ ਗੁਰਪੂਰੇ ਰੇ ਦਿਓ ਉਪਦੇਸਾ ਜਾਂ ਪਵਜਲ ਭਾਰ ਉਤਾਰਾ ਰਹਾਓ ਤੂੰ ਐ ਮੰਤਰੀ ਸੁਣੋ ਪ੍ਰਭ ਤੂੰ ਐ ਸਭ ਕਿਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ।

ਆਪਣੇ ਦਾਸ ਕੁਪੇ ਸਹਾਈ ਸਗਲ ਮੂਰਤ ਕਿੰਨੇ ਕਰਤੇ ਉਨੀ ਵਾਦਨਾ ਪਾਈ ਰਹਾਉ ਕਰਤੇ ਬਹੁਤਾਲ ਦਵਾਇਆ ਪਿੱਛੇ ਲਾਗ ਚਲ ਲਗ ਚਲੀ ਉੱਠ ਮਾਲ ਪਿੱਛੇ ਲਗ ਚਲੀ ਮਾਇਆ ਤੋੜ ਨ ਕਥੂ ਆਵੇ ਮੇਰੇ ਪੂਰੇ ਸਤਗੁਰ ਖਾਵੇ ਸਿਮਰ ਸਿਮਰ ਤੇ ਅੱਲਾ ਸਭ ਜੀ ਪੇ ਕਿਰਪਾਲਾ ਜਾ ਜੈਕਾਰ ਗੁਸਾਈ ਜਿਨ ਪੂਰੀ ਬੰਤ ਬਣਾਈ ਤੂੰ ਭਾਲੋ ਸਵਾਮੀ ਮੋਟਾ ਇਹ ਪੁੰਨ ਪਦਾਰ ਤੇਰਾ ਜਾ ਨਾਨਕੇ ਤੇ ਆਇਆ ਸਰਬ ਫਲਾ ਪੁਣ ਪਾਇਆ ਸੂਖ ਮਹਲਾ ਪੰਜਵਾ ਘਰ ਦੀ ਜਾ ਦੁੱਖ ਦੇ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਤੇਰੇ ਭਾਵ ਕੁਮਾਤੇ ਨਿਰਮਲ ਹੋਏ ਘਰ ਇਸ਼ਨਾਨਾ ਗੁਰਪੂਰੇ ਕਿੰਨੇ ਦਾਨਾ ਕੁਸਲ ਖੇਮ ਭ੍ਰਮਤਾ

ਦਿਆਇਆ ਸੋ ਕਰ ਦੇਈ ਵਸਾਇਆ, ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਭ ਮਿਟਾਇਆ, ਹਰ ਕੇ ਨਾਮ ਕੀ ਵਡਿਆਈ, ਆਠ ਪੈਰ ਗੁਣ ਗਾਏ ਗੁਰਪੂਰੇ ਤੇ ਪਾਈ ਰਹਾਉ, ਪ੍ਰਭ ਕੀ ਕਤ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ।

ਪ੍ਰਭੇ ਆਪਣੇ ਘਰ ਦੀਨੇ ਸਹਿ ਸੁਭਾਅ ਮਿਲੇ ਗੋਪਾਲਾ ਨਾਨਕ ਸਾਧ ਪਤੀਨੇ ਸੂਰਤ ਮਹੱਲਾ ਪੰਜਵਾ ਗੁਰੂ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਜਾਇ ਕਰ ਭਾਗਾ ਰੱਬ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤ ਰਹਾਉ ਨਾਨਕ ਪ੍ਰਭੇ ਬਣਾਸੀ ਤਾਂ ਕਿਸੇ ਬਿਨ ਬਿਰਤੀ ਜਾ ਸੀ ਅਣ ਕਰੈ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾ ਗੁਰੇ ਆਪਣੇ ਬਲਹਾਰੀ ਜਿਨੇ ਪੂਰਨ ਪੈ ਸਵਾਰੀ ਮਨ ਚੰਦਿਆ ਫਲ ਪਾਇਆ ਪ੍ਰਭ ਬਣੋ ਸਦਾ ਤੇ ਆਇਆ ਸੰਤੋ ਤਿਸ ਬਿਨ ਆਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਰਹਾਉ ਪ੍ਰਭ ਆਪਣੇ ਵਰਦੀਨੇ ਸਗਲ ਜੀਵ ਸਕੀਨੇ ਜਾਂ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟ

ਸੋਰਠ ਮਹੱਲਾ ਪੰਜਵਾਂ ਗੁਰਮਿਣ ਪ੍ਰਭੂ ਚਿਤਾਰਿਆ ਕਰ ਸਭ ਸੁਵਾਰਿਆ ਮੰਦਾ ਕੋਣੇ ਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਚਿ ਸਨ ਸੁਆਮੀ।

ਆਪਣੇ ਦਾਸ ਆਪਣੇ ਕਾਜ ਕੋ ਕਿਉਂ ਅਲਗਾਈਐ ਜਿਸ ਮਰਨ ਦਰਗਹਿ ਸੁਖਮੁਖ ਜਲੈ ਸਦਾ ਸਦਾ ਸੁਖ ਪਾਈ ਰਹਾਉ ਜਿਉਂ ਕਾਮੀ ਕਾਮ ਲੁਭਾਵੈ ਤੂੰ ਹਰ ਦਾਸ ਹਰ ਜਸ ਗਾਵੈ ਜਿਉਂ ਮਾਤਾ ਬਾਲ ਲੁਟਾਵੈ ਤਿਉ ਗਿਆਨੀ ਨਾਮ ਕੁਮਾਰ।

ਬਣਤ ਬਣਾਈ ਸੋਰਠ ਮਹੱਲਾ ਪੰਜਵਾਂ ਪ੍ਰਭ ਆਪਣਾ ਹਿਰਦੇ ਤੇ ਆਏ ਘਰ ਸਹੀ ਸਲਾਮਤ ਆਏ ਸੰਤੋਖ ਪਿਆ ਸੰਸਾਰੇ ਗੁਰਪੂਰੇ ਲੈ ਤਾਰੇ ਸੰਤੋ ਪ੍ਰਮ ਰਸਦਾ ਦਿਆਲਾ ਆਪਣੇ ਭਗਤ ਕੀ ਗਣਤ ਨੇ।

ਨਹੀਂ ਦਿਨ ਚਰਨ ਸਤਿਆਈ ਆਦਿ ਦਿਨ ਰਾਖੇ ਹਰ ਨਾਮ ਮਾਰ ਚਾਖੇ ਆਪਣੇ ਗੁਰੂ ਪਰ ਕੁਰਬਾਨ ਭੈ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹਾਉ ਨਾਨਕ ਜਨ ਸਰਣਾਏ ਜਿਨ ਪੂਰਨ ਪੈ ਜਰਖਾਏ ਸਗਲੇ ਦੁੱਖ ਮਿਟਾਏ ਸੁਖ ਪੁੰਚੋ ਮਿਰਭ

ਏਕੋਂਕਾਰ ਸਤਿਗੁਰੂ ਪ੍ਰਸਾਦ ਰੇ ਮਨ ਰਾਮ ਸਿਉ ਕਰ ਪ੍ਰੀਤ ਸਰਵਣ ਗੋਬਿੰਦ ਗੁਣ ਸੁਣੋ ਵਰਗਾਓ ਰਸਨਾ ਗੀਤ ਰਹਾਓ ਕਰ ਸਾਧ ਸੰਗਤ ਸਿਮਰ ਮਾਦੋ ਪਤਤ ਪੁਨੀਤ ਕਾਲ ਬਿਆਲ ਜੋ ਪਰਿਉ ਡੋਲੈ ਮੁੱਖ ਪਸਾਰੇ ਮੀਤ ਅੱਜ ਕੱਲ੍ਹ ਹੁਣ ਤੋਹੇ ਗ੍ਰਸਹਿ ਸਮਝ ਰੱਖ।

ਹਰ ਭਜਨ ਤੀਰ ਦਸੇ ਵੇ ਝੋਟੀ ਕਾਲ ਗਹੀ ਰਹਾ ਦਰ ਮੀਤ ਪੂਤਰ ਸੰਪਤ ਧਨ ਪੂਰਨ ਸਮਈ ਅਵਰ ਸੁਖ ਮਿਥਿਆ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜਗ ਹਾਰਿਓ ਮਾਨਸ ਦੇਹ ਨਹੀਂ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਸੂਰਠ ਮਹੱਲਾ ਨਾਵਾਂ ਮਨ ਰੇ ਕੌਣ ਕੁਮਤ ਲੀਨੇ ਪਰਦਾ ਰਣ ਦਿਆ ਰਸ ਰਚੋ ਰਾਮ ਭਗਤ ਨੇ ਕੀ ਨੀ ਰਹਾਉ ਮੁਕਤ ਪੰਥ ਜਾਣੋ ਤੈ ਨਾਹਿਨ ਧਨ ਜੋਰਨ ਕੋ ਤਾਏ ਆ ਅੰਤ ਸੰਕਾ ਹੁਣ ਦੀਨਾ ਬਿਰਥਾ ਆ ਬੰਦਾਏ ਨਾ ਹਰ ਭਜਨ ਗੁਰਜਨ ਸੇਵਿਓ ਨਹਿ ਪਜਿਓ ਕੁਛ ਗਿਆਨਾ ਘਟ ਹੀ ਮਨ ਮਹਿ ਨਿਰੰਜਨ ਤੇਰਾ ਤੈ ਖੋਜ ਤੁਜਿਆਨਾ ਬਹੁਜਨ ਭਰਮਤ ਹਾਰਿਓ ਅਸਰ ਮਤ ਨਹੀਂ ਕਾਇ ਪਾਏ।

ਕਹਿ ਵਿਦਰੋਹ ਕੋ ਤਾਹਿ ਰਹਾ ਬੇਦ ਪ੍ਰਾਣ ਸਿਮਰਤ ਕਹਿ ਮਾਸੁਨ ਨਿਮਕਣੇ ਬਸਾਵੈ ਪਰਦਨ ਪਰ ਦਾਰਾ ਰਸ ਰਚਿਓ ਬਿਰਥਾ ਜਨਮ ਸਿਰਾਵੈ ਮਦ ਮਾਇਆ ਕੇ ਭਇ ਬਾਬਰ ਸੁਜਤਨੈ ਕਿਜ ਗਿਆਨਾ ਘਟ ਹੀ ਮੈਂ ਭਟ ਹੀ ਪੀਤਰ ਬਸ ਨਿਰੰਜਨ ਤਾ ਕੋ ਮਰਮ ਨਾ ਜਾ।

ਮਨ ਕਾਟੀ ਜਮਕੀ ਫਾਸੇ ਸੋਲਠ ਮਹੱਲਾ ਨਾਵਾਂ ਰੇ ਨਰ ਇਹ ਸੱਚ ਜੀ ਤਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਦਲਕਤ ਨੰਬਰ

ਨਾਨਕ ਪੂਜੋ ਭਇਓ ਨ ਸੁਧੋ ਬਹੁ ਜਤਨ ਮੈਂ ਕੀਨੋ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤੁਹਾਰੋ ਲੀਨੋ ਸੋਠ ਮਹੱਲਾ ਨਾਮਾ ਮਨ ਰੇ ਗਹਿਓ ਨ ਗੁਰੂ ਪਦੇਸ਼ ਕਹਾਂ ਪਿਓ ਜੋ ਮੂੜ ਮੰਡਾਇਓ ਭਗੋ ਕਿਨੂੰ ਭੇਸਰਾ ਸਾ ਛੱਡ ਕੇ ਝੂਠੇ ਲਾਗਿਓ ਬਿਰਥਾ ਜਨਮ ਅਕਾਰਥ ਖੋਇਓ ਕਰ ਪਰ ਪੰਜ ਉਦਰਨ ਨਿਜ ਭੋਖਿਓ ਪਸ ਕੀ ਨਿਆਈ ਸੋਇਓ ਰਾਮ ਭਜਨ ਕੀ ਗਤ ਨਹੀਂ ਜਾਣੇ ਮਾਇਆ ਹੱਥ ਵਿਕਾਨਾ ਉਰਜ ਰਹੋ ਵਿਖਿਆ ਸੰਗਬੋਰਾ ਰਾਮ ਨਾਮ ਰਤਨ ਵਿਸਰਾਨਾ ਰਹਿਓ ਅਚੇਤਨ ਚੇਤੋ ਗੋਬਿੰਦ ਬਿਰਤ ਉਦਸਰਾਨੇ ਕਹੋ ਨਾਨਕ ਬਿਰਤ ਪਛਾਨੋ ਭੁੱਲੇ ਸਦਾ ਪੁਰਾਣੀ ਸੋਰਠ ਮਹੱਲਾ ਨਾਮਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੇ ਸੁਖ ਸੁਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨ ਰਾ ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ ਲੋਭ ਮੋਹ ਮਨ ਹਰਖ ਸੋਗ ਤੇ ਰਹੇ ਨਿਆਰੋ ਨਾਏ ਮਾਣ ਪਮਾਨਾ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਆਸਾ ਕਾਂ ਕ੍ਰੋਧੇ ਪਰਸੇ ਨਾਇਣ ਤੇ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਬਾਣੀ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖਮੈ ਆਣ ਬਹੁਤ ਮਿਲ ਬੈਠਤ ਰਹਿ ਚਹੂੰ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾਟਤ ਕੌਣ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਕਾਇਆ ਪ੍ਰੇਤ ਪ੍ਰੇਤ ਕਰ ਪਾਗੇ ਇਹ ਵਿਧ ਵਿਵਹਾਰ ਬਣਿਆ ਹੈ ਜਾਂ ਸੁਨੇ ਲਗਾਇਓ ਅੰਤ ਵਾਰ ਨਾਨਕ ਬਿਨ ਹਰਜੇ ਕਉ ਕਾਮਨਾ ਆਇਓ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਚੌਥੁਕੀ ਓਂਕਾਰ ਸਤਿਗੁਰੂ ਪ੍ਰਸਾਦ ਦੁਬਦਨ ਪੜੋ ਹਰ ਬਿਨ ਹੋਰ ਨ ਪੂਜੋ ਮੜੇ ਮਸਾਨ ਨ ਜਾਏ ਤ੍ਰਿਸ਼ਨਾ ਰਾਤ ਨ ਪਰ ਕਰ ਜਾਵਾ ਤ੍ਰਿਸ਼ਨਾ ਨਾਮ ਭੁਜਾਏ ਘਰ ਪਿੱਤਰ ਕਰ ਗੁਰ ਦਿਖਾਇਆ ਸੰਜਰਤੇ ਮਨ ਭਾਈ ਤੂੰ ਆਪੇ ਦਾਨਾ ਆਪੇ ਦੀਨਾ ਤੂੰ ਦੇਵੈ ਮਤ ਸਾਈ ਮਨ ਬੈਰਾਗ ਤੋਂ ਬੈਰਾਗੀ ਸ਼ਬਦ ਨੂੰ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸੋ ਲਿਵਲਾਏ ਰਹਾਉ ਅਸੰਖ ਬੈਰਾਗੀ ਕਹਿ ਬੈਰਾਗ ਸੋ ਬੈਰਾਗੀ ਜੇ ਖਸਮੇ ਪਾਵੈ ਕਹਿ ਹਿਰਦੈ ਸ਼ਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ ਏਕੋ ਚੇਤੇ ਮਨੋ ਵਣ ਡੋਲੈ ਧਾਵਤ ਵਰਜ ਰਹਾਵੇ ਸਹਿਜੇ ਮਾਤਾ ਸਦਾ ਰੰਗਰਾਤਾ ਸਚੇ ਕੇ ਗੁਣ ਗਾਵੇ ਮਨੁਆ ਪਾਉਣ ਬਿੰਦ ਸੁਖਵਾਸੀ ਨਾਮ ਵਸੇ ਸੁਖਵਾਈ ਜਿਹਵਾ ਨੇਤਰ ਸੋਤਰ ਸਚਰਾ ਤੇ ਜਲ ਬੂਜੀ ਤੁਝੇ ਬੁਝਾਈ ਆਸ ਨਿਰਾਸ ਰਹਿ ਬੈਰਾਗੀ ਨਿਜ ਕਰ ਤਾੜੀ ਲਾਏ ਭਿੱਖਿਆ ਨਾਮ ਜੇ ਸੰਤੋਖੀ ਅੰਮ੍ਰਿਤ ਸਹਿਜ

ਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਰ ਅਪਾਰ ਅਗਮ ਉਚਰੇ ਕਹਿਣੇ ਕੀ ਨ ਪਾਏ ਸੁਨ ਸਮਾਤਮਾ ਪਰਮਾਰਥ ਤੀਨ ਭਵਨ ਪਤਨਾਮੰਗ ਮਸਤਕ ਲੇਖ ਜੀਆਂ ਜਗਜੋਨੀ ਸਿਰ ਲੇਖ ਸਹਾ ਮੰਗ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾ ਮੰਗ ਮਨ ਮੁਖ ਚੂੜ ਲੈ ਭੈ ਮਨ ਗਏ ਆਪੇ ਗਿਆਨ ਅਗਾਂ ਮੰਗੇ ਜਿਨ ਚਾਖਿਆ ਸੇਈ ਸਤ ਜਾਣੇ ਜੁ ਜੁ ਜੁੰ ਗੁੰਗੇ ਮਿਠਿਆਈ ਕਥੇ ਕਿਆ ਕਾ ਕਥੀਏ ਭਾਈ ਮਸਾ ਚੱਲ ਉਸ ਦਰ ਜਾਈ ਗੁਰਦਾਤਾ ਮਿਲੇ ਤਮਤ ਹੋਏ ਨਿਗਰੇ ਮਤ ਨਕਾਈ ਜੂਨ ਚਲਾਏ ਤਿਉਂ ਚੱਲੇ ਫਾਈ ਉਰ ਕਿਆ ਕਿਉਂ ਕਰੇ ਚਤਰਾਈ ਇੱਕ ਭਰਮ ਭੁਲਾਏ ਭਗਤੀ ਰਾਤੇ ਤੇਰਾ ਖੇਲ ਪਾਰਾ ਜਿਤ ਲਾਏ ਤੇਹਾ ਫਲ ਪਾਇਆ ਤੂੰ ਹੁਕਮ ਸਰਾਵਣ ਹਾਰਾ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਵ ਪਿੰਡ ਤੂੰ ਮਾਰਾ ਸਤਿਗੁਰ ਮਿਲਿਆ ਕਰਮ ਕਿਰਪਾ ਕੀਨੀ ਅੰਮ੍ਰਿਤ ਨਾਮ ਅਧਾਰ ਗਗਨੰਤਰ ਗੁਣ ਗੁਣ ਗਗਨੰਤਰ ਵਸਿਆ ਗੁਣ ਪ੍ਰਗਾਸਿਆ ਗੁਣ ਮੈਂ ਗਿਆਨ ਧਿਆਨ ਗਏ ਨਾਮਣ ਭਾਵੇ ਕਹੇ ਕਹਾਵੇ ਤੱਤੋ ਤੱਤ ਵਖਾਣਗੇ ਸਭ ਗੁਰੂ ਪੀਰਾ ਗੈਰ ਗੰਭੀਰਾ ਬਿਨ ਸ਼ਬਦ ਜਗ ਬੋਰਾਨ ਗੇ ਪੂਰਾ ਬਰਾ ਗੀ ਸਤ ਸੁਭਾ ਗੀ ਸਤ ਨਾਨਕ ਮਨ ਮਾਨ ਗੇ ਸੋਰਠ ਮਹੱਲਾ ਪਹਿਲਾ ਤੇ ਤੁਕੇ ਆਸਾ ਮਨਸਾ ਬੰਦਨੇ ਪਾਈ ਕਰਮ ਤਰੁਣ ਬੰਦਕਾਰੀ ਪਾਪੁਨ ਜੁਗ ਜਾਇਆ ਭਾਈ ਬਿਨ ਸਹਿ ਨਾਮ ਨਿਵਸਾਰੀ ਇਹ ਮਾਇਆ ਜਗ ਮੋਣੀ ਭਾਈ ਕਰਮ ਸਭੇ ਵਿਕਾਰੀ ਸੁਨ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਬੁਝੇ ਪਾਈ ਸੋ ਆਤਮ ਤਤ ਵਿਚਾਰੀ ਰਹਾਓ ਸਾਸ ਵੇਦ ਬਕੇ ਖੜੋ ਪਾਈ ਕਰਮ ਕਰੋ ਸੰਸਾਰੀ ਪਾਖੰਡ ਮੈਲ ਨਾ ਚੁਕੀ ਬਾਏ ਅੰਤਰ ਮੈਲ ਚੁਕਾਰੀ ਇਨ ਡੁੱਬੀ ਮਾਕੁਰੀ ਬਾਏ ਟੂਡੀ ਸਿਰ ਕੈ ਫਾਰੇ ਦੁਰਮਤ ਘਣੀ ਵੇ ਗੋਤੀ ਪਾਏ ਦੂਜੇ ਪਾਏ ਖੁਆਏ ਬਿਨ ਸਤਿਗੁਰ ਨਾਮ ਨ ਪਾਏ ਪਾਏ ਬਿਨ ਨਾਮ ਪਰਮ ਨਾ ਜਾਏ ਸਤਿਗੁਰੂ ਫੇਰ ਸਤਿਗੁਰੂ ਸੇਵੇ ਤਾਂ ਸੁਖ ਪਾਏ ਪਾਏ ਆਵਨ ਜਾਨ ਰਹਾਏ ਸਾਚ ਸਹਿਜ ਗੁਰੂ ਤੇ ਬੁਝੇ ਪਾਏ ਮਨ ਨਿਰਮਲ ਸਤ ਸਮਾਏ ਗੁਰ ਸੇਵੇ ਸੋ ਬੁਝੇ ਪਾਏ ਗੁਰ ਬਿਨ ਮਗਨ ਪਾਏ ਜਿਸ ਅੰਤਰ ਲੋਭ ਕੇ ਕਰਮ ਕੁਮਾਵੇ ਪਾਏ ਕੂੜ ਬੋਲ ਵੇ ਖਾਏ ਪੰਡਿਤ ਦਹੀ ਬਲੋਈਏ ਪਾਏ ਵਿੱਚੋਂ ਨਿਕਲੇ ਤੱਥ ਜਲ ਮਥੇ ਜਲ ਦੇਖੇ ਪਾਏ ਜਗੇ ਹਵਥ ਗੁਰਬਣ ਭਰਮ ਗੁੱਚੇ ਪਾਈ ਘੜ ਘੜ ਦੇ ਲਾਖੇ ਜਗਤਾ ਗੋ ਸੂਤ ਗੁਪਾਈ ਦੈ ਦੇ ਬਾਦੋ ਮਾਏ ਬਿਨ ਗੁਰ ਕਾਣ ਛੂਟੇ ਪਾਈ ਥਾਕੇ ਕਰਮ ਕੁਮਾਏ।

ਮਜਣ ਦਾਨ ਚੰਗਿਆਈਆਂ ਭਾਈ ਦਰਗੇ ਨਾਮ ਵਸੇਖ ਗੁਰ ਅੰਕਸ਼ ਦੇ ਨਾਮ ਦ੍ਰਿੜਾਇਆ ਭਾਈ ਮਨ ਵਸਿਆ ਝੂਕਾ ਪੇਕੇ ਤਨ ਹਰ ਸਰਾਪ ਕੋ ਭਾਈ ਵੱਖਰ ਨਾਮ ਵਪਾਰ ਇਹ ਵੱਖਰ ਵਪਾਰੀ ਸੋ ਦ੍ਰਿੜੇ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰੂ ਸੇਵਿਆ ਪਾਰੇ ਤਿਨ ਕੇ ਸਾਥ ਤਰੇ ਤਿੰਨਾਂ ਥਾਕ ਨਾ ਪਾਈ ਪਿਆਰੇ ਅੰਮ੍ਰਿਤ ਰਸਨ ਰਸ ਹਰੇ ਬੂਡੇ ਭਾਰੇ ਪੈ ਬਿਨ ਪੈਰੇ ਤਾਰੇ ਨਦਰ ਕਰੇ ਭੀ ਤੂੰ ਐਸਾ ਲਾਣੇ ਪਿਆਰੇ ਭੀ ਤੇਰੀ ਸਲਾਹ ਬੀ ਬਹੁਤ ਪੈ ਡੁੱਬੇ ਪਿਆਰੇ ਕੰਧੀ ਪਾਏ ਕਹਾ ਰਹਾਓ ਸਾਲਾਈ ਸਾਲਾਣਾ ਪਿਆਰੇ ਦੂਜਾ ਵ ਨ ਕੋਏ ਮੇਰੇ ਭਰਾ ਸਲਾਹਣ ਸੇ ਬਲੇ ਪਿਆਰੇ ਸਬਰ ਤੇ ਰੰਗ ਹੋਏ ਤਿਸਕੀ ਸੰਗਤ ਜੇ ਮਿਲ ਪਿਆਰੇ ਰਸ ਰ ਤੱਤ ਬਲੋਏ ਪਤ ਪ੍ਰਵਾਨਾ ਸਚ ਕਾ ਪਿਆਰੇ ਨਾਮ ਸਦਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੇ

ਹੁਕਮ ਇੰਦਰ ਜੰਮਿਆ ਪਿਆਰੇ ਉਦੋ ਸਿਰ ਕੇ ਫਾਰੇ ਗੁਰਮੁਖ ਦਰਗੇ ਜਾਣੀ ਪਿਆਰੇ ਕਲ ਚੱਲੇ ਕਾਰਜ ਸਾਰ ਹੁਕਮ ਇੰਦਰ ਆਇਆ ਪਿਆਰੇ ਹੁਕਮ ਜਾ ਹੁਕਮੇ ਜਾਦੂ ਜਾਏ ਹੁਕਮੇ ਬੰਚ ਲਾਈ ਪਿਆਰੇ ਮਨ ਗੁੜੇ ਸਜਾਏ ਹੁਕਮੇ ਸ਼ਬਦ ਪਛਾਣੀ ਪਿਆਰੇ ਦਰਗੇ ਪੈਦਾ ਜਾਏ ਹੁਕਮੇ ਗਣਤ ਕਣਾਈ ਪਿਆਰੇ ਹੁਕਮੇ ਹੁਮੇ ਉਹ ਦੋਏ ਹੁਕਮੇ ਪੋਏ ਪਾਈਏ ਪਿਆਰੇ ਹੁਕਮ ਮੁੱਠੀ ਰੋਏ ਹੁਕਮ ਸੰਜਾਪੇ ਸਾਕਾ ਪਿਆਰੇ ਸੱਚ ਮਿਲੇ ਵਡਿਆਈ ਹੋਏ ਆਖਣੇ ਉਹ ਖਾ ਕੇ ਪਿਆਰੇ ਅੱਗਾ ਸੁਣੀਏ ਸੱਚ ਨਾਉ ਜਿੰਨੀ ਸੋ ਸਲਾਏ ਪਿਆਰੇ ਉਹ ਤਿੰਨ ਬਲਹਾਰੇ ਜਾਓ ਨਾਉ ਮਿਲੇ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਉ ਕਾਇਆ ਕਾ ਗੰਜੇ ਥੀ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧੰਨ ਲਿਖਾਰੀ ਨਾਨਕਾ ਪਿਆਰੇ ਸੱਚ ਲਿਖੇ ਉਤਾਰ ਸੋਰਠ ਮਹੱਲਾ ਪਹਿਲਾ ਪਹਿਲਾ ਦੁਤੁਕੀ ਤੁਗੁਣ ਦਾ ਤੂੰ ਨਿਰਮਲ ਪਾਏ ਨਿਰਮਲ ਨਾਮਣ ਹੋਏ ਹਮ ਪਰਾਤੀ ਨਿਰਗੁਣ ਪਾਈ ਤੁਝ ਹੀ ਤੈ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹੂੰ ਪਾਪੀ ਪਖੰਡੀ ਭਾਈ ਮੰਤਨ ਨਾਮ ਸੇਖ ਰਹਾ ਬਿਖ ਮਾਇਆ ਚਿਤ ਮੋਇਆ ਭਾਈ ਚਿਤਰਾਏ ਪਤ ਖੋਏ ਚਿਤ ਮੈਂ ਠਾਕਰ ਸਚ ਸੇ ਭਾਈ ਜੇ ਗੁਣ ਗਿਆਨ ਸਮੋਏ ਰੂੜੋ ਰੂੜੋ ਆਕੇ ਭਾਈ ਰੂੜੋ ਲਾਲ ਚਲੂਲ ਜੇ ਮਨ ਹਰ ਸਿਉ ਬੈਰਾਗੇ ਭਾਈ ਦਰਕਰ ਸਾਜਾ ਭੂਲੇ ਪਾਤਾਲੀ ਆਕਾਸ਼ ਵਾਏ ਘਰ ਘਰ ਤੋਂ ਗੁਣ ਗਿਆਨ ਗੁਰ ਮਿਲਿਆ ਸੁਖ ਪਾਏ ਪਾਏ ਝੂਕਾ ਮਨ ਗੁਣ ਗੁਮਾਨ ਜਲ ਤਲਕਾਇਆ ਮੰਜੇ ਪਾਈ ਪੀ ਮੈਲਾ ਤਣ ਹੋਏ ਗਿਆਨ ਮਹਾਨ ਸੁਜਵਾਨ

ਗੁਰਮਣੀ ਲਖਣ ਲਖੀਏ ਭਾਈ ਜਗ ਬੂੜੇ ਪਤ ਖੋਏ ਮੇਰੇ ਠਾਕੁਰ ਹੱਥ ਬੜਿਆਈਆ ਭਾਈ ਜੈ ਪਾਵੈ ਤੈਂਦੇ ਬਈ ਅਰੇ ਬੋਲੇ ਬਿਨ ਮਿਠਲੀ ਭਾਈ।

ਕੋਮਣ ਵਸਾਰੇ ਪਾਏ ਜਿਸ ਦੀ ਵੜੀਏ ਦਾਤ ਮਨ ਕੁਮੈਲੀ ਡੂਮਣੀ ਖਾਏ ਦਰਕੇ ਨਾਏ ਥਾ ਹੋ ਗੁਰਮੁਖ ਹੋਵੇ ਤਾਂ ਗੁਣ ਰਿਵਾਈ ਮੇਰੇ ਪ੍ਰੀਤਮ ਸਾ ਸਮਾਵੇ ਤਿਨ ਮੈਂ ਹਾਰਨਾ ਚੇਤਿਓ ਭਾਈ ਕਿਆ ਮੋਹ ਦੇਸੀ ਜਾਏ ਕਿੜੀ ਪਵੰਦੀ ਪਾਏ।

ਪਾਇਆ ਪਾਈ ਕਰਨ ਕਰਨ ਸਮਰੱਥ ਹੈ ਜਿਉ ਆਪਣੇ ਜਨ ਸਾਜਿਆ ਪਾਈ ਦੇ ਕਰੇ ਆਪਣੀ ਵੱਥ ਹੈ ਕਿਨ ਕਹੀਏ ਕਿਉਂ ਦੇਖੇ ਪਾਈ ਕਰਤਾ ਕੈ ਕਥ ਗੁਰੂ ਗੋਬਿੰਦ ਸਾਹਿਬ ਲਾਏ ਪਾਏ ਜਿਸ ਤੇ ਜਾਪੇ ਤਥ ਮੇਰੇ ਮਨ ਜਪੀ ਹਰ ਭਗਵੰਤ ਨਾਮ ਦਾਨ ਦੇ ਜਨਦਾ ਆਪਣੇ ਦੁੱਖ ਦਰਦ ਕਾ ਹੰਤਰ ਹਾਉ ਜਾ ਕੇ ਘਰ ਸਭ ਕੁਝ ਪਾਏ ਨੌਣ ਦੁਪਰੇ ਭੰਡਾਰ ਤਿਸ ਕੀ ਕੀਮਤ ਨਾ ਪਏ ਪਾਏ ਉੱਚਾ ਕਮ ਪਾਰੇ ਜਿਸ ਜੰਤ ਪਰਤ ਪਾਲ ਦਾ ਪਾਏ ਨਿਧਨ ਕਰਦਾ ਸਾਰ ਸਤਿਗੁਰੂ ਪੂਰਾ ਭੇਟੀ ਪਾਈ ਸਭ ਮਿਲਾਵਣ ਹਾਰ ਸੱਚੇ ਚਰਨ ਸ੍ਰੇ ਵੇ ਭਾਈ ਪ੍ਰਮ ਪੋਹੋ ਹੈ ਨਾਸ ਮਿਲ ਸੰ ਸੁਭਾਮਣ ਮਾਂਜੇ ਭਾਏ ਹਰ ਕੇ ਨਾਮ ਨਿਵਾਸ ਮਿਟੇ ਗਏ ਅੰਧੇਰਾ ਗਿਆ ਅੰਤ ਭਾਈ ਕਮਲ ਹੋਏ ਪ੍ਰਕਾਸ਼ ਗੁਰੂ ਬਚਨੇ ਸੁਖ ਉਪਜੇ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੇ ਬਾਈ ਹੋਏ ਸਭ ਕੀ ਤੂਰ ਖੜ ਕਰ ਪਸਾਰੇ ਬਾਈ ਪੇ ਕੈਸਨ ਹਜੂਰ ਜਿਦਨ ਮਿਸਰੇ ਪਾਰਪਣ ਪਾਏ ਤੇ ਦਿਨ ਮਰੀਏ ਝੂਰ ਕਰਨ ਕਰਨ ਕਰਨ ਕਰਨ ਸਮਰੱਥ ਹੋ ਬਾਈ ਸਰਬ ਕੁਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਵਿਨਾਸ਼ ਤਿਸ ਭਾਵੇ ਤਿਸ ਮੇਲ ਲੈ ਪਾਏ

ਭਇਆ ਪ੍ਰਭਤਾ ਪ੍ਰਭ ਪਾਈ ਮੋਲਿਆ ਤਰਤੇ ਅਕਾਸ ਗੁਰੂ ਪੂਰੇ ਸੰਤੋਖੇ ਆਫਾਈ ਐਣ ਸਲਾਘਾ ਭਾਉ ਰਸਨਾ ਰਾਮ ਰਮੇਸ਼ ਦਫਾਈ ਸਾਚਾ ਸਾ ਸੁਭਾਉ ਕਰਣੀ ਸੁਨ ਸੁਨਜੇ ਵੇਫਾਈ ਨੇਚਲ ਪਾਇਆ ਥਾ ਜਿਸ ਪ੍ਰਤੀਤ ਨ ਆਵੇ ਪਾਏ ਸੋ ਜੀਵੜਾ ਜਲਦਾ ਹੋ ਬਹੁ ਗੁਣ ਮੇਰੇ ਸਭ ਵੇਫਾਏ ਹੋ ਤਿਸ ਕੇ ਬੋਲ ਜਾਉ ਉਹ ਨਿਰਗੁਣ ਯਾਰੇ ਪਾਲਦਾ ਪਾਏ ਦੇਹ ਨਿਥਾਵੇ ਥਾਉ ਰਿਜਕ ਸੰਭਾਏ ਸਾ ਸਤ ਪਾਏ ਗੂੜਾ ਜਾ ਕਰ ਨਾਉ ਜਿਸ ਗੁਰ ਸਾਚਾ ਭੇਟੀ ਪਾਏ ਪੂਰਾ ਤਿਸ ਕਰਮਾਓ ਤਿਸ ਘੜੇ ਨ ਜੀਵੇ ਪਾਏ ਸਰਵ ਕਲਾ ਪ੍ਰਭੂਰ ਸਾਸ ਗ੍ਰਾਸ ਨ ਵਿਸਰੇ ਪਾਏ ਭੇਖੋ ਸਦਾ ਹਜੂਰ ਹੈ ਸਾਧੂ ਸੰਗ ਮਿਲਾਇਆ ਪਾਏ ਸਰਵ ਰਿਹਾ ਭਰਪੂਰ ਹੈ ਜਿਨ੍ਹਾਂ ਪ੍ਰੀਤਨ ਲੱਗਿਆ ਪਾਏ ਸੈ ਨਿਤਨ ਮਰਦੇ ਝੂਰ ਹੈ ਅੰਜੋ ਲੈ ਦਰਾਇਆ ਪਾਈ ਪੌਜਲ ਦੁੱਖ ਸੰਸਾਰ ਕਰ ਕਿਰਪਾ ਨਦ ਨਿਹਾਲਿਆ ਪਾਏ ਕੀ ਤੂਣੇ ਅੰਗ ਪਾਰ

ਕਿਣਕ ਜੋਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੇ ਸਜਾਏ ਜਿਨ ਭੇਟੇ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੇ ਨਾਏ ਤਿੰਨਾਂ ਪਿੱਛੇ ਝੂਠੇ ਪਿਆਰੇ ਜੋ ਸਾਚੀ ਸਰਣ ਆਏ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਿੰਨ ਕੀਤਾ ਰੋਗ ਕੌੜਾ ਹੋਏ ਪਰ ਸੱਟਿਆ ਪਿਆਰੇ ਤਿੰਨ ਉਪਜੇ ਤਿਸਤੇ ਉਪਜਿਆ ਰੋਗ ਸੋਗ ਭੋਗ ਪੁੰਚਾਏ ਭੁਲਾਇਣ ਪਿਆਰੇ ਤ੍ਰਿਣਾਏ ਵਿਜੋਗ ਜੋ ਗੁਰਮੇ ਉਧਾਰੇ ਪਿਆਰੇ ਤਿੰਨ ਤੁਰੇ ਪਿਆ ਸੰਜੋਗ ਮਾਇਆ ਲਾਲ ਚੱਟਿਆ ਪਿਆਰੇ ਚਿਤਨੇ ਆਵੇ ਮੂਲ ਜਿਨ ਤੂੰ ਵਿਸਰੈ ਪਾਪਨ ਸਵਾਮੀ ਸੇਧਨ ਹੋਏ ਧੂੜ ਬਿਲਾੜ ਕਰੇ ਬਹੁਤੇਰੀਆਂ ਪਿਆਰੇ ਉਤਰਣਾਏ ਸੂਲ ਜੋ ਗੁਰਮਿਲ ਸਵਾਰਿਆ ਪਿਆਰੇ ਤਿਨਕਾ ਰਹਿਆ ਮੂਲ ਸਗ ਸੰਗਣਾ ਕੀ ਜੇ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲਿਆ ਹਰ ਵਿਸਰੇ ਪਿਆਰੇ ਸੋਮੋ ਕਾਲੇ ਉੱਠ ਜਾਏ ਮਨ ਘਟੋਈ ਨਾ ਮਿਲੇ ਪਿਆਰੇ ਦਰਗੇ ਮਿਲੇ ਸਜਾਏ ਜੋ ਗੁਰ ਮਿਲ ਸਵਾਰਿਆ ਪਿਆਰੇ ਤਿੰਨ ਤੂੰ ਤਿੰਨਾ ਪੂਰੀ ਪਾਏ ਸੰਜਮ ਸਹਿ ਸਿਆਣ ਪਿਆਰੇ।

ਜਾਤੇ ਪਿਆਰੇ ਕੂੜ ਨਾ ਚੱਲੀ ਨਾਲ ਸਤਿਗੁਰੂ ਜੀ ਨਾਲ ਮਿਲਾਉਣ ਪਿਆਰੇ ਸੱਚਾ ਨਾਲ ਸੱਚਾ ਨਾਮ ਸਮਾਲ ਸੰਤਾ ਸਾ ਸੰਤੋ ਗਿਆਨ ਤਿਆਨ ਪਿਆਰੇ ਜਿਸ ਨੂੰ ਨਦਰ ਕਰੇ ਅਣਦਿਨ ਕੀਰਤਨ ਗੁਣ ਰਵੇ ਪਿਆਰੇ ਅੰਮ੍ਰਿਤ ਰੱਪ

ਅੰਮ੍ਰਿਤ ਪੁਰਖ ਦਿਆਲ ਦਿਓ ਪਿਆਰੇ ਭਗਤਾਂ ਤਿਸ ਕੀ ਤਾਨ ਦੇ ਤਿਸਰ ਨਾਈ ਢਹਿ ਪੇ ਪਿਆਰੇ ਜਿਨ ਤਰ ਜਾਮੀ ਜਾਣ ਹਲਤ ਪਲਤ ਸਵਾਰੇ ਪਿਆਰੇ ਮਸਤਕ ਸਤ ਨਿਸ਼ਾਨ ਸੋ ਪ੍ਰਭ ਦਿਨ ਵਿਸਰੇ ਪਿਆਰੇ ਨਾਨਕ ਸਤਿਗੁਰਬਾਨ ਸੋਰਠ ਮਹੱਲਾ ਪੰਜਵਾਂ ਘਰ ਦੂਜਾਸਪਦੀ ਓਂਕਾਰ ਸਤਿਗੁਰੂ ਪ੍ਰਸਾਦ ਪਾਠ ਪੜਿਓ ਔਰ ਵੇਦ ਵਿਚਾਰੇ ਉਨੇ ਉਲ ਭੈਂਗਮ ਸਾਦੇ ਪੰਜ ਜਣਾ ਸੋ ਸੰਗ ਨ ਛੁਟਕੇ ਅਧਿਕ ਅਹੰ ਗੁਦ ਵਾਧੇ ਪਿਆਰੇ ਨ ਵਿਧ ਮਿਲਣ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪ੍ਰਿਓ ਸਵਾਮੀ ਕੇ ਦੁਆਰੇ ਦੂਜੇ ਬੁੱਧ ਵਿਵੇ ਕਰਹਾਉ ਮੂਹਣ ਭਇਓ ਕਿਰਪਾ ਤੀਰਾ ਇਹੋ ਨਗਨ ਫਿਰੇ ਬਣਵਾਹੀ ਤੜ ਤੀਰਥ ਸਭ ਧਰਤੀ ਪਰਮੇ ਦੁਬਦਾ ਛੁਟਕੇ ਨਾਹੀ ਮਨ ਕਾਵਣ ਤੀਰ ਜਚ ਵਸਿਓ ਸਿਰ ਕਰਵਤ ਰਾਏ ਮਨ ਕੀ ਮੈਲ ਨਾ ਉਤਰੇ ਹੋਵੇ ਜੇ ਲਖ ਜਤਨ ਕਰਾਏ।

ਗੁਰੂ ਕੇਸ਼ਵ ਸੁਭਾਏ ਸਬਰ ਤਿਸ ਨਿਰਮਲ ਸ਼ੀਤਲ ਭਏ ਨਾਨਕ ਸੱਚ ਸੁਭਾਏ ਮਹੱਲਾ ਤੀਜਾ। ਸਫਲੇ ਸਤਿਗੁਰੂ ਸੇਵਿਆ ਧੰਨ ਜਨਮ ਪਰਵਾਨ ਜਿਨ੍ਹਾਂ ਸਤਿਗੁਰੂ ਜੀਵਨ ਦਿਆ ਮੋਹਣ ਵਿਸਰੇ ਸਹੀ ਪੁਰਖ ਸੁਜਾਨ। ਕੁਲੂ ਧਾਰੇ ਆਪਣਾ ਸੋਜਨ ਹੋਵੇ ਪ੍ਰਵਾਨ ਮਾਨਮੁਖ ਗੁਰਮੁਖੂ ਵੇ ਜੀਵ ਦੇ ਪ੍ਰਵਾਨ ਹੈ ਮਾਨਮੁਖ ਜਨਮ ਰਾਹੇ ਨਾਨਕ ਵੇ ਨਾਕੇ ਅਜੇ ਗੁਰ ਕੇਸ਼ਵ ਸਮਾਏ ਪੌੜੀ। ਹਰ ਪ੍ਰਭ ਹਰ ਪੁਰਖ ਨਿਰੰਜਨ ਸੇਵ ਹਰਨਾਮ ਧਿਆਈਏ ਸਤਸੰਗਤ ਸਾਧੂ ਲੱਗ ਹਰਨਾਮ ਸਮਾਈਏ। ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਏ ਹੋਂ ਗੁਰ ਲਾਲਾ ਤੁਧ ਮੈਂ ਹੁਕਮ ਸੁ ਫੁਰਮਾਈਏ ਹੋਂ ਗੁਰਮੁਖ ਕਾਰ ਖਮਾਵਾਂ ਜੇ ਗੁਰ ਫੁਰਮਾ ਗੁਰ ਸਮਝਾਈਏ ਸਲੋਕ ਮਹੱਲਾ।

ਗੁਰਮੁਖ ਨਾਮ ਚੇਤਿਓ ਸਭ ਨਿਮਲ ਨਿਵਾਸ ਦੁਖ ਲਗਾ ਬੋਤ ਕਣ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਕਾਲਾ ਹੋਆ ਅੰਦਰੋਂ ਬਹਿਸਾਸ ਮਨਮੁਖਾਂ ਨੂੰ ਕੋ ਨਾ ਵਿਸੇ ਚੁੱਗ ਵਿਸਾਸ ਨਾਨਕ ਗੁਰਮੁਖਾਂ ਸੁਖ ਅਗਲਾ ਜਿਨ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸਹਿਨ ਸੇ ਸੱਜਣਾ ਜੇ ਗੁਰਮੁਖ ਮਿਲੇ ਸੁਭਾਏ ਸਤਿਗੁਰੂ ਕਾ ਭਾਣਾ ਦਿਨ ਰਹਿ ਕਰੈ ਸੇ ਸੰਤਰੇ ਸਮਾਏ ਦੂਜੇ ਭਾਏ ਲੱਗੇ ਸੱਜਣ ਆਖੀਐ ਜੇ ਅਣ ਅਮਾਨ ਕਰੈ ਮਾਵੇ ਕਾਰ ਮਾਨੁਕ ਆਪ ਸਵਾਰਥੀ ਕਰ ਸਕੇ ਸਵਾਰ ਨਾਨਕ ਰੂਲ ਕੇ ਕਮਾਵਨਾ ਕੋਈ ਨ ਮਿਟ ਨਿਹਾਰ ਪੌੜੇ ਤੁਦੇ ਆਪੇ ਜਗ ਦੋ ਪਾਏ ਕੇ ਆਪ ਫਿਰ ਰਜਾਇਆ ਥੇ ਤ੍ਰੈਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿੱਚ ਹੁਣ ਮੈਂ ਲੇਖਾ ਮੰਗੀਏ ਫਿਰ ਆਵੇ ਜਾ ਜਿੰਨਾ ਹਰ ਆਪ ਕਿਰਪਾ ਕਰੇ ਸਹਿ ਗੁਰ ਸਮਝਾਇਆ ਬਲਹਾਰੀ ਗੁਰੇ ਆਪਣੇ ਸਦਾ ਸਦਾ ਘੁਮਾਇਆ ਸਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਨੀ ਜਿਨ ਵਿਨ ਤੰਤਾ ਜਾ ਖਾਇਆ ਮਾਨੂ ਖਾਦੇ ਗੁਰਮੁਖ ਬੁਰੇ ਜਿਨ ਸੱਚ ਨਾਮ ਚਿਤ ਲਾਇਆ ਜਗ ਬਿਨ ਜਾਵੇ ਜਖ ਲਾਮ ਕਮਲਾ ਫਿਰ ਗੁਰਮੁਖ ਨਦਰੀ ਆਏ ਆ ਧੰਦਾ ਕਰਤੇ ਨੇ ਫਿਰ ਜਨਮ ਗੁਆਇਆ ਸੁਖਦਾਤਾ ਮਨ ਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕੋ ਧੁਰੜ ਗਵਾਇਆ ਮਹੱਲਾ ਤੀ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨ ਆਇਆ ਜਿਉਂ ਕਾ ਸੂਰੀ ਮੇਰੂ ਨ ਜਾਣੇ ਭਰਮਦਾ ਭਰਮ ਭੁਲਾਇ ਅੰਮ੍ਰਿਤ ਤਜ ਵਿਕ ਸੰਗ੍ਰਹਿ ਹੈ ਕਰਤੇ ਆਪ ਖਵਾਇਆ ਗੁਰਮੁਖ ਵਿਰਲੇ ਸੋਜੀ ਭਾਈ ਤਨੰਦਰ ਬ੍ਰਹਮ ਦੀ ਭਾਏ ਤਨ ਮਨ ਸੀਤਲ ਹੋਵਾ ਰਸਨਾ ਹਰ ਸੰਦਿਆ ਸਬਦੇ ਨਾ ਉਪਜੇ ਸਬਦੇ ਮੇਲ ਮਿਲਾਏ ਬਿਨ ਸਬਦੇ ਸਭ ਜਾ ਗੁਰਾਣਾ ਬਿਰਤਾ ਜਨਮ ਕਾ ਅੰਮ੍ਰਿਤ ਕੋ ਸ਼ਬਦ ਹੈ ਨਾ ਗੁਰਮੁਖ ਪਾਏ ਪੌੜੇ ਸੋ ਹਰ ਪੁਰਖ ਕਮ ਹੈ ਕਉ ਕਿਤ ਬਿਤ ਪਾਈ ਤਿਸ ਰੂਪਣਾ ਰੇਖਾ ਦ੍ਰਿਸ਼ ਕਹੋ ਜਨ ਕਿਉਂ ਧਿਆਈਏ ਨਿਰੰਜਨ ਨਿਰੰਕਾਰ ਨਿਰੰਜਨ ਹਰ ਗੁਮ ਕਿਆ ਕਹਿ ਗੁਣ ਗਾਏ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ ਗੁਰਪੁਰੇ ਵੇਖਾ ਲਿਆ ਗੁਰ

0: ਵਾਹਿਗੁਰੂ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਓ, ਆਈ ਵੁੱਡ ਲਾਈਕ ਟੂ ਰਿਮਾਈਂਡ ਆਲ ਆਫ ਯੂ, ਵੀ ਆਰ ਸਿਟਿੰਗ ਇਨ ਅ ਪ੍ਰੈਜੈਂਸ ਆਫ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਐਂਡ ਟੂਡੇ ਇਜ਼ ਦਾ ਫਸਟ ਪ੍ਰਕਾਸ਼ ਦਿਵਸ ਆਫ ਗੁਰੂ ਗ੍ਰੰਥ ਸਾਹਿਬ ਜੀ, ਵਿਚ ਇਜ਼ ਇਨ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਜੀ ਐਂਡ ਬਾਬਾ ਬੁੱਢਾ ਜੀ। ਜੇ ਤੁਸੀਂ ਸਵੇਰੇ ਦਰਸ਼ਨ ਕੀਤੇ ਹੋਣ, ਬਿਕੋਜ਼ ਯੂ ਵਾਜ਼ ਬਿਜ਼ੀ ਇਨ ਵੈਡਿੰਗ ਟੂਡੇ, ਅੱਜ ਦਰਬਾਰ ਸਾਹਿਬ ਇੰਨੀ ਲੰਬੀ ਲਾਈਨ ਲੱਗੀ ਹੈ ਕਿ ਉੱਥੇ ਮੱਥਾ ਟੇਕਣ ਲਈ ਵਾਰੀ ਨਹੀਂ ਆ ਰਹੀ, ਐਂਡ ਸੇਮ ਗੁਰੂ ਗ੍ਰੰਥ ਸਾਹਿਬ ਜੀ ਪ੍ਰੈਜੈਂਟ ਹੇਅਰ ਜਿੱਥੇ ਆਪਾਂ ਹੁਣ ਬੈਠੇ ਹਾਂ। ਅਤੇ ਜੇ ਆਪਾਂ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਤਾਂ ਫਿਰ ਤਾਂ ਡਿਸਰਿਸਪੈਕਟ ਆ ਗੁਰੂ ਸਾਹਿਬ ਜੀ ਦੀ ਬਾਣੀ ਦੀ, ਕਿਉਂਕਿ ਮੈਂ ਆਪਣੇ ਵਰਡ ਤਾਂ ਗਾ ਹੀ ਨਹੀਂ ਰਿਹਾ, ਮੈਂ ਤਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਗਾ ਰਿਹਾ ਕਿ ਵਿਚ ਇਜ਼ ਦੇ ਹੁਕਮ ਫੋਰ ਅਸ ਕਿ ਵੈਨ ਯੂ ਸਿਟ ਇਨ ਦਾ ਸੰਗਤ ਐਂਡ ਸਪੈਸ਼ਲ ਓਕੇਸ਼ਨ ਵੈਨ ਯੂ ਗਿਵਿੰਗ ਟੂ ਬਲੈਸਿੰਗ ਟੂ ਬਰਾਈਡ ਐਂਡ ਗਰੂਪ, ਕਿਉਂਕਿ ਤੁਸੀਂ ਸਾਰਿਆਂ ਨੇ ਬਰਾਈਡ ਐਂਡ ਗਰੂਪ ਨੂੰ ਬਲੈਸਿੰਗ ਦੇਣੀ ਆ। ਅਤੇ ਮਹਾਰਾਜ ਕਹਿੰਦੇ ਕਿੱਦਾਂ ਦਿਓਗੇ ਤੁਸੀਂ, ਹੁਣ ਅਸੀਂ ਏਡੇ ਵੱਡੇ ਤਾਂ ਹੈ ਨਹੀਂ, ਉਹਨਾਂ ਦੇ ਸਿਰ 'ਤੇ ਹੱਥ ਰੱਖ ਕੇ ਕਹੋਗੇ ਪੁੱਤ ਜੀਂਦੇ ਰਹੋ। ਮਹਾਰਾਜ ਸਾਨੂੰ ਸਮਝ ਨਹੀਂ ਹੈ ਵੀ ਕਿੱਦਾਂ ਦੇਵਾਂਗੇ। ਕਹਿੰਦੇ ਪੁੱਤ ਤੁਸੀਂ ਨਾ ਸਾਰੇ ਜਣੇ ਬੈਠ ਕੇ ਕੰਮ ਕਰਿਓ, ਗਾਵੋ ਸਿੰਘ ਗੁਰਬਾਣੀ, ਵਨ ਸੈਂਸ ਸਪੀਕਿੰਗ ਇਜ਼ ਅੰਗੇਜ, ਮੂੰਹ ਅੰਗੇਜ ਹੋ ਗਿਆ, ਜਿਹੜਾ ਦੂਜੇ ਨਾਲ ਗੱਲਾਂ ਕਰਦਾ ਸੀ ਉਹ ਹੁਣ ਗੁਰਬਾਣੀ ਗਾਉਣ ਲੱਗ ਪਿਆ। ਅੱਛਾ ਜੀ, ਹੁਣ ਮੂੰਹ ਬੋਲਦਾ ਹੁੰਦਾ, ਮਨ ਕਿਤੇ ਹੋਰ ਹੁੰਦਾ। ਗੁਰੂ ਸਾਹਿਬ ਜੀ ਕਹਿੰਦੇ ਇੱਕ ਸੈਂਸ ਹੋਰ ਅੰਗੇਜ ਕਰ, ਸੁਣੋ ਵਟ ਯੂ ਸਿੰਗ, ਲਿਸਨ ਵਿਦ ਯੂਅਰ ਏਅਰ, ਜਦੋਂ ਆਪਣੀ ਆਵਾਜ਼ ਆਪ ਸੁਣੇਗਾ ਨਾ ਯੂ ਵਿਲ ਬੀ ਕਨੈਕਟਡ ਮੋਰ। ਆਮ ਸਿੰਗਿੰਗ, ਆਮ ਲਿਸਨਿੰਗ, ਬਟ ਮਾਈ ਆਈਜ਼ ਆਰ ਹੇਅਰ ਐਂਡ ਦੇਅਰ, ਉਹਨੇ ਕੀ ਪਾਇਆ, ਇਹਨੇ ਕੀ ਪਾਇਆ, ਇਹਨੇ ਕੀ ਕੀਤਾ। ਤੇ ਮਹਾਰਾਜ ਕਹਿੰਦੇ ਗੁਰਬਾਣੀ ਨਾਲ ਪੜ, ਆਈਜ਼ ਸ਼ੁੱਡ ਬੀ ਅੰਗੇਜਡ ਵਿਦ ਸਕਰੀਨ। ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ, ਜੇ ਥੱਲੇ ਰੋਮਨਾਈਜ਼ ਲਿਖੀ ਆ, ਦੇਖੋ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰ ਪੂਰੇ ਤੂੰ ਰਾਖਿਆ, ਬਿਕੋਜ਼ ਇਹ ਅਦਰ ਲੈਂਗੁਏਜ ਕਨਵਰਟ ਕੀਤੀ ਆ, ਮੇ ਵੀ ਉਹਨੂੰ ਇੱਦਾਂ ਪੜ੍ਹਦਾ ਨਾ ਕੋਈ, ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰ ਪੂਰੇ ਤੂੰ ਰਾਖਿਆ, ਬਟ ਸਟਿਲ ਵੀ ਆਰ ਸਿੰਗਿੰਗ, ਯੂ ਸਟਿਲ ਕੈਨ ਡੂ ਅਰਦਾਸ ਦਿਸ ਵੇ, ਐਂਡ ਦੈਟ ਇਜ਼ ਵਿਲ ਬੀ ਦ ਟਰੂ ਗਿਫਟ ਫੋਰ ਬ੍ਰਾਈਡ ਐਂਡ ਗਰੂਮ, ਵਿਚ ਗਿਫਟ you are giving to them, alfafe de vich pa ke money deni aa, they can use easily, but a ardas long lasting ya sari life layi unna na chalni aa. So apa jadon na bride and groom will be sit on maharaj presence, then it will be ghadi te dekh ke 45 minute lagne aa, I won't take a minute more, but ਜਿੰਨਾ ਚਿਕਰ ਬੱਚਾ ਬੱਚੀ ਨਹੀਂ ਆਉਂਦੇ ਉਹਨਾਂ ਚਿਕਰ ਆਪਾਂ ਆਪਣਾ ਕੰਮ ਕਰ ਲੈਂਦੇ ਹਾਂ ਕਿ ਗੁਰੂ ਸਾਹਿਬ ਜੀ ਤੁਹਾਡਾ ਅੱਜ ਪਹਿਲਾ ਪ੍ਰਕਾਸ਼ ਦਿਵਸ ਆ, ਸਾਨੂੰ ਗੁਰਬਾਣੀ ਦੇ ਕੇ ਗਏ ਮਹਾਰਾਜ ਜੀ। ਕਹਿੰਦੇ ਕਿ ਲੋਕਾਂ ਨੂੰ ਗੁਰੂ ਲੱਭਣ 'ਚ ਬੜੀ ਔਖ ਹੁੰਦੀ ਆ, ਅਤੇ ਮੈਂ ਤੁਹਾਨੂੰ ਸਦੀਵ ਗੁਰੂ ਜਿਹੜਾ ਨੈਵਰ ਚੇਂਜ ਉਹ ਦੇ ਕੇ ਚੱਲਿਆ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋ ਸ਼ਬਦ ਔਨ ਦਾ ਸਕਰੀਨ ਜੀ, ਆਈ ਟਰਾਈ ਟੂ ਅੰਡਰਸਟੈਂਡ ਮਾਈ ਸੈਲਫ ਵਟ ਗੁਰਬਾਣੀ ਸੇਇੰਗ ਟੂ ਮੀ, ਤੁਸੀਂ ਵੀ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ। ਇਹਦੇ ਨਾਲ ਹੀ ਮਹਾਰਾਜ ਕਹਿੰਦੇ ਅਰਦਾਸ ਹੋ ਜਾਣੀ, ਦੇਖਿਓ ਕਿੰਨੀਆਂ ਪੈਰੀਆਂ ਪੈਰੀਆਂ ਗੱਲਾਂ ਮਹਾਰਾਜ ਇਸ ਸ਼ਬਦ ਦੇ ਵਿੱਚ ਆਪ ਜੀ ਨੂੰ ਦੱਸਦੇ ਆ ਜੀ।

संदीप सिंह, वाहिगुरु जी का खालसा, वाहिगुरु जी की फतेह। आप जी बैठो, महाराज मत्था टेक के ना सजे पासे बैठो, फिर बेनती है बच्ची हरलीन कौर नूं ले आओ, फिर आप आनंद कार्ज आरंभ करते हैं। संगत जी, वी वर सिंगिंग शब्द, गावो सुनो पढ़ो नित पाए गुर पूरे तू राख्या। बिकॉज बिफोर दैट we was talking to each other, that's why I did stop kirtan and thodi ji gal kiti si. Today is a darbar sahib de vich aap ji dekhiyo phul lagge a sare, kyunki pehla prakash purab a, baba buddha ji ne pehla hukam nama liya te guru sahib ji ne apne asan thalle laaye te guru granth sahib ji de asan upar rakhe. ਜਦੋਂ ਬੰਦੇ ਪੁੱਛਦੇ ਆ ਨਾ ਵੀ ਸਿਰ ਢੱਕ ਕੇ ਕਿਉਂ ਆਉਣਾ ਗੁਰਦੁਆਰਾ ਸਾਹਿਬ, ਜੋੜੇ ਕਿਉਂ ਲਾਉਣੇ ਆ, ਇੱਦਾਂ ਮੱਥਾ ਕਿਉਂ ਟੇਕਣਾ, ਇੱਦਾਂ ਆਹ ਕਿਉਂ ਕਰਨਾ, ਵੈਰੀ ਈਜ਼ੀ, ਕੋਈ ਐਕਸਪਲੇਨੇਸ਼ਨ ਸੋਚਣ ਦੀ ਲੋੜ ਨਹੀਂ. ਗੁਰੂ ਅਰਜਨ ਦੇਵ ਜੀ ਨੇ ਜੋ ਕੀਤਾ ਉਹ ਸਾਨੂੰ ਦੱਸ ਦਿੱਤਾ, ਪੁੱਤ ਇੱਦਾਂ ਸਤਿਕਾਰ ਕਰਨਾ. ਇਹ ਆ ਸਤਿਕਾਰ. ਅਵਰ ਹੈਡ ਸ਼ੁੱਡ ਬੀ ਫੁਲੀ ਕਵਰਡ ਵਾਇਲ ਵੀ ਸਿਟਿੰਗ ਇਨ ਪ੍ਰੈਜੈਂਸ ਆਫ ਗੁਰੂ ਗ੍ਰੰਥ ਸਾਹਿਬ ਜੀ. ਇਹ ਤਾਂ ਰਾਜਿਆਂ ਦੇ ਰਾਜੇ ਆ ਨਾ. ਅੱਗੇ ਪੁਰਾਣੀਆਂ ਬੀਬੀਆਂ ਬਜ਼ੁਰਗਾਂ ਦੇ ਕੋਲ ਵੀ ਸਿਰ ਨੰਗਾ ਨਹੀਂ ਸੀ ਕਰਦੀਆਂ. ਹੁਣ ਥੋੜ੍ਹੀ ਥੋੜ੍ਹੀ ਉਹ ਚੀਜ਼ ਘਟਦੀ ਜਾ ਰਹੀ ਆ, ਤਾਂ ਸਾਨੂੰ ਗੁਰਦੁਆਰਾ ਸਾਹਿਬ ਬੇਨਤੀ ਕਰਨੀ ਪੈਂਦੀ ਆ ਵੀ ਮੱਥੇ ਤੱਕ ਸਿਰ ਢੱਕਣਾ ਜ਼ਰੂਰੀ ਆ. ਸੋ ਵੀ ਵਾਸ ਸਿੰਗਿੰਗ ਦਾ ਸ਼ਬਦ, ਗਾਵੋ, ਅੰਗੇਜ ਯੂਰ ਸੈਂਸ ਵਿਦ ਸਿੰਗਿੰਗ, ਪੜ੍ਹੋ ਆਈਜ਼, ਸੁਣੋ ਗਾਉਣ. ਇਹ ਤਿੰਨ ਸੈਂਸਿਸ ਮਹਾਰਾਜ ਕਹਿੰਦੇ ਜੇ ਅੰਗੇਜ ਹੋ ਗਈਆਂ, ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਤੈਨੂੰ ਇਹ ਗੱਲ ਸਮਝ ਪੈ ਜਾਊ ਕਿ ਪ੍ਰਭ ਬਾਣੀ, ਗੁਰੂ ਜੀ ਦੀ ਬਾਣੀ ਸ਼ਬਦ ਸੁਪਾਖਿਆ, ਇਹ ਸੱਚੀ ਸਿੱਖਿਆ ਆ ਵਾਹਿਗੁਰੂ ਜੀ ਦੀ ਲਿਖੀ ਹੋਈ, ਇਹਦੇ ਵਿੱਚ ਕੁਛ ਵੀ ਝੂਠ ਨਹੀਂ ਲਿਖਿਆ, ਇਹ ਤੇਰੀ ਰੱਖਿਆ ਕਰੂਗੀ. ਹੁਣ ਸੰਦੀਪ ਸਿੰਘ ਨੇ ਤਾਂ ਹਰਲੀਨ ਕੌਰ ਨੇ ਮਹਾਰਾਜ ਨੂੰ ਕਹਿਣਾ ਕਿ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੀ ਹਜ਼ੂਰੀ 'ਚ ਆਏ ਹਾਂ, ਸਾਡੇ ਕਾਰਜ ਸਵਾਰ ਦਿਓ, ਅਤੇ ਉਹ ਸੱਚੀ ਸਿੱਖਿਆ ਹੀ ਹੁਣ ਮਹਾਰਾਜ ਨੇ ਇਹਨਾਂ ਦੋਨਾਂ ਨੂੰ ਦੇਣੀ ਆ. ਅਕੋਰਡਿੰਗ ਟੂ ਦਾ ਕੋਡ ਆਫ ਕੰਡਕਟ, ਸਾਡੇ ਕੋਲ ਜਿਹੜੀ ਰਹਿਤ ਮਰਿਆਦਾ ਹੈ, ਆਪਾਂ ਸਾਰਾ ਆਨੰਦ ਕਾਰਜ ਉਹਦੇ ਅਕੋਰਡਿੰਗਲੀ ਕਰਨਾ ਜੀ. ਇਕੱਲੀ ਇਕੱਲੀ ਗੱਲ ਵੀ ਵਿਲ ਐਕਸਪਲੇਨ. ਇਹ ਚਾਰ ਲਾਵਾਂ, ਇਹਨਾਂ ਦੇ ਚਾਰ ਪ੍ਰੋਮਿਸਿਸ ਆ, ਅਤੇ ਆਪਾਂ ਸਾਰੇ ਗਵਾਹ ਆਏ ਹੋਏ ਹਾਂ. ਆਪਾਂ ਸਾਰਿਆਂ ਨੇ ਮਿਲ ਕੇ ਅਰਦਾਸ ਕਰਨੀ ਹੈ ਇਹਨਾਂ ਦੇ ਲਈ. ਜੇ ਆਪਾਂ ਆਪਣਾ ਮਨ ਕਿਸੇ ਹੋਰ ਪਾਸੇ ਰੱਖਿਆ, ਫਿਰ ਇਹ ਬੱਚਾ ਬੱਚੀ ਲਈ ਅਰਦਾਸ ਨਹੀਂ ਹੋਣੀ. ਮੈਂ ਇੱਥੋਂ ਬੈਠ ਕੇ ਆਪਣੇ ਸੱਚੇ ਮਨ ਦੇ ਨਾਲ, ਕਿਉਂਕਿ ਬੱਚੀ ਸਾਡੀ ਆ, ਮਾਤਾ ਜੀ ਨਾਲ ਬਹੁਤ ਪਿਆਰ ਸੀਗਾ ਨਾ, ਅਤੇ ਜਦੋਂ ਮੇਰੇ ਕੋਲ ਮੀਟਿੰਗ ਕਰਨ ਆਏ ਤਾਂ ਕਹਿੰਦੇ ਭਾਈ ਸਾਹਿਬ ਤੁਸੀਂ ਕਰਾਉਣਾ ਆਨੰਦ ਕਾਰਜ. ਮੈਂ ਕਿਹਾ ਪੁੱਤ ਮੈਂ ਤਾਂ ਕਰਾਊਂਗਾ ਜੇ ਤੂੰ ਜਪਜੀ ਸਾਹਿਬ ਦਾ ਪਾਠ ਡੇਲੀ ਕਰਿਆ ਕਰੀ. ਮੈਨੂੰ ਦੋਨੋਂ ਜਣਿਆਂ ਨੇ ਬਚਨ ਦਿੱਤਾ ਸੀ ਵੀ ਅਸੀਂ ਕਰਿਆ ਕਰਾਂਗੇ. ਫਿਰ ਦੁਬਾਰਾ ਮੈਨੂੰ ਦੱਸਣ ਆਏ ਵੀ ਅਸੀਂ ਕਰਦੇ ਹਾਂ. ਮੈਨੂੰ ਰਾਹ 'ਚ ਮਿਲੇ, ਕਹਿੰਦੇ ਜੀ ਅਸੀਂ ਕਰਦੇ ਹਾਂ. ਮੈਂ ਕਿਹਾ ਕੋਈ ਨਹੀਂ, ਆਈ ਵਿਲ ਬੀ ਦੇਅਰ. ਆਈ ਨੀਡ ਯੂਅਰ ਪ੍ਰੈਜੈਂਸ, ਆਈ ਨੀਡ ਯੂਅਰ ਹੈਲਪ. ਕਿ ਜਦੋਂ ਆਪਾਂ ਇਹ ਦੋਨੋਂ ਬੱਚੇ ਬੱਚੀ ਆ ਗਏ, ਆਪਾਂ ਸ਼ਬਦ ਕੀਤਾ ਲੋੜੀਏ ਕੰਮ ਤੋਂ ਸ਼ੁਰੂ ਕਰਨਾ. ਜਿੱਦਾਂ ਮੈਂ ਆਪ ਜੀ ਨੂੰ ਦੱਸਿਆ ਨਾ ਵੀ ਜਦੋਂ ਦੋਨੋਂ ਜਣੇ ਆ ਕੇ ਪ੍ਰੈਜੈਂਸ ਇਨ ਗੁਰੂ ਗ੍ਰੰਥ ਸਾਹਿਬ ਜੀ, ਦੈਨ ਘੜੀ 'ਚ ਦੇਖ ਲਓ 45 ਮਿੰਟ ਤੋਂ ਉੱਪਰ ਆਪਾਂ ਸਮਾਂ ਨਹੀਂ ਲਾਉਣਾ. ਬਟ ਯੂਅਰ ਪ੍ਰੈਜੈਂਸ ਇਜ਼ ਵੈਰੀ ਇੰਪੋਰਟੈਂਟ. ਇਕੱਲੇ ਇਕੱਲੇ ਦੀ ਪ੍ਰੈਜੈਂਸ ਜਿਹੜੀ ਆ ਇੱਥੇ ਬਹੁਤ ਇੰਪੋਰਟੈਂਟ ਆ. ਤੁਸੀਂ ਇਹ ਜਿਹੜੀ ਖੜ੍ਹ ਕੇ ਇਹਨਾਂ ਦੋਨਾਂ ਲਈ ਅਰਦਾਸ ਕਰਨੀ ਆ ਨਾ, ਇਹ ਵੈਲਿਊਬਲ ਅਰਦਾਸ ਆ. ਇਹਨੂੰ ਐਵੇਂ ਨਾ ਸਮਝੋ. ਮਹਾਰਾਜ ਨੇ ਤੁਹਾਨੂੰ ਸਪੈਸ਼ਲ ਪਾਵਰ ਦੇਣੀ ਆ ਇਹਨਾਂ ਬੱਚਾ ਬੱਚੀ ਨੂੰ ਅਰਦਾਸ ਕਰਨ ਦੇ ਲਈ. ਇਹ ਹੁਣ ਤੁਹਾਡੇ ਤੇ ਡਿਪੈਂਡ ਆ, ਯੂ ਆਰ ਗੈਟਿੰਗ ਔਰ ਨੋਟ. ਕਰਮੈ ਅੰਮ੍ਰਿਤ ਆੜ ਨਿਸਾਰਿਓ, ਖਿਸਰ ਗਿਓ ਭੂਮ ਪਰ ਡਾਰਿਓ. ਮਹਾਰਾਜ ਕਹਿੰਦੇ ਕੋਈ ਉਹਨੂੰ ਸਾਂਭ ਲੈਂਦਾ ਆ, ਕੋਈ ਸਿੱਟ ਦਿੰਦਾ ਆ. ਆਪਾਂ ਕੋਸ਼ਿਸ਼ ਕਰਨੀ ਆ ਕਿ ਗੁਰੂ ਸਾਹਿਬ ਜੀ, ਆਪ ਜੀ ਦਾ ਅੱਜ ਗੁਰਪੁਰਬ ਵੀ ਆ, ਅਤੇ ਆਪ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ, ਇਹਨਾਂ ਬੱਚਾ ਬੱਚੀ ਲਈ ਸੱਚੇ ਪਾਤਸ਼ਾਹ ਜੀ ਅਸੀਂ ਕੀਰਤਨ ਕਰ ਰਹੇ ਹਾਂ, ਆਪ ਜੀ ਕਿਰਪਾ ਕਰੋ. ਦੋਵੇਂ ਘਰ ਜੋੜ, ਦੋਨੋਂ ਹੱਥ ਜੋੜ ਕੇ ਜਦੋਂ ਅਰਦਾਸ ਕਰਦੇ ਹਾਂ ਨਾ ਜੀ, ਆਹ ਪੋਜੀਸ਼ਨ ਹੁੰਦੀ ਹੈ. ਉਦਾਂ ਹੁਣ ਭੁੱਲ ਗਏ ਹਾਂ, ਕੋਈ ਇੱਦਾਂ ਖੜਾ ਹੁੰਦਾ, ਕੋਈ ਇੱਦਾਂ. ਮਹਾਰਾਜ ਕਹਿੰਦੇ ਦੋਵੇਂ ਘਰ ਜੋੜ ਕਰੋ ਅਰਦਾਸ, ਤੁਦ ਭਾਵੈ ਤਾਂ ਆਣੇ ਰਾਸ. ਮਹਾਰਾਜ ਜੀ ਤੁਹਾਨੂੰ ਚੰਗਾ ਲੱਗੇ ਤਾਂ ਸਾਡੇ ਕਾਰਜ ਸਵਾਰ ਦਿਓ. ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਜਦ ਤੱਕ ਹਰਲੀਨ ਕੌਰ ਆ ਜਾਂਦੇ ਆ, ਫਿਰ ਆਪਾਂ ਆਨੰਦ ਕਾਰਜ ਸ਼ੁਰੂ ਕਰਦੇ ਹਾਂ. ਦੋਏ

ਚ ਮੱਥਾ ਟੇਕ ਕੇ ਦੋਨੋਂ ਜਣੇ ਖੜੇ ਹੋਵੋ ਐਂਡ ਹੈਂਡ ਟੂਗੈਦਰ ਹਨ ਹਾਂਜੀ ਦੋਨਾਂ ਦੇ ਪੇਰੈਂਟਸ ਨਾਲ ਖੜੇ ਹੋਣਗੇ ਜੀ ਬੋਥ ਸਾਈਡ ਪੇਰੈਂਟਸ ਵਿਲ ਬੀ ਸਟੈਂਡ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਰਮ ਸਵਰਨੀ ਖੜਤ ਜੜਾਵੇ ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾ ਸੁਹਿਲੜੇ ਥੀ ਗੁਰੂ ਨਾਨਕ ਸਤਿਗੁਰ ਤੁਠਾ ਸੁਖ ਅਟਲ ਗੁਰੂ ਸੇਵੀ ਐਨ ਸਹਿ ਸੁਭਾਏ ਦਰਸ਼ਨ ਪਰਸ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪੰਜਵੇਂ ਗੁਰੂ ਜੀ ਦਾ ਹੁਕਮਨਾਮਾ ਸੀ, ਤੁਸੀਂ ਅਰਦਾਸ ਕੀਤੀ ਤੇ ਮਹਾਰਾਜ ਕਹਿੰਦੇ ਔਖੀ ਘੜੀ ਨਾ ਦੇਖਣ ਦੇ। ਹੀ ਆਲਵੇਜ ਪ੍ਰਿਜ਼ਰਵ ਦਾ ਆਨਰ ਆਫ ਡਿਵੋਟੀਸ, ਆਲਵੇਜ ਔਖੀ ਘੜੀ ਨਹੀਂ ਦੇਖਣ ਦਿੰਦਾ, ਆਪਣਾ ਬਿਰਧ ਸੰਭਾਲੇ। ਦੈਟ ਇਜ਼ ਅ ਨੇਚਰ ਆਫ ਵਾਹਿਗੁਰੂ ਜੀ, ਆਲਵੇਜ ਲੁੱਕ ਆਫਟਰ ਅਸ, ਈਵਨ ਵੀ ਫੋਰਗੈਟ, ਵਾਹਿਗੁਰੂ ਜੀ ਨੈਵਰ ਫੋਰਗੈਟ ਅਸ। ਬਟ ਹੁੰਦਾ ਕੀ ਆ, ਜਿਹੜਾ ਨੈਗੇਟਿਵ ਐਨਰਜੀ ਸਾਡਾ ਮਾਇੰਡ ਆ, ਉਹ ਸਾਨੂੰ ਫਿਰ ਰੋਂਗ ਡਾਇਰੈਕਸ਼ਨ ਚ ਲੈ ਜਾਂਦਾ, ਕਿਉਂਕਿ ਆਪਾਂ ਗੁਰੂ ਜੀ ਦੀ ਗੱਲ ਨਹੀਂ ਸੁਣਦੇ ਹੁੰਦੇ। ਐਂਡ ਇਨ ਦਾ ਸ਼ਬਦ ਗੁਰੂ ਸਾਹਿਬ ਜੀ ਕਹਿੰਦੇ, ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਇਫ ਯੂਅਰ ਮਾਇੰਡ ਇਜ਼, ਇਫ ਯੂਅਰ ਕੌਂਸ਼ੀਅਸਨੈਸ ਫੁੱਲੀ ਅਟੈਚਡ ਵਿਦ ਵਾਹਿਗੁਰੂ ਜੀ, ਵਾਹਿਗੁਰੂ ਜੀ ਵਿਲ ਗਿਵ ਯੂ ਦਾ ਰਾਈਟ ਡਾਇਰੈਕਸ਼ਨ, ਧਨ ਹਮਾਰਾ ਮੀਤ। ਇੱਦਾਂ ਦੇ ਵਾਹਿਗੁਰੂ ਜੀ ਟਰੂ ਫਰੈਂਡ ਬਣ ਜਾਂਦੇ, ਸਾਰੀ ਜ਼ਿੰਦਗੀ ਕਹਿੰਦੇ ਮੈਂ ਤੁਹਾਡੇ ਨਾਲ ਰਹੂੰਗਾ, ਜੇ ਤੁਸੀਂ ਵਾਹਿਗੁਰੂ ਜੀ ਨਾਲ ਅਟੈਚ ਰਹੇ। ਜੇ ਆਪਾਂ ਵਾਹਿਗੁਰੂ ਜੀ ਨਾਲ ਡਿਟੈਚਡ ਹੋ ਗਏ, ਫਿਰ ਵਾਹਿਗੁਰੂ ਜੀ ਉੱਥੇ ਹੀ ਆ, ਵੀ ਆਰ ਨੋਟ ਲਿਸਨਿੰਗ। ਦੈਟ ਵਾਜ ਦਾ ਹੁਕਮਨਾਮਾ। ਹੁਣ ਆਪਾਂ ਪੱਲੇ ਤੈਂਡੇ ਲਾਗੀ ਦਾ ਸ਼ਬਦ ਪੜ੍ਹਨਾ। ਅਰਲੀਨ, ਇਫ ਯੂ ਰਿਮੈਂਬਰ, ਆਪਾਂ ਇਸ ਸ਼ਬਦ ਡਿਸਕਸ ਕੀਤਾ ਸੀ ਨਾ, ਪ੍ਰੇਜ਼ ਐਂਡ ਸਿਲੈਂਡਰਿੰਗ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ। ਉੱਥੇ ਆਪਾਂ ਟ੍ਰਾਇੰਗਲ ਬਣਾਇਆ ਸੀ ਨਾ ਪ੍ਰੈਜੈਂਟੇਸ਼ਨ ਦੇ ਵਿੱਚ, ਇੱਕ ਤਾਂ ਜਿਹੜਾ ਸੰਦੀਪ ਦੇ ਪੱਲਾ ਆ ਇਹ ਤੁਹਾਨੂੰ ਫੜਾਉਣਾ ਹੈ ਨਾ ਤੁਹਾਡੇ ਪਿਤਾ ਜੀ ਨੇ, ਇਹ ਕਲਚਰ ਦਾ ਪਾਰਟ ਆ ਕਿ ਉਹ ਸਿੰਬੋਲਿਕਲੀ ਤੁਹਾਨੂੰ ਦੋਨਾਂ ਨੂੰ ਜੁਆਇਨ ਕਰਨ ਲੱਗੇ ਆ। ਪਰ ਇੱਕ ਇੱਕ ਪੱਲਾ ਇਨਵਿਜ਼ੀਬਲ ਤੁਸੀਂ ਦੋਨੋਂ ਜਣੇ ਗੁਰੂ ਗ੍ਰੰਥ ਸਾਹਿਬ ਦਾ ਫੜਨ ਲੱਗੇ ਆ, ਪ੍ਰੋਮਿਸ ਰੂਪ ਦੇ ਵਿੱਚ, ਵਾਹਿਗੁਰੂ ਜੀ ਅਸੀਂ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ, ਹੱਬ ਕਿਚ ਤਿਆਗੀ, ਹੱਬੇ ਸਾਕ ਕੁੜਾਵੈ ਡਿੱਠੈ ਤੋਂ ਪੱਲੇ ਤੈਂਡ ਲਾਗੀ। ਇਹ ਸ਼ਬਦ ਇਹ ਦੱਸਦਾ ਹੈ ਕਿ ਦੇਰ ਇਜ਼ ਨੋ ਐਂਟੀਟੀ ਬਿਟਵੀਨ ਯੂ ਐਂਡ ਹਿਮ। ਅੱਛਾ, ਉਸਤਤ ਤੇ ਨਿੰਦਾ ਇਹ ਹੈਗੀਆਂ ਆ ਈਗੋ ਦੇ ਪਾਰਟ, ਤੇ ਈਗੋ ਇਜ਼ ਵੈਰੀ ਡੇਂਜਰਸ ਇਨ ਅ ਹਾਊਸ ਹੋਲਡ ਲਾਈਫ। ਜਿੱਥੇ ਘਰ ਚ ਆ ਜਾਵੇ ਨਾ, ਵੇਅਰ ਇਜ਼ ਮਾਈ ਲਾਈਫ, ਔਰ ਦਿਸ ਇਜ਼ ਮਾਈ ਲਾਈਫ, ਦੈਟ ਇਜ਼ ਗੋਨ ਅਵੇ ਨਾਓ। ਤੇ ਜੇ ਕੋਈ ਦੋਨਾਂ ਚੋਂ ਇੱਕ ਜਿਹੜੇ ਨੇ ਮਾਈ ਲਾਈਫ ਦੀ ਗੱਲ ਕਹੀ, ਤਾਂ ਦੂਜਾ ਉਹਨੂੰ ਹਲਾ ਕੇ ਯਾਦ ਕਰਾਵੇ ਪੱਲੇ ਤੈਂਡੇ ਲਾਗੀ ਦਾ ਸ਼ਬਦ, ਦਿਸ ਇਜ਼ ਆਵਰ ਲਾਈਫ, ਦਿਸ ਇਜ਼ ਅ ਫੈਮਿਲੀ ਲਾਈਫ, ਮਾਈ ਲਾਈਫ ਇਜ਼ ਫਿਨਿਸ਼ ਨਾਓ। ਤੁਹਾਡਾ ਫਰੈਂਡ ਸਰਕਲ ਇੱਕ ਡਿਫਰੈਂਟ ਬਬਲ ਸੀ, ਤੁਹਾਡਾ ਡਿਫਰੈਂਟ ਸੀ, ਦੈਟ ਇਜ਼ ਹੱਬੇ ਸਾਕ ਕੁੜਾਵੇ ਡਿੱਠਾ ਤਾਂ ਉਹ ਪੱਲੇ ਤੈਂਡੇ ਲਾਗੀ, ਹੁਣ ਪਿੱਛੇ ਰਹਿ ਗਿਆ, ਹੁਣ ਇੱਥੇ ਆ ਆਵਰ ਲਾਈਫ, ਅਤੇ ਤੁਹਾਡੇ ਵਿੱਚ ਹੈਗਾ ਗੁਰੂ ਗ੍ਰੰਥ ਸਾਹਿਬ ਜੀ। ਇਹ ਗੱਲ ਯਾਦ ਰੱਖਣੀ ਹੈ ਨਾ, ਵੈਨ ਯੂ ਗੋ ਅਰਾਊਂਡ ਗੁਰੂ ਗ੍ਰੰਥ ਸਾਹਿਬ ਜੀ, ਦੈਟ ਇਜ਼ ਸਿੰਬੋਲਿਕਲੀ ਸਟੇਟਡ ਦੈਟ ਯੂ ਆਰ ਬਾਇੰਡ ਵਿਦ ਗੁਰੂ ਗ੍ਰੰਥ ਸਾਹਿਬ ਜੀ, ਹੁਣ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪ੍ਰੋਮਿਸ ਨਹੀਂ ਤੋੜਾਂਗੇ ਹਮੇਸ਼ਾ ਕਦੇ ਵੀ, ਕਿਉਂਕਿ ਆਪਾਂ ਨਾ ਮਟੀਰੀਅਲਿਸਟਿਕ ਵਰਲਡ 'ਚ ਰਹਿੰਦੇ ਹਾਂ, ਇੱਥੇ ਗੱਲ ਆ ਜਾਂਦੀ ਆ ਕਿ ਵੇਅਰ ਇਜ਼ ਮਾਈ ਲਾਈਫ। ਦੇਖੋ ਤੁਹਾਡੀ ਮੰਮੀ ਨੇ ਕਿੰਨੀ ਸੇਵਾ ਕੀਤੀ, ਡੈਡੀ ਨੇ ਕਿੰਨੀ ਸੇਵਾ ਕੀਤੀ, ਕਦੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਵੇਅਰ ਇਜ਼ ਮਾਈ ਲਾਈਫ, ਇਹ ਸਾਡਾ ਕਲਚਰ ਆ। ਇੱਦਾਂ ਹੀ ਗੁਰੂ ਸਾਹਿਬ ਜੀ ਕਦੀ ਤੁਹਾਨੂੰ ਨਹੀਂ ਦੱਸਦੇ ਕਿ ਪੁੱਤ ਮੈਂ ਤੈਨੂੰ ਆਹ ਵੀ ਦਿੱਤਾ, ਮੈਂ ਤੈਨੂੰ ਆਹ ਵੀ ਦਿੱਤਾ। ਥਿੰਕ ਅਬਾਊਟ ਕਰਕੇ ਦੇਖੀਆ, ਵੀ ਨੈਵਰ ਸੇ ਟੂ ਥੈਂਕ ਯੂ ਵਾਹਿਗੁਰੂ ਜੀ, ਤੁਸੀਂ ਮੈਨੂੰ ਇੰਨੀਆਂ ਸੋਹਣੀਆਂ ਅੱਖਾਂ ਦਿੱਤੀਆਂ, ਮੈਂ ਸੰਸਾਰ ਦੇਖਦਾ, ਬਟ ਦੈਟ ਇਜ਼ ਮਾਤਾ ਪਿਤਾ। ਸੋ ਆਲਵੇਜ਼ ਰਿਮੈਂਬਰ ਦੈਟ ਵਾਹਿਗੁਰੂ ਜੀ ਇਜ਼ ਬਲੈਸਿੰਗ, ਐਂਡ ਕਦੀ ਵੀ ਮਾਈ ਲਾਈਫ ਨਹੀਂ ਆਉਣੀ ਚਾਹੀਦੀ, ਦੈਟ ਇਜ਼ ਆਵਰ ਲਾਈਫ। ਇਹ ਸ਼ਬਦ ਦਾ ਇਹ ਮੂਲ ਆ, ਦੈਟ ਇਜ਼ ਦਾ ਬੇਸ। ਹੁਣ ਹਰਲੀਨ ਦੇ ਪਿਤਾ ਜੀ ਨੂੰ ਬੇਨਤੀ ਆ ਕਿ ਉਹ ਪੱਲੇ ਦੀ ਰਸਮ ਲਈ ਪੱਲਾ ਫੜਾਉਣ, ਅਤੇ ਅਸੀਂ ਤਾਂ ਸ਼ਬਦ ਗਾਉਂਦੇ ਹਾਂ ਜੀ।

0: very feeling full moment hai, emotional feelings. Dekho sari zindagi appa main kehnde na, this is my daughter. Kise nu daughter deni, kise de lad launi, it is very big thing. ਤੇ ਸੰਦੀਪ ਸਿੰਘ, ਦੈਟਸ ਵਾਈ ਤੁਸੀਂ ਮੋਹਰੇ ਤੁਰ ਰਹੇ ਆ ਕਿ ਤੁਹਾਡੀ ਰਿਸਪੋਂਸੀਬਿਲਿਟੀ ਆ ਸਾਡੀ ਬੱਚੀ ਨੂੰ ਸਾਂਭਣਾ, ਇਹ ਕਲਚਰ ਦਾ ਪਾਰਟ ਆ, ਹੈ ਨਾ? ਮੋਹਰੇ ਤੁਰਨਾ ਇਹ ਕਲਚਰ ਦਾ ਪਾਰਟ ਆ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਸ਼ੀ ਇਜ਼ ਸਿਟਿੰਗ ਔਨ ਲੈਫਟ ਹੈਂਡ ਸਾਈਡ, ਦਿਸ ਇਜ਼ ਅ ਕਲਚਰਲ ਪਾਰਟ, ਕਿ ਤੁਸੀਂ ਸਾਡੇ ਘਰ ਪਰਾਹੁਣੇ ਆਏ ਆ ਤੇ ਪਰਾਹੁਣਿਆਂ ਨੂੰ ਇੱਜ਼ਤ ਦੇਣ ਲਈ ਸੱਜੇ ਪਾਸੇ. ਹੁਣ ਜਦੋਂ ਤੁਸੀਂ ਗੋ ਰਾਊਂਡ ਜਾਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੁਹਾਡੇ ਸੱਜੇ ਪਾਸੇ ਹੋਣੇ ਗੁਰੂ ਗ੍ਰੰਥ ਸਾਹਿਬ ਜੀ, ਤੁਸੀਂ ਦੋਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਿਸਪੈਕਟ ਦੇਣੀ ਆ. ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ. ਹੁਣ ਆਪਾਂ ਲਾਵਾਂ ਦਾ ਪਾਠ ਸ਼ੁਰੂ ਕਰਨਾ ਅਕੋਰਡਿੰਗ ਟੂ ਕੋਡ ਆਫ ਕੰਡਕਟ. ਤੁਸੀਂ ਮੱਥਾ ਟੇਕ ਕੇ ਖੜੇ ਹੋਣਾ ਆ, ਖੜੇ ਹੋ ਕੇ ਬਾਬਾ ਜੀ ਨੇ ਉੱਥੋਂ ਪਹਿਲੀ ਲਾਮ ਦਾ ਪਾਠ ਕਰਨਾ ਆ. ਜਦੋਂ ਉਹਨਾਂ ਨੇ ਪਹਿਲੀ ਲਾਮ ਦਾ ਪਾਠ ਫਿਨਿਸ਼ ਕਰਤਾ, ਤੁਸੀਂ ਫਿਰ ਮੱਥਾ ਟੇਕਣਾ ਐਂਡ ਗੋ ਅਰਾਊਂਡ ਸਲੋਲੀ ਸਲੋਲੀ ਐਂਡ ਆਪਣੀ ਜਗ੍ਹਾ ਤੇ ਆ ਕੇ ਖੜ ਜਾਣਾ. ਵੈਨ ਵੀ ਸਟੋਪ ਦ ਕੀਰਤਨ, ਡੂ ਮੱਥਾ ਟੇਕ ਐਂਡ ਸਟੈਂਡ ਅਪ ਫੋਰ ਦਾ ਸੈਕਿੰਡ ਲਾਮ. ਸਮਟਾਈਮ ਭਾਈ ਸਾਹਿਬ ਇੱਕ ਮਿੰਟ ਮਾਈਕ ਬੰਦ ਕਰੋ ਜਰਾ. ਸਮਟਾਈਮ ਵੀ ਗੋ ਮਾਇੰਡ, ਅਸੀਂ ਤਾਂ ਬੈਠ ਕੇ ਦੇਖੇ ਆ, ਇਹ ਖੜੇ ਹੋਣ ਵਾਲਾ ਨਵੀਂ ਗੱਲ ਆ. ਇਹ ਐਕਚੁਲੀ ਨਵੀਂ ਨਹੀਂ ਹੈ, ਪੁਰਾਣੀ ਆ, ਕਿਉਂਕਿ ਜਿੰਨੀਆਂ ਵੀ ਓਥ ਸੈਰਾਮਨੀ ਆਲ ਅਰਾਊਂਡ ਦਾ ਵਰਡ ਹੁੰਦੇ ਆ ਨਾ, ਉਹ ਖੜੇ ਹੋ ਕੇ ਹੁੰਦੇ ਆ, ਖੜੇ ਹੋ ਕੇ ਓਥ ਲੈਣੀ ਆ. ਅਤੇ ਇਹ ਓਥ ਆ, ਕੀ ਓਥ ਆ? ਕਿ ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ. ਇਨ ਦ ਵੈਰੀ ਫਸਟ ਲਾਮ ਗੁਰੂ ਸਾਹਿਬ ਜੀ ਤੁਹਾਨੂੰ ਇੱਕ ਗੱਲ ਦ੍ਰਿੜ ਕਰਾਉਣ ਲੱਗੇ, ਪੱਕੀ ਕ੍ਰੈਮ ਕਰਾਉਣ ਲੱਗੇ ਆ ਕਿ ਹਾਊ ਟੂ ਲਿਵ ਇਨ ਅ ਹਾਊਸ ਹੋਲਡ ਲਾਈਫ. ਪ੍ਰਵਿਰਤੀ ਮੀਨ ਹਾਊਸ ਹੋਲਡ ਲਾਈਫ, ਕਰਮ ਮੀਨ ਐਕਸ਼ਨ. ਦ੍ਰਿੜਾ ਬਲਰਾਮ ਜੀ, ਗੁਰੂ ਸਾਹਿਬ ਜੀ ਕੀ ਦੜਾਉਣ ਲੱਗੇ? ਬਾਣੀ, ਗੁਰੂ ਜੀ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ, ਬ੍ਰਹਮਾ ਵੇਦ. ਇਹੀ ਤੁਹਾਡੇ ਲਈ ਬ੍ਰਹਮਾ ਦੇ ਵੇਦ ਆ, ਕਿਉਂਕਿ ਔਨ ਦੈਟ ਟਾਈਮ ਬ੍ਰਹਮਾ ਵੇਦ ਇਜ਼ ਵੈਰੀ ਸੁਪੀਰੀਅਰ. ਤੇ ਬਹੁਤ ਥੋੜਿਆਂ ਲੋਕਾਂ ਦਾ ਬ੍ਰਹਮਾ ਦੇ ਵੇਦਾਂ ਨਾਲ ਵਿਆਹ ਹੁੰਦਾ ਸੀ. ਤੇ ਗੁਰੂ ਸਾਹਿਬ ਜੀ ਕਹਿੰਦੇ ਬਸ ਤੁਹਾਡੇ ਲਈ ਇਹ ਬ੍ਰਹਮਾ ਦੇ ਵੇਦ ਆ, ਇਸ ਤੋਂ ਇਲਾਵਾ ਕਿਤੇ ਹੋਰ ਨਹੀਂ ਸੋਚਣਾ. ਬਾਣੀ, ਬ੍ਰਹਮਾ ਵੇਦ, ਇੱਥੋਂ ਧਰਮ ਦ੍ਰਿੜੋ. ਪਹਿਲਾਂ ਕਰਮ ਕਿਹਾ ਸੀ, ਇੱਥੋਂ ਧਰਮ. ਕਰਮ ਸ਼ੁੱਡ ਬੀ ਅੰਡਰ ਹੇਅਰ, ਧਰਮ ਹੇਅਰ. ਧਰਮ ਦੱਸੂਗਾ ਕਿਹੜੇ ਕਿਹੜੇ ਕਰਮ ਕਰਨੇ ਆ. ਆਲਵੇਜ਼ ਕਦੀ ਵੀ ਲਾਈਫ ਦੇ ਵਿੱਚ ਦੋ ਡਿਸੀਜ਼ਨ ਹੋਣ ਨਾ, ਜਿੱਥੇ ਡੁਐਲਿਟੀ ਹੋਵੇ, ਕਿਹੜਾ ਦੇਖਦੇ ਆ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ, ਵਿੱਚ ਇਸ ਗੁਰੂ ਗ੍ਰੰਥ ਸਾਹਿਬ ਜੀ ਅੰਦਰੋਂ ਸੋਲ ਦੇ ਵਿੱਚੋਂ ਬੋਲਦੇ ਆ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਇਗਨੋਰ ਕਰਦੇ ਹਾਂ. ਬਾਣੀ, ਬ੍ਰਹਮਾ ਵੇਦ, ਧਰਮ ਦ੍ਰਿੜੋ, ਪਾਪ ਤੋਂ ਜਾਇਆ ਬਲਰਾਮ ਜੀ. ਅੱਛਾ, ਗੁਰੂ ਸਾਹਿਬ ਨੂੰ ਸੁਣਨ ਨਾਲ ਕੀ ਹੋਣਾ? ਸਿਨ ਵਿਲ ਵੀ ਵੋਸ਼ ਹੋਵੇ. ਹਾਓ, ਬਿਕੋਜ਼ ਵਾਹਿਗੁਰੂ ਜੀ ਨੇ ਗਲਤ ਕੰਮ ਕਰਨ ਹੀ ਨਹੀਂ ਦੇਣੇ. ਛੋਟਾ ਬੇਬੀ ਹੁੰਦਾ ਨਾ, ਉਹ ਅੱਗ 'ਚ ਦੌੜਨ ਲੱਗਦਾ ਤਾਂ ਮੰਮੀ ਫਟਾਫਟ ਉਹਨੂੰ ਕੈਚ ਕਰ ਲੈਂਦੀ ਹੈ, ਨਹੀਂ ਨਹੀਂ ਉਹ ਡੇਂਜਰਸ ਆ ਤੇਰੇ ਲਈ. ਜਦੋਂ ਯੂ ਵਿਲ ਬੋਥ ਲਿਸਨ ਟੂ ਗੁਰੂ ਸਾਹਿਬ ਜੀ, ਤੇ ਗੁਰੂ ਸਾਹਿਬ ਜੀ ਨੇ ਕਦੀ ਗਲਤ ਕੰਮ ਨਹੀਂ ਕਰਨ ਦੇਣਾ. ਬਾਣੀ, ਬ੍ਰਹਮਾ ਵੇਦ, ਧਰਮ ਦ੍ਰਿੜੋ, ਪਾਪ ਤੋਂ ਜਾਇਆ ਬਲਰਾਮ ਜੀ. ਉਹ ਧਰਮ ਦ੍ਰਿੜੋ, ਹਰ ਨਾਮ ਤੇ ਆਵੋ. ਹੁਣ ਆ ਗਈ ਉਹ ਗੱਲ ਜਿਹੜੀ ਮੈਂ ਤੁਹਾਨੂੰ ਕਿਹਾ ਸੀ, ਯੂ ਬੋਥ ਸ਼ੁੱਡ ਬੀ ਡੂਇੰਗ ਜਪਜੀ ਸਾਹਿਬ ਪਾਠ. ਗੁਰੂ ਸਾਹਿਬ ਕਹਿੰਦੇ ਧਰਮ ਦੀ ਪਹਿਲੀ ਗੱਲ ਹੈ ਮੈਡੀਟੇਸ਼ਨ. ਅਰਲੀ ਮਾਰਨਿੰਗ ਰਿਸਾਈਟ ਜਪਜੀ ਸਾਹਿਬ ਪਾਠ, ਰਿਸਾਈਟ ਵਾਹਿਗੁਰੂ ਵਾਹਿਗੁਰੂ ਵਾਹਿ, ਐਂਡ ਦਿਸ ਇਜ਼ ਅ ਗੁੱਡ ਐਨਰਜੀ. ਜਿਹਦੇ ਕੋਈ ਐਨਰਜੀ ਨਹੀਂ ਹੁੰਦੀ, ਫਿਰ ਉਹ ਹਾਊਸ ਹੋਲਡ ਲਾਈਫ 'ਚ ਖਿਜਿਆ ਹੀ ਰਹਿੰਦਾ, ਕਿਉਂਕਿ ਜ਼ਿੰਮੇਵਾਰੀਆਂ ਵੱਧ ਹੁੰਦੀਆਂ. ਫਰਸਟ੍ਰੇਸ਼ਨ, ਦੋਨਾਂ 'ਚ ਇੱਕ ਗੱਲ ਹੋਣੀ ਆ, ਜਾਂ ਗੁੱਡ ਐਨਰਜੀ ਹੋਊਗੀ ਜਾਂ ਫਰਸਟ੍ਰੇਸ਼ਨ ਹੋਊਗੀ, ਵਿੱਚ ਵਿਚਾਲੇ ਕੁਛ ਨਹੀਂ ਹੁੰਦਾ. ਸੋ ਦੈਟਸ ਵਾਈ ਆਈ ਇੰਸਟਰਕਟ ਯੂ ਟੂ ਬੋਥ ਆਫ ਯੂ ਡੂਇੰਗ ਜਪਜੀ ਸਾਹਿਬ ਪਾਠ ਇਨ ਦਾ ਮਾਰਨਿੰਗ. ਸੋ ਇਹ ਪਹਿਲੀ ਲਾਮ ਆ ਜਿਹਦੇ ਵਿੱਚ ਆਪਾਂ ਗੁਰੂ ਸਾਹਿਬ ਜੀ ਦਾ ਕਹਿਣਾ ਮੰਨਣ ਲੱਗ ਪਏ. ਬਾਕੀ ਦੀਆਂ ਪੌੜੀਆਂ ਗੁਰੂ ਸਾਹਿਬ ਨੇ ਆਪ ਹੀ ਚੱਕ ਕੇ ਚੜਾ ਲੈਣੀਆਂ, ਬਟ ਫਸਟ ਲਾਮ ਇਜ਼ ਮਸਟ ਕਿ ਆਪਾਂ ਗੁਰਬਾਣੀ ਲਈ ਮੈਡੀਟੇਸ਼ਨ ਕਰਨੀ ਆ ਅਤੇ ਗੁਰੂ ਜੀ ਨੂੰ ਪੁੱਛ ਕੇ ਕੰਮ ਕਰਨਾ. ਹੁਣ ਤੁਸੀਂ ਦੋਨੋਂ ਮੱਥਾ ਟੇਕ ਕੇ ਖੜੇ ਹੋ ਜਾਓ ਅਤੇ ਬਾਬਾ ਜੀ ਵਿਲ ਬੀ ਰਿਸਾਈਟ ਫਸਟ ਸ਼ਬਦ.
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹੱਲਾ ਚੌਥਾ

তার ডিগ্রি পাওয়ার জন্য। সঙ্গতিও বহুত বহুত ধন্যবাদ আপজি দা, আপজি নে বচ্চা বচ্চি নু শিসা দিতিয়া। অকর্ডিং টু কোড অফ কন্ডাক্ট উই আর গোয়িং টু সিং আনন্দ সাহেব জি পাঠ। সচ্চে সাহেবা ক্যা নাই করতে রে, সচ্চে বাহিগুরু জি তোমাদের ঘর কিহড়ি চিজ নেই পাই, জিস দেহ সো পাবে জিনু দেই জানে লই জানা। ਵਾਹਿਗੁਰੂ ਜੀ ਅਸੀਂ ਵੀ ਇਹ ਮੰਗਣ ਆਏ ਹਾਂ ਵੀ ਇਹਨਾਂ ਦੀ ਘਰ ਖੁਸ਼ੀ ਨਾ ਭਰ ਦਿਓ ਸੱਚੇ ਪਾਤਸ਼ਾਹ ਜੀ। ਆਨੰਦ ਸਾਹਿਬ ਜੀ ਦਾ ਪਾਠ ਕਰਨਾ ਆਪਾਂ ਨਾ, ਅਤੇ ਆਪ ਜੀ ਮਾਇਆ ਰੱਖਦੇ ਹੁੰਦੇ ਹਾਂ, ਗੁਰਦੁਆਰੇ ਲਈ ਕੰਮ ਆ ਜਾਣੀ ਹੈ ਨਾ। ਆਮ ਆ ਫੈਮਿਲੀ ਮੈਂਬਰ, ਅਸੀਂ ਤਾਂ ਫਰੀਲੈਂਸਰ ਹਾਂ, ਪਰ ਜਦੋਂ ਆਪ ਜੀ ਨਾ ਖੜ੍ਹੇ ਹੁੰਦੇ ਹਾਂ ਅਤੇ ਆਪਾਂ ਗਲੇ ਮਿਲ ਕੇ ਵਧਾਈਆਂ ਦੇਣ ਲੱਗ ਪੈਂਦੇ ਹਾਂ, ਉਹ ਹਲੇ ਵਧਾਈਆਂ ਵਾਲਾ ਟਾਈਮ ਨਹੀਂ ਆਇਆ ਕਿਉਂਕਿ ਹਲੇ ਫਾਈਨਲ ਅਰਦਾਸ ਪਈ ਆ, ਫਾਈਨਲ ਹੁਕਮਨਾਮਾ, ਬਿਕੋਜ਼ ਮੈਰਾ ਸੈਰੇਮਨੀ ਇਜ਼ ਨੋਟ ਕੰਪਲੀਟਡ ਯੈਟ। ਅਤੇ ਜਦੋਂ ਫਾਈਨਲ ਅਰਦਾਸ ਐਂਡ ਹੁਕਮਨਾਮਾ ਹੋ ਗਿਆ ਫਿਰ ਆਪਾਂ ਵਧਾਈਆਂ ਦੇਵਾਂਗੇ। ਜਿੱਦਾਂ ਆਪ ਜੀ ਨੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਰੱਖਿਆ ਆ, ਆਪਾਂ ਉਦੋਂ ਵੀ ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਰੱਖਣਾ ਆ, ਅਤੇ ਉਹਦੇ ਵਿੱਚ ਆਪਾਂ ਗੱਲਾਂ ਨਹੀਂ ਕਰਨੀਆਂ। ਆਪਾਂ ਇੱਕ ਉਸ ਤੋਂ ਬਾਅਦ ਦੇ ਵਿੱਚ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਦਾ ਸ਼ਬਦ ਪੜ੍ਹ ਕੇ ਫਿਰ ਆਪਾਂ ਫਾਈਨਲ ਅਰਦਾਸ ਕਰਨੀ ਆ ਜੀ।

ਵਾਹਿਗੁਰੂ ਜੀ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਓ ਜਿਹਨਾਂ ਨੇ ਰੱਖ ਲਏ ਪੈਸੇ। ਦੇਖੋ ਮੇਰਾ ਫਰਜ਼ ਆ ਗੁਰੂ ਗ੍ਰੰਥ ਸਾਹਿਬ ਦੀ ਡਿਸਰਿਸਪੈਕਟ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਦਾ ਤੁਹਾਡਾ ਫਰਜ਼ ਆ। ਮੈਂ ਮੰਨਦਾ ਹਾਂ ਵੀ ਖੁਸ਼ੀ ਦਾ ਮੌਕਾ ਆ, ਦੇਖੋ ਮਿਲਣ ਗਿਲਣ ਚ ਤੁਸੀਂ ਇੰਨੇ ਬਿਜ਼ੀ ਸੀਗੇ, ਮੈਂ ਚੁੱਪ ਕਰਕੇ ਬੈਠਾ, ਉਹ ਧਿਆਨ ਨਹੀਂ ਆਇਆ ਤੁਹਾਨੂੰ। ਕੋਈ ਨਹੀਂ, ਖੁਸ਼ੀ ਦਾ ਮੌਕਾ, ਮੈਨੂੰ ਪਤਾ ਖੁਸ਼ੀ ਚ ਇਹ ਗੱਲ ਯਾਦ ਭੁੱਲ ਜਾਂਦੀ ਆ, ਪਰ ਮੈਂ ਆਪ ਜੀ ਅੱਗੇ ਬੇਨਤੀ ਕਰਨ ਲੱਗਾ, ਜਾਣੇ ਅਣਜਾਣੇ ਦੇ ਵਿੱਚ ਅਸੀਂ ਬਹੁਤ ਸਾਰੇ ਇੱਦਾਂ ਦੇ ਡਿਸਰਿਸਪੈਕਟ ਵਾਲੇ ਕਰਮ ਕਰਦੇ ਹਾਂ, ਜਦੋਂ ਸਾਨੂੰ ਉਹ ਭੋਗਣੇ ਪੈਂਦੇ ਆ ਫਿਰ ਬੰਦਾ ਕਹਿੰਦਾ ਮੈਂ ਕਦੀ ਕਿਸੇ ਦਾ ਮਾੜਾ ਹੀ ਨਹੀਂ ਕੀਤਾ, ਮੇਰੇ ਨਾਲ ਇੱਦਾਂ ਕਿਉਂ ਹੋਇਆ। ਮੈਂ ਸਿਰਫ ਉਹਨੂੰ ਨਾ ਅੱਗੋਂ ਦੇਖ ਕੇ ਚੇਤੀਏ ਤੇ ਕਾਇਤ ਮਿਲੇ ਸਜਾਏ। ਮਹਾਰਾਜ ਕਹਿੰਦੇ ਪਹਿਲਾਂ ਸੋਚ ਕੇ ਕਰਮ ਕਰੋ ਤਾਂ ਸਜ਼ਾ ਕਿਉਂ ਮਿਲੂ। ਗੁਰੂ ਗ੍ਰੰਥ ਸਾਹਿਬ ਦੀ ਰਿਸਪੈਕਟ ਇਜ਼ ਅ ਸੁਪਰੀਮ ਫੋਰ ਅਸ, ਇਸ ਚੀਜ਼ ਨੂੰ ਯਾਦ ਰੱਖਿਆ ਕਰੀਏ। ਮੈਨੂੰ ਪਤਾ ਆ ਵੀ ਖੁਸ਼ੀ ਦੇ ਵਿੱਚ ਯਾਦ ਭੁੱਲ ਜਾਂਦੀ ਆ ਨਾ, ਪਰ ਮੈਂ ਆਪ ਜੀ ਦਾ ਬੱਚਾ ਆ, ਆਪ ਜੀ ਨੂੰ ਮੈਂ ਕੋਈ ਅਕਲ ਨਹੀਂ ਦੇ ਰਿਹਾ, ਮੈਂ ਸਿਰਫ ਬੇਨਤੀ ਕਰ ਰਿਹਾ ਜੀ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਇਹ ਵਾਹਿਗੁਰੂ ਜੀ ਦੀ ਬਾਣੀ ਆ, ਵਾਹਿਗੁਰੂ ਜੀ ਆ ਤੇ ਵਾਹਿਗੁਰੂ ਜੀ ਇੱਥੇ ਬੈਠੇ ਆ। ਰਾਜੇ ਨੂੰ ਮਿਲਣ ਜਾਣਾ ਹੋਵੇ ਨਾ, ਰਾਣੀ ਕੋਲ ਉਹ ਵੀ ਲੈਣਾ ਹੋਵੇ ਤਾਂ ਉਹ ਪਹਿਲਾਂ 3-4 ਵਾਰੀ ਪ੍ਰੈਕਟਿਸ ਕਰਨ ਸੱਦਦੇ ਆ ਕਿ ਇਹਦੇ ਵੱਲ ਪਿੱਠ ਨਹੀਂ ਕਰਨੀ, ਇਹਦੇ ਵੱਲ ਆਹ ਨਹੀਂ ਕਰਨਾ, ਇਹਦੇ ਵੱਲ ਉਹ ਨਹੀਂ ਕਰਨਾ। ਇਹ ਤਾਂ ਰਾਜਿਆਂ ਦੇ ਰਾਜੇ ਬੈਠੇ ਆ ਜੀ ਸਾਡੇ ਕੋਲ। ਸੋ ਬਸ ਉਸ ਗੱਲ ਲਈ ਮੈਂ ਮਾਫ਼ੀ ਚਾਹੁੰਦਾ, ਮੈਂ ਵਿੱਚ ਸ਼ਬਦ ਰੋਕਣਾ ਪਿਆ ਕਿਉਂਕਿ ਉੱਦਾਂ ਮੈਂ ਗਾ ਨਹੀਂ ਸੀ ਸਕਦਾ, ਮੈਂ ਨਲਾਇਕ ਜਿਹਾ ਪੁੱਤ ਆ ਵੀ ਆਪ ਜੀ ਦਾ ਮੈਨੂੰ ਯਾਦ ਭੁੱਲ ਜਾਂਦੀ ਹੈ ਫਿਰ ਗੁਰਬਾਣੀ ਜਦੋਂ ਆਪ ਜੀ ਵਿੱਚ ਬੋਲਦੇ ਆ ਨਾ, ਉਹ ਡਿਸਟਰਬੈਂਸ ਹੋ ਜਾਂਦੀ, ਉਹ ਰੇਜ਼ ਟਕਰਾਉਂਦੀਆਂ ਨਾ, ਉੱਧਰੋਂ ਸਾਡੀਆਂ ਹੁੰਦੀਆਂ ਦੁਨਿਆਵੀ ਬੰਦਿਆਂ ਦੀਆਂ, ਉੱਧਰੋਂ ਵਾਹਿਗੁਰੂ ਜੀ ਦੀਆਂ ਹੁੰਦੀਆਂ।

ਵਾਹਿਗੁਰੂ ਸਾਹਿਬ ਜੀ ਅਰਦਾਸ ਸਿੱਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨਾਉ ਨਿਦਾਵੈ ਧਾਏ ਸਭ ਥਾਈ ਹੋ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੋਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਨੇ ਕਾਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਘਾਲ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਓ ਦਾਨ ਭਰੋਸਾ ਦਾਨ ਦਾ ਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਆਪ ਜੀ ਦੇ ਸਿੱਖਾਂ ਦਾ ਮੰਨੀ ਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ ਸੱਚੇ ਪਾਤਸ਼ਾਹ ਜੀ, ਉਹ ਆਪ ਜੀਆਂ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ। ਸੱਚੇ ਪਾਤਸ਼ਾਹ ਆਪ ਜੀ ਨੇ ਮਿਹਰ ਬਖਸ਼ਿਸ਼ ਕੀਤੀ ਜੀ, ਸਵਰਗਵਾਸੀ ਸਰਦਾਰ ਦਲੀਪ ਸਿੰਘ, ਬੀਬੀ ਨਿਰੰਜਣ ਕੌਰ ਜੀ ਦੀ ਪੋਤਰੀ, ਸਰਦਾਰ ਜਰਨੈਲ ਸਿੰਘ, ਬੀਬੀ ਗੁਰਮੀਤ ਕੌਰ ਦੀ ਦੋਹਤੀ ਅਤੇ ਸਰਦਾਰ ਜਸਵੀਰ ਸਿੰਘ, ਬੀਬੀ ਕਮਲਜੀਤ ਕੌਰ ਦੀ ਸਪੁੱਤਰੀ ਹਰਲੀਨ ਕੌਰ ਦੇ ਸੱਚੇ ਪਾਤਸ਼ਾਹ ਆਨੰਦ ਕਾਰਜ, ਦਤਾਰ ਪਿਤਾ ਜੀ ਓ ਸਰਦਾਰ ਗੁਰਦੀਪ ਸਿੰਘ ਜਵੰਦਾ, ਬੀਬੀ ਗੁਰਮੀਤ ਕੌਰ ਦਾ ਪੋਤਰਾ ਸਰਦਾਰ ਓਂਕਾਰ ਸਿੰਘ ਜਵੰਦਾ, ਬੀਬੀ ਜਸਵਿੰਦਰ ਕੌਰ ਜਵੰਦਾ ਦਾ ਸਪੁੱਤਰ ਅਤੇ ਸਰਦਾਰ ਜੀਤ ਸਿੰਘ, ਬੀਬੀ ਹਰਬੰਸ ਕੌਰ ਦਾ ਦੋਤਾ, ਕਾਕਾ ਸੰਦੀਪ ਸਿੰਘ ਦਾ ਆਨੰਦ ਕਾਰਜ ਸੱਚੇ ਪਾਤਸ਼ਾਹ ਹੋਇਆ ਜੀ। ਆਪ ਜੀ ਨੇ ਮਿਹਰ ਬਖਸ਼ਿਸ਼ ਕੀਤੀ, ਸੱਚੇ ਪਾਤਸ਼ਾਹ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸੱਚੇ ਪਾਤਸ਼ਾਹ ਆਪਣੀਆਂ ਪ੍ਰਕਰਮਾਂ ਆਪ ਕਰਾਈਆਂ ਜੀ, ਦਾਨ ਬਖਸ਼ਿਸ਼ ਕੀਤਾ ਸੱਚੇ ਪਾਤਸ਼ਾਹ ਆਪ ਜੀ ਨੇ, ਮਿਹਰ ਬਖਸ਼ਿਸ਼ ਕਰਨੀ ਦਤਾਰ ਪਿਤਾ ਜੀ, ਉਹ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ, ਗ੍ਰਿਸਤ ਜੀਵਨ ਧਾਰਨ ਕਰਨ ਦਾ ਸੱਚੇ ਪਾਤਸ਼ਾਹ ਆਗਿਆ ਬਖਸ਼ਿਸ਼ ਕਰਨੀ, ਗ੍ਰਿਸਤ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਬੱਚਿਆਂ ਨੂੰ ਪ੍ਰਦਾਨ ਕਰਨੀਆਂ ਦਤਾਰ ਪਿਤਾ। ਜੈ ਸਾਧ ਸਤਿਗੁਰੂ ਸੁਣੀ ਦਾ।

ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਯੋਗ ਸੱਚੇ ਪਾਤਸ਼ਾਹ ਬੱਚਿਆਂ ਨੂੰ ਅਸੀਸ ਬਖਸ਼ਿਸ਼ ਕਰਨੀ, ਆਪਸੀ ਪ੍ਰੇਮ ਪਿਆਰ ਇਤਫਾਤ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ, ਜੀਵਨ ਦੇ ਵਿੱਚ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ, ਕਾਰੋਬਾਰਾਂ 'ਚ ਵਾਧੇ ਤਰੱਕੀਆਂ ਬਖਸ਼ਿਸ਼ ਕਰਨੀਆਂ ਸੱਚੇ ਪਾਤਸ਼ਾਹ ਜੀਓ, ਬੱਚੀ ਹਰਲੀਨ ਕੌਰ ਦੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਪਹਿਨਾਏ ਗਏ ਸੱਚੇ ਪਾਤਸ਼ਾਹ, ਦਰਸ਼ਨ ਭੇਟਾ ਹਾਜ਼ਰ ਹੋਈ ਹੈ ਮਿਹਰ ਬਖਸ਼ਿਸ਼ ਕਰਕੇ ਸੱਚੇ ਪਾਤਸ਼ਾਹ ਜੀਓ, ਸੇਵਕਾਂ ਦੀਆਂ ਸੇਵਾਵਾਂ ਭਿਟਾਵਾਂ ਸਵੀਕਾਰ ਕਰਨੀਆਂ ਸੱਚੇ ਪਾਤਸ਼ਾਹ, ਪੁਸ਼ਾਕਾਂ ਅੰਗੀਕਾਰ ਕਰਨਾ ਜੀ, ਸੇਵਕਾਂ ਵੱਲੋਂ ਦੇਗ ਵਾਸਤੇ ਸੱਚੇ ਪਾਤਸ਼ਾਹ 101 ਪਾਊਂਡ, ਬਿਲਡਿੰਗ ਫੰਡ ਵਾਸਤੇ 101 ਪਾਊਂਡ, ਭਾਈ ਸੰਦੀਪ ਸਿੰਘ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਆਪ ਜੀ ਨੂੰ ਸੁੰਦਰ ਪਛਾਕੇ ਪਹਿਨਾਏ ਗਏ ਦਰਸ਼ਨੀ ਭੇਟਾ ਹਾਜ਼ਰ ਹੈ ਜੀ, ਮਿਹਰ ਬਖਸ਼ਿਸ਼ ਕਰਕੇ ਸੱਚੇ ਪਾਤਸ਼ਾਹ ਪਿਸ਼ਾਕਾ ਪ੍ਰਵਾਨ ਕਰਨਾ ਸੱਚੇ ਪਾਤਸ਼ਾਹ, ਬਿਲਡਿੰਗ ਫੰਡ ਵਾਸਤੇ 101 ਪਾਊਂਡ ਹਾਜ਼ਰ ਕਰਦੇ ਸੱਚੇ ਪਾਤਸ਼ਾਹ, ਜਿਨ੍ਹਾਂ ਭੰਡਾਰਿਆਂ 'ਚੋਂ ਮਾਇਆ ਆਈ ਰਸਤਾਂ ਬਸਤਾਈਆਂ, ਭੰਡਾਰੇ ਭਰਪੂਰ ਰੱਖਣੇ, ਸੇਵਕਾਂ ਦੀ ਚੜ੍ਹਦੀ ਕਲਾ ਕਰਨੀ, ਪਰਿਵਾਰਾਂ 'ਚ ਸੁੱਖ ਸ਼ਾਂਤੀ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸੱਚੇ ਪਾਤਸ਼ਾਹ, ਬੱਚੀ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕਰਕੇ ਹਾਜ਼ਰ ਹੋਈ ਹੈ, ਕਿਰਪਾ ਕਰੋ ਦੇਗ ਪ੍ਰਵਾਨ ਕਰੋ, ਭੋਗ ਲਾਵੋ, ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਜੋ ਛਕੇ ਸੋ ਆਪ ਜੀ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸੱਚੇ ਪਾਤਸ਼ਾਹ ਜੀ, ਸਰਬੱਤ ਸਾਧ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾਂ ਮਨਜ਼ੂਰ ਕਰਨੀ, ਕਦਮ ਕਦਮ ਲੇਖੇ ਲਾਉਣੇ ਸੱਚੇ ਪਾਤਸ਼ਾਹ ਜੀ, ਉਹ ਕਰੋ ਕਿਰਪਾ, ਪਵਿੱਤਰ ਹੁਕਮਨਾਮਾ ਬਖਸ਼ੋ, ਅਸੀਸ ਬਖਸ਼ਿਸ਼ ਕਰੋ, ਕਰਤਾਰਥ ਕਰੋ ਸੱਚੇ ਪਾਤਸ਼ਾਹ, ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ ਬਚੇ, ਖੁਆਰ ਹੋਏ ਸਭ ਮਿਲੇਂਗੇ ਬਚੇ। ਬੋਲੇ ਸੋ ਨਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਸਾ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾਕਾ ਅੰਤ ਨ ਪਾਰੋ ਪੁੱਤਾ ਮਾਤਾ ਕੀ ਅਸੀਸ ਨਿਮਖ ਨ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਭੈ ਨ ਵਿਆਪੈ ਚਿੰਤਾ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੂੰਦੈ ਚਾਤ੍ਰਿਕ ਮੌਲਾ ਸੋ ਕਹੋ ਕਲ ਗੁਰ ਸੇਵੀਐ ਅਹਨਸ ਸਹਿਜ ਸੁਭਾਈ ਦਰਸ਼ਨ ਪਰਸੇ ਹੈ ਗੁਰੂ ਕੈ ਮਰਨ ਦੁਖ ਜਾ

0: वाहे गुरु जी का खालसा, वाहे गुरु जी की फतेह। संदीप सिंह, लीन कौर, पंजवें गुरु जी ब्लेस्ड विद दिस हुक्मनामा। जाके दर्स, दर्स मीन विजन, देखण नाल पाप कोट उतारे। पहली लाम वाला हुक्मनामा महाराज ने दिता, पाप किदां घट होणगे। महाराज कहिंदे जदों तुसीं गुरबाणी नूं देखिया करोंगे ना, ਇਹ ਗੁਰਬਾਣੀ ਅੰਦਰ ਚਲੇ ਜਾਣੀ। ਯੂ ਬੋਥ ਸ਼ੁੱਡ ਬੀ ਅੰਮ੍ਰਿਤਧਾਰੀ। ਹੁਣ ਤੁਸੀਂ ਅੱਜ ਪ੍ਰਣ ਲਿਆ ਕਿ ਵਾਹਿਗੁਰੂ ਜੀ ਵਨ ਡੇ ਵੀ ਵਿਲ, ਅਸੀਂ ਇੱਕ ਦਿਨ ਜ਼ਰੂਰ ਅੰਮ੍ਰਿਤ ਛਕਾਂਗੇ। ਇਹ ਕੋਡ ਆਫ ਕੰਡਕਟ 'ਚ ਵੀ ਲਿਖਿਆ। ਮਹਾਰਾਜ ਕਹਿੰਦੇ ਜਿਹਦੇ ਦਰਸ਼ਨ ਕਰਨ ਦੇ ਨਾਲ ਪਾਪ ਲੈ ਜਾਂਦੇ ਆ, ਭੇਟਤ ਸੰਗ, ਭੇਟਤ ਸੰਗ ਵਿਦ ਮੀਟ ਵਿਦ ਹਿਮ, ਜਿਹਨੂੰ ਮਿਲਣ ਦੇ ਨਾਲ ਇਹ ਭਵਜਲ ਤਾਰੇ। ਭਵਜਲ ਤਾਰੇ ਮੀਨਸ ਹੁੰਦਾ ਆ ਕਿ ਦੁਨੀਆਂ ਦੇ ਵਿੱਚ ਨਾ ਦੋ ਤਰ੍ਹਾਂ ਦੇ ਧਰਮ ਹੁੰਦੇ ਸੀ। ਇੱਕ ਰਿਨਿਊਸ ਧਰਮ ਹੁੰਦਾ ਸੀ ਯੋਗੀਆਂ ਦਾ, ਉਹ ਪਹਾੜਾਂ 'ਤੇ ਰਹਿੰਦੇ ਹੁੰਦੇ ਸੀ। ਉਹ ਕਹਿੰਦੇ ਸੀ ਨਹੀਂ ਵਿਆਹ ਵਿਉਹ ਕਰਾਉਣਾ, ਇਹ ਤਾਂ ਟੈਰੀਫਾਈਂਗ ਓਸ਼ਨ ਆ, ਇੱਥੇ ਡੁੱਬ ਕੇ ਲੋਕੀ ਮਰ ਜਾਂਦੇ, ਰੱਬ ਨੂੰ ਚੇਤੇ ਭੁੱਲ ਜਾਂਦੇ ਆ, ਬੱਚੇ ਪਾਲਦੇ ਰਹਿੰਦੇ ਆ, ਵੀ ਆਰ ਗੋਇੰਗ ਇਨ ਟੂ ਦਾ ਹਿਮਾਲਿਆਸ। ਅਤੇ ਫਿਰ ਨਾਨਕ ਜੀ ਉਹਨਾਂ ਕੋਲ ਚੱਲ ਕੇ ਗਏ। ਨਾਨਕ ਜੀ ਨੇ ਦੱਸਿਆ ਕਿ ਪ੍ਰਵਿਰਤੀ ਕਰਮ ਕੀ ਹੁੰਦਾ, ਯੂ ਲਿਵ ਇਨ ਦਾ ਹਾਊਸ ਹੋਲਡ ਲਾਈਫ, ਯੂ ਕੈਨ ਸਟਿਲ ਕਨੈਕਟ ਵਿਦ ਵਾਹਿਗੁਰੂ ਜੀ। ਨਾਨਕ ਜੀ ਨੂੰ ਉਹਨਾਂ ਨੇ ਬਹੁਤ ਤਰ੍ਹਾਂ ਦੇ ਡਰਾਮੇ ਕਰਕੇ ਦਿਖਾਏ ਕਿ ਸਾਡੇ ਕੋਲ ਮਿਰੀਕਲ ਪਾਵਰਸ ਆ। ਨਾਨਕ ਜੀ ਕਹਿੰਦੇ ਬਸ ਨਹੀਂ ਹੈ ਕੀ ਆ, ਇਹਦੇ ਨਾਲ ਰੱਬ ਦਾ ਕੋਈ ਲੈਣਾ ਦੇਣਾ ਨਹੀਂ। ਜੇ ਤੁਹਾਡੇ ਮੰਮੀ ਡੈਡੀ ਵੀ ਇੱਦਾਂ ਸੋਚਦੇ ਤੇ ਤੁਸੀਂ ਜ਼ਿੰਦਗੀ 'ਚ ਕਿੱਦਾਂ ਆਉਂਦੇ, ਜੇ ਰਿਨਿਊਸ ਲਾਈਫ ਹੀ ਜੀਣੀ ਸੀ ਤਾਂ। ਅਤੇ ਮਹਾਰਾਜ ਨੇ ਆਪ ਜੀ ਨੂੰ ਦੱਸਿਆ, ਭੇਟਤ ਸੰਗ ਇਹ ਭਵਜਲ ਤਾਰੇ, ਹਾਊਸ ਹੋਲਡ ਲਾਈਫ ਦੇ ਰਹਿ ਵਿੱਚ ਰਹਿ ਕੇ ਜੇ ਵਾਹਿਗੁਰੂ ਜੀ ਦੇ ਨਾਲ ਜੁੜੇ ਰਹੇ, ਗੁਰਬਾਣੀ ਪੜ੍ਹਦੇ ਰਹੇ, ਵਾਹਿਗੁਰੂ ਜੀ ਨਾਲ ਗੱਲਾਂ ਕਰਦੇ ਰਹੇ, ਦਾ ਟੈਰੀਫਾਈਂਗ ਓਸ਼ਨ ਵਿਲ ਬੀ ਸਮੂਥ ਫੋਰ ਅਸ। ਸਾਡੇ ਲਈ ਇਹੀ ਵਾਹਿਗੁਰੂ ਜੀ ਦਾ ਰਾਹ ਬਣ ਜਾਂਦਾ। ਓਏ ਸਾਜਨ, ਓਏ ਮੀਤ ਪਿਆਰੇ, ਉਹੀ ਸੰਜੇ ਤੁਹਾਡੇ ਚੰਗੇ ਦੋਸਤ ਆ, ਜੋ ਹਮਕੋ ਹਰ ਨਾਮ ਚਿਤਾਰੇ, ਟਰੂ ਕੰਪੈਨੀਅਨਸ਼ਿਪ। ਹੁਣ ਇੱਥੇ ਬਹੁਤ ਇੰਪੋਰਟੈਂਟ ਗੱਲ ਆ, ਟਰੂ ਕੰਪੈਨੀਅਨਸ਼ਿਪ ਤੁਹਾਡੇ ਲਈ ਗੱਲ ਕਰ ਰਿਹਾ ਮਹਾਰਾਜ। ਜੇ ਤੁਹਾਡੀ ਕੰਪੈਨੀਅਨਸ਼ਿਪ 'ਚ ਨਾਮ ਹੋਇਆ ਨਾ, ਮਹਾਰਾਜ ਕਹਿ ਰਹੇ, ਦੇਖੋ ਇਹ ਮੈਂ ਜਿੰਨੀਆਂ ਵੀ ਗੱਲਾਂ ਕੀਤੀਆਂ ਨਾ, ਮੈਂ ਸ਼ਬਦ ਤੋਂ ਬਾਹਰ ਨਹੀਂ ਗਿਆ, ਚਾਹੇ ਉਹ ਲਾਵਾਂ ਦੀਆਂ ਹੋਣ, ਚਾਹੇ ਉਹ ਪੱਲੇ ਤੈਂਡੇ ਲਾਗੀ ਦਾ, ਚਾਹੇ ਹੁਕਮਨਾਮੇ, ਇਹਦੇ ਵਿੱਚ ਮੇਰੀ ਵਰਡਿੰਗ ਕੋਈ ਨਹੀਂ ਆ, ਕਿਉਂਕਿ ਮੈਂ ਇਹਦੇ ਵਿੱਚ ਆਪਣੀ ਵਰਡਿੰਗ ਪਾਉਣਾ ਵੀ ਨਹੀਂ ਚਾਹੁੰਦਾ। ਮੈਂ ਕਹਿੰਦਾ ਕਿ ਤੁਹਾਡੀ ਤਾਂ ਗੁਰੂ ਸਾਹਿਬ ਦੀ ਸਿੱਧੀ ਗੱਲ ਆ, ਜਸਟ ਲੈਂਗੁਏਜ ਬੈਰੀਅਰ ਆ, ਆਮ ਜਸਟ ਅ ਪੋਸਟਮੈਨ, ਮੈਂ ਤਾਂ ਲੈਟਰ ਡਿਲੀਵਰ ਕਰਨੀ ਆ, ਤੁਸੀਂ ਉਹਨੂੰ ਰੱਖਣਾ ਆ, ਤੁਸੀਂ ਪੜ੍ਹਨਾ ਆ, ਤੁਸੀਂ ਮੈਸੇਜ ਦਿਸ ਫਰੋਮ ਵਾਹਿਗੁਰੂ ਜੀ। ਉਹ ਇਹ ਸਾਜਨ ਉਮੀਦ ਪਿਆਰੇ, ਦਿਸ ਇਜ਼ ਅ ਟਰੂ ਕੰਪੈਨੀਅਨਸ਼ਿਪ ਮਹਾਰਾਜ ਕਹਿ ਰਿਹਾ ਤੁਹਾਡੀ ਬਣੂਗੀ, ਜੇ ਤੁਸੀਂ ਇਕੱਠੇ ਬੈਠ ਕੇ ਵਾਹਿਗੁਰੂ ਜੀ ਦਾ ਨਾਮ ਜਪੋਂਗੇ ਤਾਂ ਸੰਸਾਰ ਦੀ ਸੇਵਾ ਕਰੋਗੇ। ਸਾਡੀ ਸੈਲਫਿਸ਼ ਲਾਈਫ ਨਹੀਂ ਆ, ਤੁਸੀਂ ਬੋਧ, ਤੁਸੀਂ ਪਰਿਵਾਰਾਂ ਨੂੰ ਅੱਗੇ ਲੈ ਕੇ ਜਾਣਾ, ਬੱਚਿਆਂ ਦੀ ਸੇਵਾ ਕਰਨੀ ਆ, ਤੁਸੀਂ ਪੰਥ ਦੀ ਸੇਵਾ ਕਰਨੀ ਆ। ਦਿਸ ਇਜ਼ ਅ ਗੁਰੂ ਨਾਨਕ ਜੀ ਸਤਰੀ ਪਿਲ, ਕਿਰਤ ਕਰਨੀ, ਨਾਮ ਜਪਣੇ, ਵੰਡ ਛਕਣਾ। ਉਹ ਸਾਜਨ ਉਹ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ, ਜਾਕਾ ਸ਼ਬਦ ਸੁਣਤ ਸੁੱਖ ਸਾਰੇ। ਜਿਹਦੇ ਸ਼ਬਦ ਸੁਣਨਾ ਸੁੱਖ ਆ ਜਾਂਦਾ ਜ਼ਿੰਦਗੀ 'ਚ, ਪੀਸ ਆਫ ਮਾਇੰਡ। ਜਾਕੀ ਟਹਿਲ ਜਮਦੂਤ ਵਧਾਰੇ, ਜਿਹਦੀ ਸੇਵਾ ਕਰਨ ਦੇ ਨਾਲ ਮੈਸੇਂਜਰ ਆਫ ਡੈਥ ਨਹੀਂ ਆਉਂਦੇ, ਵਾਹਿਗੁਰੂ ਜੀ ਆਪ ਸਾਨੂੰ ਲੈਣ ਆਉਂਦੇ ਆ। ਕਿੱਡੀ ਪਿਆਰੀ ਗੱਲ ਮਹਾਰਾਜ ਕਹਿ ਰਹੇ ਆ। ਜਾਕੀ ਧੀਰਖ ਇਹ ਮਨੈ ਸਾਧਾਰੇ, ਜਾਕੇ ਸਿਮਰਨ ਮੁੱਖ ਉਜਲਾਰੇ। ਜਿਹਦੇ ਸਿਮਰਨ ਕਰਨ ਦੇ ਨਾਲ ਸਾਡੀ ਇੰਨੀ ਇੱਜ਼ਤ ਵੱਧ ਜਾਂਦੀ ਆ। ਹਰਲੀ ਨੀ ਯੋਰ ਦਾਦੀ ਜੀ ਹੈ ਨਾ, ਕਿੰਨੀ ਸੇਵਾ ਕੀਤੀ ਆ, ਅਤੇ ਅਸੀਂ ਅੱਜ ਵੀ ਉਸ ਬੀਬੀ ਨੂੰ ਯਾਦ ਕਰਦੇ ਹਾਂ, ਮੁੱਖ ਉਜਲ ਹੋ ਗਿਆ ਨਾ। ਅਤੇ ਕਈ ਬੰਦਿਆਂ ਨੂੰ ਕਹਿੰਦੇ ਆ, ਉਹ ਹਾਂ ਠੀਕ ਹੀ ਸੀ ਬੰਦਾ ਬਈ, ਇਹ ਫਰਕ ਹੁੰਦਾ ਆ। ਮਹਾਰਾਜ ਹੁਣ ਇਹੀ ਕਹਿ ਰਿਹਾ, ਇਹ ਸੇਵਾ ਤੁਸੀਂ ਦੋਨੋਂ ਕਰੋਗੇ, ਇੱਥੇ ਵੀ ਮੁੱਖ ਉਜਲ, ਨੈਕਸਟ ਲਾਈਫ ਦੇ ਵਿੱਚ ਵੀ। ਵੀ ਆਰ ਕਲੀਅਰਲੀ ਬਿਲੀਵ ਇਨ ਅ ਰੀਕਾਰਨੇਸ਼ਨ ਸਾਈਕਲ। ਇੱਥੇ ਵਿੱਚ ਹੁਣ ਮਹਾਰਾਜ ਕਹਿ ਰਿਹਾ ਸੀ ਵੀ ਦਰਗਾਹ 'ਚ ਵਿੱਚ ਜਾ ਕੇ ਵੀ ਮੁੱਖ ਉਜਲ, ਪ੍ਰਭ ਕੇ ਸੇਵਕ, ਪ੍ਰਭ ਆਪ ਸਵਾਰੇ, ਸ਼ਰਨ ਨਾਨਕ ਤਿੰਨ ਸਾਧ ਬਲਿਹਾਰੇ। ਜਿਹੜੇ ਵਾਹਿਗੁਰੂ ਜੀ ਨਾਲ ਜੁੜ ਜਾਂਦੇ ਆ, ਦੋਜ਼ ਕੋਲ ਆਰ ਆ ਟਰੂ ਸਰਵੈਂਟ ਆਫ ਵਾਹਿਗੁਰੂ ਜੀ, ਅਤੇ ਫਿਰ ਵਾਹਿਗੁਰੂ ਜੀ ਦੀ ਉਹਨਾਂ ਦੀ ਜ਼ਿੰਮੇਵਾਰੀ ਲੈ ਲੈਂਦੇ, ਉਹਨਾਂ ਦੀ ਰਿਸਪੋਂਸੀਬਿਲਿਟੀ ਲੈ ਲੈਂਦੇ। ਜਿੱਦਾਂ ਨਾ ਇੱਕ ਪਾਇਲਟ ਜਹਾਜ਼ ਉਡਾਉਣ ਲੱਗੇ, ਸਾਰੇ ਪੈਸੈਂਜਰ ਦੀ ਜ਼ਿੰਮੇਵਾਰੀ ਲੈ ਲੈਂਦਾ। ਵੈਨ ਵੀ ਆਰ ਟੇਕਿੰਗ ਅੰਮ੍ਰਿਤ, ਗੁਰੂ ਨਾਨਕ ਜੀ, ਗੁਰੂ ਗੋਬਿੰਦ ਸਿੰਘ ਜੀ ਸਾਡੀ ਜ਼ਿੰਮੇਵਾਰੀ ਲੈ ਲੈਂਦੇ ਆ। ਸੋ ਹਮੇਸ਼ਾ ਯਾਦ ਰੱਖਣਾ, ਸਟਾਰਟ ਡੇ ਵਿਦ ਜਪਜੀ ਸਾਹਿਬ, ਗੁਰਦੁਆਰਾ ਸਾਹਿਬ ਲੋਕਲ ਜਿੱਥੇ ਵੀ ਤੁਸੀਂ ਹੈਗੇ ਆ, ਸੇਵਾ ਜ਼ਰੂਰ ਕਰਨੀ ਆ। ਇਹ ਸਾਡੀ ਇੰਡੀਵਿਜੁਅਲ ਲਾਈਫ ਨਹੀਂ, ਇਹ ਪੰਥਿਕ ਲਾਈਫ ਆ, ਹੈ ਨਾ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ ਜੀ। ਆਪ ਜੀ ਦੀ ਸੇਵਾ ਨਿਭਾਉਂਦੇ, ਗੁਰਬਾਣੀ ਪੜ੍ਹਦੇ, ਗਣਤ ਭੁੱਲਾਂ ਹੋ ਜਾਂਦੀਆਂ, ਗੁਰੂ ਸਾਹਿਬ ਜੀ ਬਖਸ਼ਣ ਯੋਗ ਆ, ਸੰਗਤ ਨੇ ਬਖਸ਼ ਦਿੱਤਾ ਤਾਂ ਗੁਰੂ ਸਾਹਿਬ ਜੀ ਬਖਸ਼ ਲੈਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤੂ ਦੀ ਪਾਰ ਪਰ ਬਖਸ਼ਿਸ਼ ਵੀ ਹੈਗੀ ਆ। ਮਹੰਤ ਕਾ ਸੰਪੂਰਨ ਹੋਇਆ ਗਿਆ। ਦੋਨੇ ਪਰਿਵਾਰਾਂ ਨੂੰ ਸੰਗਤ ਵੱਲੋਂ ਲੱਖ ਲੱਖ ਵਧਾਈ। ਮੈਸੇਜ ਅਮਰੀਕ ਸਿੰਘ ਹੁਣ ਬਹੁਤ ਸੋਹਣਾ ਦਿੱਤਾ ਹੈਗਾ। ਗੁਰਬਾਣੀ ਆਪਾਂ ਪੜ੍ਹਨੀ ਵੀ ਆ, ਵਿਚਾਰਨੀ ਵੀ ਆ, ਕੋਸ਼ਿਸ਼ ਕਰਨੀ ਉਹਨਾਂ ਦੇ ਬਣਨ ਦੀ। ਪ੍ਰਚਾਰ ਬਹੁਤ ਹੋ ਰਿਹਾ, ਸਾਰੇ ਗੁਰੂ ਘਰ ਚੈਨਲ ਵੀ ਕਰਦੇ ਆ, ਪਰ ਪਤਾ ਨਹੀਂ ਅਸਰ ਨਹੀਂ ਬਹੁਤਾ ਹੋ ਰਿਹਾ। ਜਿਹੜੀਆਂ ਕ੍ਰਿਤੀਆਂ ਸਮਾਜ 'ਚ ਆਪਾਂ ਹਟਾਉਣੀਆਂ ਸੀ, ਹੁਣ ਪਹਿਲੀ ਪਾਤਸ਼ਾਹ ਨੇ ਕਿੱਥੇ ਕਿੱਥੇ ਗਏ ਆ, ਅਤੇ ਜਿੱਥੇ ਵੀ ਲੋਕਾਂ ਨਾਲ ਗੁੰਮਰਾਹ ਕਰਦੇ ਸੀ, ਲੁੱਟਦੇ ਸੀ, ਆਪਣੇ ਨਾਲ ਜੋੜਦੇ ਸੀ, ਚਾਹੇ ਉਹ ਠੱਗ ਸੀ ਚਾਹੇ ਚੋਰ ਸੀ, ਉਹਨਾਂ ਨੂੰ ਸਮਝਾ ਕੇ ਚੰਗੇ ਪਾਸੇ ਪਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਆਪਾਂ ਵੀ ਸਾਰਿਆਂ ਨੇ ਇੱਦਾਂ ਜੀਵਨ ਚਾਹੀਦਾ, ਅਤੇ ਗੁਰਬਾਣੀ ਚੰਗਾ ਇਨਸਾਨ ਚੰਗਾ ਉਸ ਬਣਾਉਂਦੀ ਹੈਗੀ ਆ। ਸਾਡੇ ਸੇਵਾਦਾਰ ਗੁਰਦੁਆਰ ਦੇ ਮੁੱਖ ਸੇਵਾਦਾਰ ਲੱਗੇ ਆ ਰਜਿਸਟਰੇਸ਼ਨ ਦੀ ਰਸਮ ਕਰਨ, ਅਤੇ ਇਹ ਆਨੰਦ ਕਾਰਜ ਸਵਰਗੀ ਦਲੀਪ ਸਿੰਘ ਅਤੇ ਬੀਬੀ ਸਵਰਗੀ ਬੀਬੀ ਨਿਰੰਜਨ ਕੌਰ, ਬਹੁਤ ਹੀ ਵੱਡੀ ਸੇਵਾ ਸੀ ਬੀਬੀ ਨਿਰੰਜਨ ਕੌਰ ਦੀ, ਇਸ ਗੁਰੂ ਘਰ ਦੇ ਵਿੱਚ ਵੀ, ਗੁਰੂ ਅਰਜਨ ਦੇਵ ਗੁਰਦੁਆਰ ਵਿੱਚ ਵੀ, ਬਹੁਤ ਹੀ ਸਤਿਕਾਰਯੋਗ ਸੀ। ਮੇਰੇ ਖਿਆਲ ਸਾਰੀ ਉਮਰ ਹੀ ਉਹਨੇ 60-70 ਸਾਲ ਦੇ 80 ਕਰੀਬ ਉਹਨੇ ਸੇਵਾ ਕੀਤੀ ਗੁਰੂ ਘਰਾਂ ਦੇ ਵਿੱਚ। ਇੱਕ ਵਾਰੀ ਪੁਰਾਣੀ ਗੱਲ ਹੈਗੀ, ਜਦ ਤੱਕ ਕਰਦੇ ਆ, ਇੱਥੇ ਆਪਣੇ ਅਮਰੀਕ ਸਿੰਘ ਜੀ ਆਏ ਸੀ, ਆਪਣੇ ਫੈਡਰੇਸ਼ਨ ਦੇ ਆਗੂ ਆ ਵੱਡੇ, ਅਤੇ ਮੈਨੂੰ ਕਹਿੰਦੇ ਵੀ ਆਪਾਂ ਪਰਿਵਾਰ ਉੱਧਰ ਲੰਗਰ ਛਕ ਲੈਂਦੇ ਹਾਂ ਹਾਲ ਦੇ ਵਿੱਚ। ਮੈਂ ਕਿਹਾ ਮੈਂ ਤਾਂ ਹਾਲ ਇੱਥੇ ਛਕੂੰਗਾ, ਮੈਂ ਕਿਹਾ ਉੱਥੇ ਤਾਂ ਬਾਹਰੋਂ ਕੈਟਰਿੰਗ ਵਾਲੇ ਆਏ ਆ, ਇੱਥੇ ਸਾਡੀਆਂ ਜਿਹੜੀਆਂ ਮਤਾਵਾਂ ਹੈਗੀਆਂ, ਇਹ ਸਾਰੀ ਉਮਰ ਬਾਣੀ ਵੀ ਪੜ੍ਹੀ ਆ, ਸਿਮਰਨ ਵੀ ਕੀਤਾ, ਸੇਵਾ ਕੀਤੀ। ਮੈਂ ਕਿਹਾ ਮੈਂ ਤਾਂ ਉਹਨਾਂ ਛਕਣਾ, ਮੈਂ ਕਿਹਾ ਉਹਨਾਂ 70-80 ਸਾਲ ਦੀ ਸੇਵਾ ਆ ਗੁਰੂ ਘਰਾਂ ਦੇ ਵਿੱਚ। ਉਹ ਕਹਿੰਦਾ ਮੈਨੂੰ ਬੀਬੀ ਦੇ ਦਰਸ਼ਨ ਕਰਾਓ ਫਿਰ ਉਹਦੇ, ਅਤੇ ਫਿਰ ਮੈਂ ਉਹਨੂੰ ਨਾਲ ਲੈ ਗਿਆ, ਅਤੇ ਉਹਨੇ ਪੈਰੀਂ ਹੱਥ ਲਾਇਆ ਮਾਤਾ ਨਿਰੰਜਨ ਕੌਰ ਦੇ, ਵੀ ਕਹਿੰਦਾ ਬਈ ਜੋ ਤੁਸੀਂ ਸਟੇਜ 'ਤੇ ਗੱਲ ਕੀਤੀ ਸੀ ਉਹ ਸਹੀ ਕੀਤੀ ਸੀਗੀ, ਅਤੇ ਮਾਤਾ ਨਾਲ ਗੱਲਾਂ ਕੀਤੀਆਂ ਨੇ ਕਿ ਉਹਨੂੰ ਦੱਸਿਆ ਵੀ 7-8 ਸਾਲ ਦੀ ਉਮਰ ਤੋਂ ਸੇਵਾ ਕਰਨ ਲੱਗ ਪਏ ਗੁਰੂ ਘਰਾਂ ਦੇ ਵਿੱਚ। ਅਮਰੀਕ ਸਿੰਘ ਦੀਆਂ ਗੱਲਾਂ ਸੁਣ ਕੇ ਬੜਾ ਪ੍ਰਸੰਨ ਹੋਇਆ, ਬਈ ਬਹੁਤ ਸੋਹਣੀ ਗੱਲ ਹੈਗੀ ਆ, ਬਈ ਸਾਰੀ ਉਮਰ ਸੇਵਾ ਦੇ ਲਾਈ ਹੈਗੀ ਆ। ਬੜੇ ਉਹਨਾਂ ਦੀ ਇੱਥੇ, ਅਸੀਂ ਤਾਂ ਫੋਟੋ ਵੀ ਲਾਈ ਸੀ ਉਹਨਾਂ ਦੀ, ਉਹਨਾਂ ਦੇ ਬੱਚਿਆਂ ਨੇ ਲਹਾਤੀ, ਕਹਿੰਦੇ ਨਹੀਂ ਨਹੀਂ ਜੀ ਤੁਸੀਂ ਫੋਟੋ ਨਾ ਲਓ ਗੁਰਦੁਆਰੇ ਵਿੱਚ ਕਿਸੇ ਦੀ ਵੀ। ਅਤੇ ਉਹਨਾਂ ਦੀ ਇਹ ਪੋਤਰੀ ਸੀਗੀ, ਅਤੇ ਕਨੈਲ ਸਿੰਘ ਬੀਬੀ ਗੁਰਮੀਤ ਕੌਰ ਦੀ ਦੋਹਤੀ ਜਸਵੀਰ ਸਿੰਘ, ਅਤੇ ਬੀਬੀ ਕਮਲਜੀਤ ਕੌਰ ਦੀ ਧੀ ਰਾਣੀ ਹਰਲੀਨ ਕੌਰ, ਅਤੇ ਗੁਰਦੀਪ ਸਿੰਘ ਜਵੰਦਾ ਅਤੇ ਬੀਬੀ ਗੁਰਮੀਤ ਕੌਰ ਜਵੰਦਾ ਦਾ ਪੋਤਰਾ, ਓਂਕਾਰ ਸਿੰਘ ਜਵੰਦਾ ਅਤੇ ਬੀਬੀ ਜਸਵਿੰਦਰ ਕੌਰ ਜਵੰਦਾ ਦਾ ਸਪੁੱਤਰ, ਸਵਰਗਜੀਤ ਸਿੰਘ ਅਤੇ ਬੀਬੀ ਹਰਬੰਸ ਕੌਰ ਦਾ ਦੋਹਤਾ, ਸੰਦੀਪ ਸਿੰਘ ਜਵੰਦਾ, ਦੋਨੇ ਭਰਾਵਾਂ ਨੂੰ ਲੱਖ ਲੱਖ ਵਧਾਈ ਹੋਵੇ। ਬਹੁਤ ਹੀ ਸਾਡੇ ਗੁਰੂ ਘਰ ਦੇ ਸੇਵਾਦਾਰ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਕੀਰਤਨ ਕੀਤਾ, ਸਮਝਾਇਆ ਵੀ ਹੈਗਾ। ਆਓ ਆਪਾਂ ਚੰਗੇ ਗੁਰਸਿੱਖ ਬਣਨਾ ਹੈਗਾ, ਰਲ ਕੇ ਆਪਾਂ ਸੋਹਣਾ ਸਮਾਜ ਬਣਾਈਏ ਸਾਰਿਆਂ ਨੂੰ। ਗੁਰਬਾਣੀ ਦੀ ਆਪਾਂ ਜਿੰਨੀ ਪੜ੍ਹਦੇ ਸੁਣਦੇ ਸੀ ਕਿਤੇ ਨਾ, ਇੱਥੇ ਪਹਿਰਾ ਦਿੰਦੇ ਹੁੰਦੇ ਮੇਰੇ ਖਿਆਲ 20-25% ਵੀ, ਅਤੇ ਫੇ ਵੀ ਆਪਣਾ ਸਮਾਜ ਡਿਫੈਂਡ ਹੀ ਹੋਣਾ ਸੀ, ਪਰ ਬਣਿਆ ਨਹੀਂ। ਆ ਪੰਜਾਬ 'ਚ ਹੀ ਪਤਾ, ਇੱਥੇ ਹੀ ਪਤਾ ਕਿੰਨਾ ਕ੍ਰਾਈਮ ਆ, ਸੈਲਫ ਐਜਾ ਹੋ ਗਿਆ, ਸਾਰੇ ਖੜ੍ਹੇ ਕਰ ਦਿੰਦੇ ਨੌਜਵਾਨ ਅਤੇ ਧੀਰਾਂ ਨੂੰ, ਖੜ੍ਹੇ ਆ ਖੜ੍ਹੇ ਹੋ ਜਾਣ, ਕਿਤਾਬ ਦੁਨੀਆ ਦੇ ਦੇ ਕੱਢਣਾ ਵੱਡੀ ਜਿੱਦੇ ਮੋਟੀ, ਇਹ ਤਾਂ ਛੋਟੀ ਆ, ਕੁਐਸਚਨ ਆਨਸਰ ਦੇ ਦੇ। ਹਰਦਿਆਲ ਸਿੰਘ ਜਾ ਜਾਓ, ਹਰਦਿਆਲ ਸਿੰਘ ਵੀ ਪਰਿਵਾਰ ਦੇ ਸੀਨੀਅਰ ਮੈਂਬਰ ਆ, ਅਤੇ ਚਲੋ ਜੀ ਥੋੜ੍ਹਾ ਹੋਰ ਵੀ ਬੋਲਣਾ ਤੋਂ ਅਤੇ ਮੈਂ ਬਹੁਤ ਆਨਾਗਾ। ਇੱਕ ਦੂਜੀ ਮੈਨੂੰ ਖੁਸ਼ੀ ਹੋਈ ਆ ਬਈ, ਸਤਿ ਸ੍ਰੀ ਅਕਾਲ ਬੁਲੇਈ ਸੋਨਿਹਾਲ, ਧੰਨਵਾਦ ਆ। ਦੋ ਕਿਤਾਬਾਂ ਦਿੱਤੀਆਂ, ਕੁਐਸਚਨ ਆਨਸਰ ਆ, ਥੋੜ੍ਹੀ ਉਹਦਾ ਪੰਜਾਬੀ ਆ, ਦੂਜੀ ਇੰਗਲਿਸ਼ ਦੀ ਆ, ਜ਼ਰੂਰ ਪੜ੍ਹਨਾ ਇਹਨਾਂ ਨੂੰ। ਹਰਦਿਆਲ ਸਿੰਘ ਜੀ ਆ ਗਏ ਹੈਗੇ ਆ, ਅਤੇ ਲੰਬੇ ਚਿਰ ਦੇ ਵੀ ਗੁਰੂ ਘਰ ਦੇ ਵਿੱਚ ਪ੍ਰਬੰਧ ਜੀ ਰਹੇ, ਮੈਂ 84 ਤੋਂ ਦੇਖਦਾ ਨਾ ਇਹਨਾਂ ਨੂੰ ਆ ਰਿਹਾ, ਅਤੇ ਮੈਂ ਇਹਨਾਂ ਦੇ ਵੱਡੇ ਭਾਈ ਸਾਹਿਬ ਪਾਸੋਂ ਸੰਥਿਆ ਵੀ 84 ਦੇ ਵਿੱਚ ਲਈ ਸੀਗੀ, ਬੜੇ ਉਹ ਖੋਜੀ ਸੀ, ਲੰਬਾ ਚਿਰ ਉਹਨੇ ਪਾਉਂਦੀ ਸੇਵਾ ਕੀਤੀ ਸੀ, ਅਤੇ ਉਹ ਬਾਦਸ਼ਾਹ ਦੀ ਚੜ੍ਹਾਈ ਕਰ ਗਿਆ, 2-3 ਸਾਲ ਹੋ ਗਏ ਹੈਗੇ ਆ, ਅਤੇ ਮੇਰੇ ਤਾਂ ਕਾਫੀ ਮੈਂ ਉਹਨਾਂ ਰਿਸਪੈਕਟ ਕਰਦਾ ਸੀ ਉਹਨਾਂ ਨੂੰ। ਪੇਪਰ ਦੇ ਵਿੱਚ ਵੀ ਉਹਨਾਂ ਨੇ ਸਾਨੂੰ ਬੜਾ ਸੇਧ ਦਿੰਦੇ ਹੁੰਦੇ ਸੀ, ਕਿਤੇ ਵੀ ਸਮੱਸਿਆ ਧਾਰਮਿਕ ਆਉਂਦੀ ਹੁੰਦੀ ਸੀ ਅਤੇ ਉਹਨਾਂ ਨੂੰ ਆਰਟੀਕਲ ਲਿਖਣਾ ਪੈਂਦਾ ਹੁੰਦਾ ਸੀ, ਅਤੇ ਇਹ ਉਹਨਾਂ ਦੇ ਛੋਟੇ ਭਾਈ ਹੈਗੇ ਆ ਗੁਰਦੁਆਰਾ ਸਾਹਿਬ ਦੇ ਵੀ, ਇਹ ਖਾਲਸਾ ਦਰਬਾਰ ਦੇ ਹੁਣ ਮੁੱਖ ਸੇਵਾਦਾਰ ਹੈਗੇ ਆ, ਅਤੇ ਬਹੁਤ ਸੋਹਣੀਆਂ ਸੇਵਾ ਇਹਨਾਂ ਨੇ ਕੀਤੀਆਂ, ਬਹੁਤ ਸੋਹਣੇ ਉੱਦਮ ਕੀਤੇ ਆ, ਅਤੇ ਉਹ ਥੋੜ੍ਹੇ ਜਿਹੇ 2-4-10 ਮਿੰਟ ਉਹਨਾਂ ਦੀ ਖੁਸ਼ੀ ਆ ਵੀ ਕੋਈ ਮੈਸੇਜ ਦੇਣਾ ਚਾਹੁੰਦਾ ਆਪਣਾ ਸਾਂਝਾ ਕਰਨਗੇ। ਜੇ ਹੋਰ ਵੀ ਕਿਸੇ ਨੇ ਆਉਣਾ ਤਾਂ ਡਰ ਵੀ ਸਾਰੇ ਜਾਣ ਪਛਾਣ ਵਾਲੇ ਆ ਸਾਰੇ, ਤੁਸੀਂ ਵੀ 2-4 ਮਿੰਟ ਲੈ ਸਕਦੇ ਹੈਗੇ ਆ ਕਰਕੇ ਲੰਗਰ ਤਾਂ ਆਪਾਂ ਦਵੈਦ ਖਾਣ ਦਾ ਇੱਥੇ ਹੀ ਆ, ਕੋਈ ਕਾਹਲੀ ਤਾਂ ਹੈ ਨਹੀਂ ਜਾਣ ਦੀ। ਧੰਨਵਾਦ, ਆ ਜਾਓ ਹਰਦਿਆਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡਾ ਸਾਰਾ ਪਰਿਵਾਰ ਬੇਟੀ ਹਰਲੀਨ ਕੌਰ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਇਕੱਤਰ ਹੋਇਆ ਹੈ। ਸਵਰਗਵਾਸੀ ਸਰਦਾਰ ਦਲੀਪ ਸਿੰਘ ਜੀ ਸਾਡੇ ਪਿਤਾ ਜੀ ਅਤੇ ਮਾਤਾ ਨਿਰੰਜਣ ਕੌਰ ਜੀ ਦੀ ਪੋਤੀ ਜਸਵੀਰ ਸਿੰਘ ਅਤੇ ਕਮਲਜੀਤ ਕੌਰ ਦੀ ਸਪੁੱਤਰੀ ਹਰਲੀਨ ਕੌਰ ਦਾ ਆਨੰਦ ਕਾਰਜ, ਸਰਦਾਰ ਗੁਰਦੀਪ ਸਿੰਘ ਜੀ ਜਵੰਦਾ ਅਤੇ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਹੋਇਆ ਹੈ। ਦੋਨਾਂ ਹੀ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਅਤੇ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ

0: ਕਰਨ ਤੇ ਉਸ ਤੋਂ ਹੁਣ ਪਰਿਵਾਰ ਜੀ ਅਗਲਾ ਪ੍ਰੋਗਰਾਮ ਆਪ ਜੀ ਨਾਲ ਸਾਂਝਾ ਕਰਨਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਆ ਹਰਦਿਆਲ ਸਿੰਘ ਹੁਣਾਂ ਦਾ ਅਤੇ ਬੱਚੀ ਦੇ ਮਾਤਾ ਪਿਤਾ ਅਤੇ ਨੌਜਵਾਨ ਦੇ ਮਾਤਾ ਪਿਤਾ ਨੇ ਇੱਥੇ ਸ਼ਗਨ ਪਾਉਣੇ ਜਿੱਦਾਂ ਮੈਨੂੰ ਦੱਸਿਆ ਗਿਆ। ਬਾਕੀ ਤੁਸੀਂ ਉੱਧਰ ਆਰਾਮ ਦੇ ਨਾਲ ਫੋਟੋਆਂ ਖਿਚਾ ਸਕਦੇ ਹਾਂ ਅਤੇ ਰਸ਼ ਵੀ ਨਹੀਂ ਪਊਗਾ, ਸਮਾਂ ਵੀ ਬਚ ਜਾਊਗਾ। ਅਤੇ ਆ ਜਿਹੜਾ ਇੱਥੇ ਪ੍ਰੋਗਰਾਮ ਨਾ ਆਪਾਂ ਜ਼ਿਆਦਾ ਪ੍ਰਚਾਰ ਸਿੰਘ ਸਭਾ ਨੇ ਕੀਤਾ ਵੀ ਗੁਰਦੁਆਰੇ ਵਿੱਚ ਈ ਦੁਪਹਿਰ ਦਾ ਖਾਣਾ ਚਾਹੀਦਾ। ਇਹ ਵੀ ਤੁਹਾਡੀ ਸੋਹਣਾ ਤੁਹਾਡਾ ਫੈਸਲਾ, ਵੱਡਾ ਫੈਸਲਾ ਇਹ ਨਹੀਂ। ਬੱਚੇ ਮੰਨਦੇ ਨੇ, ਆਪਾਂ ਸਾਰਿਆਂ ਨੂੰ ਨਹੀਂ ਪਤਾ, ਸਾਡੇ ਆਪਣੇ ਨੇ ਕਈ ਮੰਨਦੇ, ਪਰਿਵਾਰਾਂ 'ਚ ਮੰਨਦੇ ਹੈਗੇ ਬਹੁਤੀਆਂ। ਇੱਥੋਂ ਇੱਕ ਤਾਂ ਪੈਸਾ 40,000 ਪਾਉਣ ਵੱਜ ਜਾਂਦਾ, ਦੂਜੀ ਗੱਲ ਜਿਹੜਾ ਉੱਥੇ ਮੈਸੇਜ ਆਉਂਦਾ ਗੀਤ ਨਵੀਂ ਪੱਧਰ 'ਤੇ ਲਾ ਲੈਂਦੇ ਆ ਉੱਥੇ ਜਿਹੜੇ ਸੁਣਨ ਵਾਲੇ ਨੇ ਪਰਿਵਾਰ 'ਚ ਹੁੰਦੇ। ਨਸ਼ਿਆਂ ਦੀ ਵਰਤੋਂ ਵੀ ਹੁੰਦੀ ਹੈਗੀ ਆ ਬੱਚਿਆਂ ਦੇ ਉੱਤੇ, ਜਾਂ ਗੀਤ ਹੀ ਨਸ਼ਿਆਂ ਦੇ ਲਾ ਦਿੰਦੇ, ਪੀਣ ਵਾਲੇ ਲਾ ਦਿੰਦੇ ਆ ਅਤੇ ਫਿਰ ਉਹ ਬੱਚੇ ਵੀ ਸਾਡੇ ਨਸ਼ਿਆਂ 'ਤੇ ਲੱਗੀ ਜਾਂਦੇ ਹੈਗੇ, ਆਪਾਂ ਸਾਰਿਆਂ ਨੇ ਪਤਾ। ਅਤੇ ਇੰਗਲੈਂਡ ਵਾਲਿਆਂ ਦਾ ਵੱਡਾ ਇਸ ਬਾਰੇ ਪੜੀ, ਇੰਗਲੈਂਡ ਵਾਲੇ ਹੀ ਆ, ਇਹ ਨਹੀਂ ਇੰਡੀਆ ਜਾ ਕੇ ਵੱਡੇ ਵੱਡੇ ਪੱਧਰ 'ਤੇ ਦਿਖਾਵਾ ਕਰਨ ਲੱਗ ਪਿਆ। ਪਿਛਾ ਕਿਤੇ ਫਾਊਂਟੇਨ 'ਚ ਕੰਮ ਕਰਦੇ ਸੀ, ਵੱਡੇ ਵੱਡੇ ਫੰਕਸ਼ਨ ਕਰਨ ਲੱਗ ਪਿਆ, ਹੁਣ ਉੱਥੇ ਵੀ ਸਾਡੇ ਨਾਲ ਵੀ ਅੱਗੇ ਲੰਘ ਗਿਆ ਉਹ ਲੋਕ। ਅਤੇ ਇਹ ਸ਼ੁਰੂ ਤੋਂ ਪਹਿਲਾਂ ਦੇ ਬੰਦ ਹੋਣੇ ਚਾਹੀਦੇ ਸੀ। ਮੈਂ ਤਾਂ ਆਪਣੇ ਪਰਿਵਾਰ ਦੀ ਗੱਲ ਹੀ ਕਰਦਾ, ਮੈਂ ਸਮਾਂ ਨਹੀਂ ਲੈਣਾ ਤੁਹਾਡਾ। ਸਾਡੇ ਪਰਿਵਾਰ ਦੇ ਵਿੱਚ, ਸਾਡੇ ਪਾਸੇ ਦੇ ਵਿੱਚ ਸ਼ਰਾਬੀ ਬੰਦੇ ਨੂੰ ਜਨੇਤੇ ਨਹੀਂ ਲੈ ਕੇ ਜਾਂਦੇ ਹੁੰਦੇ ਸੀ। ਉਦੋਂ ਪਰਿਵਾਰਾਂ 'ਚ ਇੱਕ ਬੰਦਾ ਜਾਂਦਾ ਹੁੰਦਾ ਸੀ, ਜਨੇਦੇ ਨਾਲ ਸਾਰਾ ਪਰਿਵਾਰ ਨਹੀਂ ਜਾਂਦਾ ਹੁੰਦਾ ਸੀ। ਅਤੇ ਹੁਣ ਤਾਂ ਉਹ ਕਹਿੰਦੇ ਨੇ ਸਿੰਘਾਂ ਨੂੰ ਰਹਿਣ ਦਿਓ, ਬਾਕੀ ਜਾਣਗੇ ਸਾਰੇ, ਆਓ ਆਪਾਂ ਕੋਸ਼ਿਸ਼ ਕਰੋ। ਉਹਨਾਂ ਕਿੰਨੇ ਸੋਹਣੇ ਫੈਸਲੇ ਸੀ ਉਹਨਾਂ ਦੀ, ਇੱਕ ਅਸੀਂ ਪ੍ਰੇਰਨਾ ਹੀ ਸੀ ਵੀ ਨਹੀਂ, ਉਹ ਕਹਿੰਦੇ ਨਹੀਂ ਸਾਡੇ ਪਿੰਡ ਦਾ ਨਾਂ ਖਰਾਬ ਹੋ ਜਾਊਗਾ ਜੇ ਸਾਡੇ ਬੱਚੇ ਨੇ ਉੱਥੇ ਸ਼ਰਾਬ ਪੀਤੀ। ਹੁਣ ਆਪਾਂ ਸਾਰੇ ਪਤਾ ਪੂੜੀ ਰਾਜ ਤੋਂ ਜ਼ੋਰ ਨਾ ਮੰਗ ਕੇ ਪੀਤੀ ਜਾਂਦੀ ਆ, ਪਤਾ ਨਹੀਂ ਮੈਨੂੰ ਕਿੱਥੋਂ ਇਹ ਹਿਸਾਬ ਦਾ ਪਿਆ। ਕੱਲ੍ਹ ਖਰਚ ਦੇ ਫਿਰ ਲੋਕ ਬੱਚਿਆਂ ਨੂੰ ਜ਼ਿਆਦਾ ਜਨਮ ਦਾ ਖੁਸ਼ੀ ਨਹੀਂ ਮਨਾਉਂਦੇ ਨਾ, ਇਹ ਸਮੱਸਿਆ ਵੱਡੀ ਸਮਾਜ ਦੀ ਆ। ਆਪਾਂ ਸਾਰਿਆਂ ਨੇ ਇਹ ਨਹੀਂ ਗੁਰਬਾਣੀ ਸੁਣ ਲਈ ਅਤੇ ਵੀ ਬਸ ਠੀਕ ਆ ਜੀ, ਸਿਮਣ ਕਰ ਲਿਆ ਸਾਡਾ ਜੀਵਨ ਸਭਾ ਸਾਰਿਆਂ ਨਾਲ। ਮੈਂ ਨਹੀਂ ਇਹ ਗੱਲ 'ਤੇ ਕਦੀ ਵੀ ਬਿਲੀਵ ਕਰਦਾ, ਬਾਣੀ ਕਮਾਉਣੀ ਪੈਣੀ ਆ, ਜੋ ਕਹਿੰਦੀ ਆ, ਜੋ ਗੁਰੂ ਸਾਹਿਬ ਨੇ ਇਤਿਹਾਸ 'ਚ ਆਪਾਂ ਨੂੰ ਕਰਕੇ ਦਿਖਾ ਲਿਆ ਹੈਗਾ ਨਾ। ਆਪਾਂ 10-20%, 40% ਚੱਲੀਏ ਨਾ ਉਹਦੇ ਉੱਤੇ, ਪੜ੍ਹ ਲਈ, ਹੁਣ ਡਾਕਟਰ ਪੜ੍ਹੀ ਚੱਲੇ, ਇਲਾਜ ਹੀ ਨਾ ਕਿਸੇ ਦਾ ਕਰੇ, ਵਕੀਲ ਆ ਉਹ ਕਿਤਾਬਾਂ ਹੀ ਪੜ੍ਹੀ ਚੱਲੇ ਅਤੇ ਬਾਅਦ 'ਚ ਇਲਾਜ ਕੇਸ ਸਾਰੇ ਹਾਰੀ ਚੱਲੇ, ਅਤੇ ਕੋਈ ਫਾਇਦਾ ਤੋਂ ਪੜ੍ਹਾਈ ਦਾ ਹੋਇਆ ਨਹੀਂ ਨਾ। ਇਸ ਲਈ ਆਪਾਂ ਜੀਵਨ ਸਫਲਾ ਕਰਨਾ, ਬਾਣੀ ਪੜ੍ਹ ਕੇ ਜਿਹੜੀ ਵੀ ਤੁਹਾਨੂੰ ਬਹੁਤ ਸਿੰਪਲ ਆ ਵੀ ਚੰਗੇ ਗੁਰਸਿੱਖ ਬਣਨਾ ਹੈਗਾ। ਪੜ੍ਹਨ ਦਾ ਵਾਰ ਇਹ ਹੁੰਦਾ ਮੈਨੂੰ ਰੋਜ਼ ਚੇਤਾ ਰਹੇ, ਮੈਂ ਝੂਠ ਨਹੀਂ ਬੋਲਣਾ, ਬੇਈਮਾਨ ਨਹੀਂ ਕਰਨੀ, ਹੇਰ ਫੇਰ ਨਹੀਂ ਕਰਨੀ, ਦਿਲ ਨਹੀਂ ਦਿਖਾਉਣਾ, ਕਿਸੇ ਲੋਹ ਨਹੀਂ ਪੀਣਾ, ਤੰਗ ਨਹੀਂ ਕਰਨਾ, ਉਹੀ ਕੰਮ ਕਰਨਾ ਜਿਹਦੇ ਨਾਲ ਕੋਈ ਨਾ ਕੋਈ ਸਮਾਜ ਨੂੰ ਫਾਇਦਾ ਹੁੰਦਾ ਹੋਵੇ, ਸਿੱਖਾਂ ਦੇ ਅਕਸ ਨੂੰ ਢਾਹ ਨਾ ਲੱਗੇ। ਪਰ ਗੁਰਦੁਆਰਾ ਤਾਂ ਲੱਖ ਦੇ ਕਰੀਬ ਆ, ਜ਼ਿਆਦਾ ਸਾਡੇ ਇੱਕ ਦੂਜੇ ਨਿੰਦਣ 'ਤੇ ਰਹਿੰਦਾ, ਅਤੇ ਕੋਈ ਬਹੁਤੇ ਰਿਜ਼ਲਟ ਦੀਦੇ ਨਹੀਂ ਚੰਗੇ ਸਾਰੇ ਥਾਂ, ਸਾਰੇ ਕਹਿੰਦੇ ਮੈਂ ਚੰਗਾ ਆ, ਦੂਜੇ ਗਲਤ ਆ। ਆਓ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ, ਚੰਗੇ ਗੁਰਸਿੱਖ ਚੰਗੇ ਇਨਸਾਨ ਬਣੀਏ, ਵੀ ਆਪਾਂ ਜਿਹੜੀਆਂ ਕ੍ਰੀਤੀਆਂ ਸਮਾਜ 'ਚ ਹੈਗੀਆਂ, ਆਪਣੇ ਪੰਮਾ ਪਰਮਜੀਤ ਹਰਦਿਆਲ ਸੋਹਣਾ ਦੇ ਭਤੀਜੇ ਆ, ਜਦ ਅਸੀਂ ਕਾਲੇ ਬਾਬਿਆਂ ਦੇ ਗਏ ਸੀ ਨਾ, ਜਾਂ ਆਪਣੇ ਹਿੰਦੂ ਬਾਬੇ ਜਾਂ ਮੁਸਲਮਾਨ ਮੁਹਿੰਮ ਚਲਾਏ ਸੀ ਨਾ, ਉਹਨੂੰ ਬੜਾ ਚਾਅ ਸੀ ਯਾਰ, ਕਹਿੰਦਾ ਤੂੰ ਖੁੱਲ ਕੇ ਖੜ ਗਿਆ, ਅਤੇ ਉਹਨੇ ਰੋਜ਼ ਹੀ ਖਬਰ ਇੱਕ ਨਵੀਂ ਬਣਾਉਣੀ ਉਹਨਾਂ ਦੀ, ਬਾਬੇ ਝੂਠੇ ਟੈਲੀਫੋਨ ਕਰਨੇ, ਉਹਨੇ ਜੀਣਾ ਹਰਾਮ ਕਰਤਾ ਸੀ ਇਕੱਲੇ ਨੇ। ਚਲ ਹੋਰਾਂ ਨੇ ਵੀ ਦਿੱਤਾ ਸਾਥ ਮੁੰਡਿਆਂ ਨੇ, ਅਤੇ ਸਮਾਪਤੀ ਆ ਪ੍ਰੋਗਰਾਮ ਦੀ, ਤੁਸੀਂ ਪਾ ਲਓ ਸਕਣ ਬਾ, ਠੀਕ ਆ ਹੈ, ਅੱਛਾ ਉੱਧਰ ਚਲ ਜਾਣਾ। ਬਹੁਤ ਧੰਨਵਾਦ ਤੁਹਾਡਾ ਜੀ, ਬਹੁਤ ਵਧਾਈਆਂ। ਅਤੇ ਉਹ ਬਾਬੇ ਆਪਾਂ ਭਜਾ ਤੇ, ਇੱਕ ਪੰਮਾ, ਇੱਕ ਦੋ ਮੁੰਡੇ ਹੋਰ ਸੀ, ਇੱਕ ਮੈਂ, ਅਖਬਾਰ ਸਾਡੇ ਕੋਲ ਸੀ, ਇਕੱਲੇ ਨੇ ਭਜਾ ਤੇ ਇਹਨੇ ਸਾਰੇ ਜੀ, ਬਾਬੇ ਲੁੱਟਦੇ ਆ ਜੀ, ਆਹ ਲੁੱਟਦੇ, ਇੱਦਾਂ ਗੱਲਾਂ ਹੀ ਕਰਦੇ ਸੀ ਗੁਰਦੁਆਰੇ, ਕਿਸੇ ਨੇ ਇੱਥੇ ਕਦੇ ਬੋਲਿਆ ਨਹੀਂ, ਕਿਸੇ ਨੇ ਜਾਣਕਾਰੀ ਨਹੀਂ ਦਿੱਤੀ, ਕਿਸੇ ਨੇ ਕੁਛ ਨਹੀਂ ਕੀਤਾ, ਕੋਈ ਉੱਦਮ ਨਹੀਂ ਕੀਤਾ। ਅਤੇ ਕਈ ਵਾਰੀ ਤਾਂ ਮੈਨੂੰ ਲੱਗਦਾ ਰਹਿੰਦਾ ਵੀ ਸਾਡੇ ਵੀ ਗੁਰਦੁਆਰੇ ਕਈ ਮੰਦਰਾਂ ਕੋਈ ਮੰਨਦੇ ਜਾਂਦੇ ਹੈਗੇ ਆ, ਨਹੀਂ ਬਸ ਮੰਤਰ ਪੜ੍ਹ ਲਿਆ ਅਸੀਂ ਸਰਮ ਚਲ ਜਾਣਾ। ਧੰਨਵਾਦ, ਮੇਰੇ ਖਿਆਲ ਤੁਸੀਂ ਪ੍ਰਸ਼ਾਦ ਦੇ ਬਾਅਦ ਸੇਵਾਦਾਰ ਹੈਗੇ ਆ, ਬਾਹਰ ਲੈ ਲਓ। ਅਤੇ ਬਾਕੀਆਂ ਨੇ ਸਾਰਿਆਂ ਨੇ ਸ਼ਗਨ ਜਿਹੜੇ ਆ ਨਾਲ ਦੇ ਹਾਲ ਦੇ ਵਿੱਚ ਉੱਥੇ ਪਾਉਣੇ ਪੈਂਦੇ ਬਾਅਦ ਹਾਲ ਦੇ ਵਿੱਚ, ਅਤੇ ਤੁਹਾਨੂੰ ਬਹੁਤ ਵਧਾਈਆਂ। ਆਓ ਆਪਾਂ ਕੋਸ਼ਿਸ਼ ਕਰੀਏ ਵੀ ਆਪਣਾ ਆਇਆ ਦੁਨੀਆਂ 'ਤੇ ਸਫਲ ਹੋਵੇ, ਚੰਗੇ ਇਨਸਾਨ ਚੰਗੇ ਗੁਰਸਿੱਖ ਬਣੀਏ ਆਪਾਂ। ਅਤੇ ਖਾਸ ਤੌਰ 'ਤੇ ਮਾਤਾ ਜੀ ਨੰਜਨ ਕੌਰ ਸਾਡੀ ਰੋਲ ਮਾਡਲ ਸੀਗੀ। ਅੱਛਾ ਅੱਛਾ ਮਿਊਜ਼ੀਅਮ

ਤੇ ਬੱਚੇ ਤੁਸੀਂ ਜ਼ਰੂਰ ਹਾਜ਼ਰੀ ਭਰਨੀ, ਉੱਥੇ ਸੇਵਾਦਾਰ ਹੈਗੇ ਆ ਅਤੇ ਹੋਰ ਵੀ ਸੇਵਾਦਾਰ ਘੱਲ ਦਿੰਦੇ ਹੈਗੇ ਆ, ਅਤੇ ਤੁਸੀਂ ਜ਼ਰੂਰ ਦੇਖ ਕੇ ਜਾਇਓ। ਇੰਗਲੈਂਡ ਦੀ ਕਹਿ ਲਈਏ ਜਾਂ ਪੰਥ ਦੀ ਕਹਿ ਲਈਏ ਜਾਂ ਤੁਹਾਡੀ ਕਹਿ ਲਈਏ, ਵੱਡੀ ਪ੍ਰਾਪਤੀ ਆ ਵੀ ਇੰਡੀਆ 'ਚ ਵੀ ਇਸ ਲੈਵਲ ਦਾ ਮਿਊਜ਼ੀਅਮ ਨਹੀਂ। ਇਹ ਮੈਨੂੰ ਬਹੁਤ ਵੱਡਾ ਇਹ, ਪਰ ਇੰਡੀਆ ਦੇ ਵਿੱਚ ਵੀ ਉਹ ਸੰਤਾਂ ਵੱਡੀਆਂ ਵੱਡੀਆਂ, ਚਾਹੇ ਦਿੱਲੀ ਕਮੇਟੀ ਆ, ਮਤਲਬ ਉਹ ਵੀ ਨਹੀਂ ਬਣਾ ਸਕੇ ਹੈਗੇ, ਅਤੇ ਸਤਿਗੁਰ ਨੇ ਸਾਡੇ 'ਤੇ ਬਖਸ਼ੀ ਹੋਈ ਆ, ਅਸੀਂ ਨਹੀਂ ਕਹਿੰਦੇ ਅਸੀਂ ਕੀਤਾ ਹੈਗਾ। ਧੰਨਵਾਦ ਇੱਕ ਵਾਰੀ, ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ, ਅਤੇ ਪ੍ਰਸ਼ਾਦ ਦੇ ਸੇਵਾਦਾਰ ਬਾਹਰ ਹੈਗੇ ਉੱਥੇ ਲੈ ਕੇ, ਫਿਰ ਤੁਸੀਂ ਆਪਣੇ ਦੂਜੇ ਹਾਲ ਦੇ ਵਿੱਚ ਉੱਥੇ ਜਾ ਕੇ ਤੁਹਾਡਾ ਜਿਹੜੀ ਹੈਗੀ ਆ ਖਾਣ ਪੀਣ ਦਾ ਸਾਰਾ ਪ੍ਰਬੰਧ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਗੁਰੂ ਮਹਾਰਾਜ ਸਤਿਕਾਰ ਦਾ ਧਿਆਨ ਰੱਖਣਾ ਜੀ। ਬਾਹਰ ਜਾ ਕੇ ਗੱਲਾਂ ਕਰੋ, ਮ ਗੁਰੂ ਮਹਾਰਾਜ ਅਲਕੰਡ ਨਹੀਂ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤੂੰ ਸਮਰੱਥ ਅਕਥ ਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟ ਤਸੰਗ ਏ ਪਵ ਜਲ ਤਾਰੇ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟ ਤਸੰਗ ਏ ਪਵ ਜਲ ਤਾਰੇ ਹੋਏ ਸਾਜਨ ਹੋਏ ਮੀਤ ਪਿਆਰੇ ਜੋ ਹਮ ਕਹੋ ਹਰ ਨਾਮ ਚਿਤਾਰੇ ਰਹਾਓ ਜਾਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਵਿਦਾਰੇ ਜਾ ਕੀ ਧੀਰਕ ਇਸ ਮਨ ਹੈ ਸੁਧਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਿਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਿਹਾਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦਿ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤ ਗਣਤ ਅਨੇਕੈ ਬੇਲ ਪੁਰਾਣ ਸਿਮਰਤ ਸੋਧਾ ਖਿਰ ਕਿਨੇ ਰਾਮ ਨਾਮਿਕੇ ਆਖਰ

ਪਰਜਨਾ ਕੈ ਮਨ ਵਿਚ ਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਬ ਨਿਧਾਨ ਨਾਨਕ ਹਰਿ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ।

ਕਾ ਸਿਮਰਨ ਸੋ ਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਂ ਕਹਿ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਹਿ ਸਿਮਰਨ ਉਦਰੈ ਮੁੱਚਾ ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕਹਿ ਸਿਮਰਨ ਸਭ ਕੀ ਸੂਝੈ ਪ੍ਰਭ ਕਹਿ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕਹਿ ਸਿਮਰਨ ਪੂਰਨ ਆਸਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਹਿ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਚਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੇ ਸੇ ਤਨਵੰਤੇ ਪ੍ਰਭ ਕਉ ਸਿਮਰੇ ਸੇ ਪਤਵੰਤੇ ਪ੍ਰਭ ਕਉ ਸਿਮਰੇ ਸੇ ਜਨ ਪਰਵਾਨ ਪ੍ਰਭ ਕਉ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੇ ਸੇ ਬੇਮੋਹਤਾਜੇ ਪ੍ਰਭ ਕਉ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰੇ ਸੇ ਸੁਖਵਾਸੀ ਪ੍ਰਭ ਕਉ ਸਿਮਰੇ ਸਦਾ ਬਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇਰ ਵਾਲਾ ਪ੍ਰਭ ਕਉ ਸਿਮਰੇ ਸੇ ਪਰ ਉਪਕਾਰੀ ਪ੍ਰਭ ਕਉ ਸਿਮਰੇ ਤਿੰਨ ਸਦ ਬਲਿਹਾਰੀ ਪ੍ਰਭ ਕਉ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰੇ ਤਿੰਨ ਸੂਖ ਵਿਹਾਵੈ ਪ੍ਰਭ ਕਉ ਸਿਮਰੇ ਤਿਨ ਆਤਮ ਜੀਤਾ ਪ੍ਰਭ ਕਉ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕਉ ਸਿਮਰੇ ਤਿਨ ਅੰਧ ਕਨੇਰੇ ਪ੍ਰਭ ਕਉ ਸਿਮਰੇ ਵਸੇ ਹਰ ਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਣ ਪ੍ਰਭ ਕੈ ਸਿਮਰਨ ਕਮਲ ਵਿਗਾਸਣ ਪ੍ਰਭ ਕੈ ਸਿਮਰਨ ਅਨਹਰ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਮਾਇਆ ਨਾਨਕ ਤਿੰਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚਾਉ ਕੁੰਡ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲੇ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਣਾ ਕਟ ਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨੂ ਹਰ ਨਾਮ ਤੇਰੇ ਸੰਗ ਸਹਾਈ ਜੈ ਮਹਾਪਿਆਨ ਦੂਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਖਿਨਮਾਇ ਉਧਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧਨਾ ਪਰੈ ਹਰ ਕਾ ਨਾਮ ਜਪਤ ਨਿਸਤਰੇ ਅਣਕ ਮਾਇਆ ਰੰਗ ਇੱਕ ਨਾਮ ਬੁਝਾਵੇ ਹਰ ਕਾ ਨਾਮ ਜਪਤ ਅਗਾਵੈ ਜੇ ਮਾਰ ਗੇ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਰ ਸਵੇਲ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤੈ ਪਾਰ ਪਰਾਈ ਅਣਕ ਵਿਗਣ ਜੈ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੀ ਅਣਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹੋਮ ਮੈਲਾ ਮਲਕ ਬੂਨਾ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਣ ਰੰਗ ਨਾਨਕ ਪਾਈਐ ਸਾਧਕੈ ਸੰਗ ਜੇ ਮਾਰ ਕੇ ਗਣੇ ਜਾਹੇ ਨਾ ਕੋਸਾ ਹਰ ਕਾ ਨਾਮ ਹਾ ਸੰਗ ਤੋਸਾ ਜੈ ਪੈਂਡੇ ਮਹਾਨ ਦੁਗਬਾਰਾ ਹਰ ਕਾ ਨਾਮ ਸੰਗ ਜੀ ਆਰਾਮ ਜਹਾਂ ਪੰਨ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾਂ ਭਿਆਨ ਤਪ ਤਬੋ ਕਾਮ ਤੈ ਹਰ ਕੇ ਨਾਮ ਕੀ ਤੁਮ ਪਰਛਾਮ ਜਹਾਂ ਤ੍ਰਿਖਾ ਮਨ ਤੁਜਿਆ ਕਰਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤੈ ਨਾਮ ਤਨ ਜਨਾ ਕਹਿ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਰ ਸਾਧਕ ਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਵੇਕੇ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਹਿ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਰ ਜਨ ਹਾਰਾ ਸਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਤਾ
ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਰਤਰ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸਾਚਰ ਬਹੁ ਸਿਮਰਤੀ ਪੇਕੇ ਸਰਬ ਟੰਡੋਲ ਪੁਰਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਤਵ ਧਿਆਨ ਘਟ ਸਾਤਰ ਸਿਮਰਤ ਵਖਿਆਣ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮ ਦੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਰਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੇ ਮਾਂ ਉਦਾਸ ਪੀਸਰ ਥੀਵੈ ਅਗਨ ਮੈ ਹੋਤ ਭਰਾ ਨਾਨਕ ਹਸਵ ਹੈ ਵਰ ਪੁੰਦਾ ਨਿਓਲੀ ਕਰਮ ਕਰੇ ਬਵਾਸਨ ਜੈਨ ਮਾਰਗ ਸੰਜਮ ਅਰ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੇ ਤੋ ਪੀ ਹੋਮੈ ਮੈਲ ਨ ਜਾਵੇ ਹਰਕੇ ਨਾਮ ਸੰਸਰ ਕਛ ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੇ ਗਰਭ ਕੁਮਾਰ ਨਾ ਮਨ ਤੇ ਹੁਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧ ਨਾ ਕਰੇ ਮਨ ਤੇ ਕਬੂ ਨਾ ਬਿਖਿਆ ਟਰੇ ਜਲ ਧੋਵੇ ਬਹੁ ਦੇ ਅਨੀਤ ਸੁਧ ਕਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣ ਪਜਮ ਕਾ ਭਉ ਵਿਆਪੇ ਅਣਕ ਰਤਨ ਕਾ ਤ੍ਰਿਸਨ ਤ੍ਰਾਪੈ ਭੇਕ ਅਨੇਕ ਗਨੇ ਬੂਝੇ ਕੂਟ ਪਾਵ ਦਰਗਹਿ ਨੇ ਸਿਜੇ ਛੂਟ ਸਨਾਈ ਓ ਪਿਆਲ ਮੋਹਿ ਵਿਆਪੇ ਮਾਇਆ ਜਾਲ ਵਰ ਕਰਤੂਰ ਸਗਲੀ ਜਮ ਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਜ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗ ਹਉਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੇ ਸਾਜਨਾ ਕੀ ਸਰਨੀ ਪਰੇ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਕ ਮਿਟੇ ਭਵਾਨ ਵਾਪਸ ਕਹੋ ਜੋ ਜਾਣੇ ਨੀਚਾ ਸੋਹ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਘੱਟ ਘੱਟੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ ਤੇਤਾ ਨਾਨਕ ਪਾਪ ਨਹੀਂ ਲੇਪਾ ਨਿਰਧਨ ਕਹੋ ਧਨ ਤੇਰੋ ਨਾਓ ਨਿਥਾਵੇ ਕਹੋ ਨਾਉ ਤੇਰਾ ਥਾਓ ਨਿਮਾਨੇ ਕਹੋ ਪ੍ਰਭ ਤੇਰੋ ਮਾਣ ਸਗਲ ਘਟਾ ਕਹੋ ਦੇਵੋ ਦਾਨ ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮੈਂ ਜਨ ਹੋ ਆਪੇ ਆਪਣ ਸੰਗ ਪ੍ਰਭ ਰਾਤੇ ਤੁਮਰੀ ਉਤੈ ਤੁਮ ਤੇ ਹੋਏ ਨਾਨਕੇ ਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸੇਠ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਸੰਗ ਦੁਰਮਤ ਮਲ ਹੀ ਰਿਹਾ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਚਨ ਬਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਚਲੋਕ

ਅਸ਼ਟਪਦੀ ਕਰਮਈਆ ਕੇ ਗੁਣ ਚੇਤ ਪੁਰਾਣੀ ਕਵਣ ਮੂਰਤੇ ਕਵਣ ਦ੍ਰਿਸ਼ਟਾਨੀ ਜਿਨ ਤੂੰ ਸਾਹਿ ਸਵਾਰ ਸਿੰਗਾਰਿਆ ਗਰਭਗਣ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਜੇ ਪਿਆਰੇ ਦੂਧ ਪਰ ਜੋਬਣ ਭੋਜਨ ਸੁਖ ਸੂਦ ਬਿਰਧ ਪਹਿਆਓ ਪ੍ਰਸਾਕ ਸੈਣ ਮੁਖ ਪਿਆਓ ਬੈਠ ਕਉ ਦੈਨ ਨਿਰਗੁਣ ਗੁਣ ਕਛੁ ਨ ਬੁਝੇ ਬਖਸ਼ ਲਿਆ ਤੋ ਨਾਨਕ ਸੀਜੇ ਜੇ ਪ੍ਰਸਾਦ ਧਾਰੂ ਪਰ ਸੁਖ ਬਸੇ ਸੁਤ ਭਰਾਤ ਮੀਤ ਬਣਤਾ ਸੰਗਸੇ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖ ਦਹੀ ਪਵਨ ਪਾਵਕ ਅਮੁਲਾ ਜੇ ਪ੍ਰਸਾਦ ਭੋਗੇ ਸਬ ਰਸਾ ਸਗਲ ਸਮਗਰੀ ਸੰਗ ਸਥ ਬਸਾ ਦੀਨੇ ਹਸਤ ਪਾਵ ਕਰ ਨਿਤ ਰਚਨਾ ਤਿਸੇ ਤਿਆਗ ਔਰ ਸੰਗ ਰਚਨਾ ਐਸੇ ਦੁਖ ਮੁੜੰਦ ਬਿਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦੰਤ ਜੋ ਰੱਖਣ ਆਤਿ ਸਿਉ ਪ੍ਰੀਤ ਨ ਕਰੇ ਗਵਾਰ ਜਾ ਕੇ ਸੇਵਾ ਨਵਨਿਤ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਾ ਸਦਾ ਹਜੂਰੇ ਤਾਂ ਕੋ ਅੰਦਾ ਜਾਣ ਦੂਰੇ ਜਾਂ ਕੀ ਟਹਿਲ ਪਾਵੇ ਦਰਗਹਿ ਮਾਨ ਤੁਸੇ ਵਿਚਾਰੇ ਮੁਗਦੇ ਜਾਣ ਸਦਾ ਸਦਾ ਏ ਭੂਲਣ ਹਾਰ ਨਾਨਕ ਰਾਖਣ ਹਾਰੇ ਅਪਾਰ ਰਤਨ ਤਿਆ ਕੌੜੀ ਸੰਗਰਚੇ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਅਸਥਿਰ ਕਰਮਾਨੇ ਜੋ ਹੋਵਣ ਸੋ ਦੂਰ ਪਰਾਨੇ ਛੋੜ ਜੈ ਤਿਸਕਾ ਸਰਮ ਕਰੇ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇ ਪਿਓ ਤਾਰੈ ਤੋਏ ਗਰਤਾ ਪ੍ਰੀਤ ਪਸਮ ਸੰਗ ਹੋਏ ਅੰਧ ਕੂਮੈ ਭਰਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਂਤ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਏ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ ਨਾਲ ਅੰਤਰ ਵਿਆਪੈ ਲੋਭ ਸਮਾਨ ਅੰਤਰ ਅਗਨ ਬਾਰ ਤਨ ਸੁਆਹ ਗਲ ਪਾਤਰ ਕੈਸੇ ਤਰੇ ਅਥਾ ਜਾ ਕੇ ਅੰਦਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾ ਸੁਨੰਦਾ ਕੈਸੇ ਮਾਰਗ ਪਾਵੇ ਘਰ ਗੈਲੇ ਹੋਰ ਨਿਭਾਵੈ ਕਹਾਂ ਬੁਜਾਰ ਤੇ ਬੂਜੇ ਡੋਰਾ ਨਿਸ ਕਹੀਏ ਤੋ ਸਮਝੇ ਭੂਰਾ ਕਹਾਂ ਬਿਸ਼ਨ ਪਦ ਪਾਵੈ ਗੁੰਗ ਨਿਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬੈ ਰਾਈ ਤਾਂ ਸਿਉ ਪ੍ਰੀਤ ਬਲਵਾ ਕੇ ਗ੍ਰੇ ਭੀਤਰ ਬਸੇ ਅਨੰਦ ਕੇਲ ਮਾਇਆ ਰੰਗ ਦੱਸੈ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਇਹੋ ਜੁਤ ਬਿਹਾਨੇ ਕੇ ਜਨਮ ਨਾਨਕ ਰੱਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਲਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨਾ ਜਾਣੈ ਤੁਮਰਾ ਐਨ ਤੂੰ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਦਾ ਗੁਰਮਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਣ ਸੁਆਈ ਨਾਨਕ ਕਹੁਨਾ ਸੀਜਹੀ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਬਸੂ ਲੇ ਪਾਛੈ ਪਾਵੇ ਇੱਕ ਬਸਤ ਕਾਰਨ ਵਿਖੋਟ ਗਵਾਵੇ ਏਕ ਭੀ ਨਾ ਦੇ ਦਸ ਭੀ ਹਿਰ ਲੇ ਤੋ ਮੂੜਾ ਕਹੋ ਕਹਾਂ ਕਰੇ ਜਿਸ ਠਾਕਰ ਸੋ ਨਾਹੀ ਚਾਰਾ ਤਾਂ ਕਹੋ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪਰਾ ਮੀਠਾ ਸਰਬ ਸੂਖ ਤਾਹੂ ਮਨ ਮੂਠਾ ਜਿਸ ਜਾਣੇ ਆਪਣਾ ਹੁਕਮ ਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ ਗੰਤ ਸਭ ਆਪਣੀ ਦੇ ਰਾਸ ਕਾਤ ਪੀਤ ਵਰਤੇ ਅੰਦੁਲਾਸ ਆਪਣੀ ਅਮਾਨ ਕਛ ਬਹੁਰ ਸੇਰੇ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪੀ ਖੋਵੈ ਬਾਲਸ ਕਾ ਵਿਸਵਾਸ ਨਾ ਹੋਵੇ ਜਿਸਕੀ ਬਾਤ ਸੁਆਗੈ ਰਾਕੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦੇ ਆਲਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਤ ਜਾਣਿਆ ਨੇਤ ਬਿਰਕੀ ਛਾਇਆ ਸਿਉ ਰੰਗ ਲਾਵਿਓ ਬਿਨ ਸਿਉ ਮਨ ਪਛਤਾਵੈ ਜੋ ਦਿਸੇ ਸੋ ਚਾਲਨ ਹਾਰ ਲਪਟ ਰਹਿ ਉਤੇ ਅੰਦ ਅੰਧਾਰ ਬਟਾਉ ਸਿਉਂ ਜੋ ਲਾਵੇ ਨੇਹ ਤਾਂ ਕੋ ਹੱਥ ਨ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਇ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਸੁਪਰ ਗਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਚਰਨ ਪਰ ਨਿੰਦਾ ਸੁਣੇ ਮਿਥਿਆ ਹਸਤ ਪਰ ਦਰਬ ਕੋ ਹਿਰੇ ਮਿਥਿਆ ਨੇਤਰ ਪੇਖਤ ਪਾਤਰੇ ਰੂਪਾਂਤ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਤ ਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਬਲ ਦੇ ਨਾਨਕ ਹਰ ਹਰ ਨਾਮ ਲੈ ਮਿਥੀ ਸਾਖਤ ਕੀ ਯਾਰ ਜਾ ਸਤ ਬਿਨਾ ਕਹਿ ਹੋਰ ਸੁੱਚਾ ਬਿਰਥਾ ਨਾ ਬਿਨਾ ਤਨ ਅੰਦ ਮੁਖ ਅਵਰਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰੈਣ ਬ੍ਰਿਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕਿਨਾਰ ਦਾਮ ਧਨ ਧਨ ਤੇ ਜਨ ਜੇ ਕਟ ਬਸਿਓ ਹਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ ਰੈ ਤਵਰ ਕਸ਼ਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੁੰਦਲਾਵਤ
ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਭੇਖਣਾ ਕਾਉਂ ਭੀਣ ਅਵਰ ਉਪਦੇਸ਼ ਆਪਣਾ ਕਰੇ ਆਵਤ ਜਾਵਰ ਜਨਮੈ ਮਰੇ ਜਿਸਕੇ ਅੰਤਰ ਬਸੇ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੁਮ ਭਾਣੇ ਤਿਨ ਪ੍ਰਭ ਜਾਤਾ ਨਾਨਕ ਕੁਨ ਜਨ ਚਰਨ ਪੁਰਾਤਾ

ਲੋਕ ਜੇ ਪ੍ਰਸਾਦ ਪਾਠ ਪਨੰਬਰ ਹੰਡਾਵੇ ਤਿਥੇ ਤਿਆ ਕਤਵਰ ਲੁਭਾਵੇ ਜੇ ਪ੍ਰਸਾਦ ਸੁਸੇਸ ਵਿਜੇ ਮਨ ਅੱਠ ਪੈ ਤਾਂ ਕਾ ਜਸ ਗਾਵੀ ਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਂ ਕੋ ਦਸ ਰਤਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮੰਥ ਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗਹਿ ਮਾਨ ਪਾਵੇ ਨਾਨਕ ਪਾਸੇ ਤੀ ਘਰ ਜਾਵੇ ਜੇ ਪ੍ਰਸਾਦ ਰੋਗ ਕੰਚਨ ਦੇਹੀ ਲਿਵ ਲਾਵ ਉਰਸ ਰਾਮ ਸੁਨੇਹੀ ਜੇ ਪ੍ਰਸਾਦ ਰੌਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਸ ਸਾਸ ਸਿਮਰੋ ਪ੍ਰਭ ਉਚੇ ਜੇ ਪ੍ਰਸਾਦ ਪਾਏ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਅਭੁਖਣ ਪਹਿਰੀ ਜੇ ਮਨ ਤੇ ਸਿਮਰਤ ਕੋ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਾਨ ਤਿਸ ਪ੍ਰਭ ਕੋ ਕਬੂ ਨਾਮ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਣਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਮਨਾਈ ਉਠਤ ਬੈਠਤ ਸਤਿ ਸੇ ਧਿਆਏ ਤਸੇ ਧਿਆਏ ਜੋ ਏਕ ਲਖਾਈ ਹਾਂ ਉਹ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾਹ ਸਾਚ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਨੇ ਕਰਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਹਿ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਸਹਿ ਸਮਾਵੇ ਐਸਾ ਪ੍ਰਭ ਤਿਆਗ ਔਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਬਣੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕਉ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਥੇ ਜਾਨ ਮੰਥ ਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰੇ ਪਾਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਪੋ ਕਿਛੁ ਨ ਕਿਨੂੰ ਲਿਆ ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ ਨਾਨਕ ਕਿਨ ਕਹਿ ਕਛੁ ਨਹਾਰ।

ਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੇ ਅਭਿਮਾਨ ਸਾਧ ਕੈ ਸੰਗ ਪ੍ਰਗਟੇ ਸੋ ਗਿਆਨ ਸਾਧ ਕੈ ਸੰਗ ਬੂਜੇ ਪ੍ਰਭ ਨੇਰਾ ਸਾਧ ਸੰਗ ਸਭੋਤ ਨਵੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਮਾਏ ਸਮਾਨੇ ਸਾਧ ਕੈ ਸੰਗ ਗੋਚਰ ਮਿਲੈ ਸਾਧ ਕੈ ਸੰਗ ਦਾ ਪਰ ਫੁਲੈ ਸਾਧ ਕੈ ਸੰਗ ਆਵੇ ਬਸ ਪੁੰਚਾ ਸਾਧ ਸੰਗ ਮਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬਹਿਣ ਸਾਧ ਕੇ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਸੁਮਨ ਸਾਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਾਹੀ ਬੈਰ ਸਾਧ ਕੇ ਸੰਗ ਨਾ ਭੀਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੈ ਸੰਗ ਨਾਹੀ ਹੋਂ ਤਾਪ ਸਾਧ ਕੈ ਸੰਗ ਜੇ ਸਭ ਆਪ ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੈ ਸੰਗ ਨਾ ਕਬਹੂੰ ਧਾਵੇ ਸਾਧ ਕੈ ਸੰਗ ਦਾ ਸੁਖ ਪਾਵੈ ਸਾਧ ਸੰਗ ਬਸਾ ਗੋਚਰ ਲੈ ਸਾਧੂ ਕੈ ਸੰਗ ਅਜਰ ਸਹਿ ਸਾਧ ਕੈ ਸੰਗ ਬਸੇ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੇ ਸਾਧ ਕੈ ਸੰਗ ਦ੍ਰਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੇਤ ਕੁਟੰਬ ਨਿਸਤਾਰੇ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛੁ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਲੁਖ ਧਰੈ ਸਾਧ ਕੈ ਸੰਗ ਨਰਕ ਪਰਹਰੈ ਸਾਧ ਕੈ ਸੰਗ ਇਹਾਂ ਵਾ ਸੁਹੇਲਾ ਸਾਧ ਸੰਗ ਬਿਸ਼ਰਤ ਰਹਿਰ ਮਿਲਾ ਜੋ ਇੱਛੇ ਸੋਈ ਫਲ ਪਾਵੈ ਸਾਧ ਕੈ ਸੰਗ ਨਮਿਰਤਾ ਜਾਵੈ ਪਾਰ ਬ੍ਰਹਮ ਸਾਧ ਬਸੈ ਨਾਨਕ ਉਦਰੇ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੈ ਸੰਗ ਨਾ ਮਨ ਤੇ ਬਿਸਰੇ ਸਾਧ ਸੰਗ ਸਰ ਪਰ ਨਿਸਤਰੇ ਸਾਧ ਕੈ ਸੰਗ ਲਗੇ ਪ੍ਰਮਿਠਾ ਸਾਧੂ ਕੈ ਸੰਗ ਘੱਟ ਕਰ ਡਿਠਾ ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣੇ ਜੇਤਾ ਸੁਨੇ ਤੇਤਾ ਬਖਿਆਨੇ ਸਾਧ ਕੀ ਉਮਾ ਤੈ ਗੁਣ ਤੇ ਦੂਰ

0: ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨ ਸਦਾ ਨਿਰਦੋਖ ਜੈਸੇ ਸੁਰ ਸਰਬ ਕਉ ਸੋਕ ਬ੍ਰਹਮ ਗਿਆਨੀ ਕੇ ਦ੍ਰਿੜ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕੈ ਤੀਨ ਜੇਕ ਜਿਉਂ ਵਸੋਦਾ ਕਉ ਖੋਦੈ ਕਉ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਣਾਉ ਨਾਨਕ ਜਿਉਂ ਭਾਵ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਨ ਲਾਗੇ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰੁ ਉਪਰੇ ਆਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸਤਲ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਉਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੁਪਰੇ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰੁ ਮਹਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਵਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਜਾਗਤ ਬ੍ਰਹਮ ਗਿਆਨੀ ਅੰਮ੍ਰਿਤ ਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਹਿਤਾ ਬ੍ਰਹਮ ਗਿਆਨੀ ਕਾ ਹੋਇਆ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਸਿਖਰੇ ਪ੍ਰਭ ਆਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਉਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਤਿਆਣਾ ਜਾਇਆ ਦਾਖਿਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕਉ ਤਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼ਠ ਕਾ ਕਰਤਾ ਬ੍ਰਹਮ ਗਿਆਨੀ ਸਾ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨ
1: ਸਲੋਕ ਧਾਰ ਜੋ ਅੰਤਰਨਾਮ ਸਰਬ ਮੈਂ ਭੇਖੇ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਨਾਨਕ ਹਾਪੁਰ ਸਗੁਣ ਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤੇਰੇ ਰੂਪ ਨ ਭੇਖੇ ਨੇਤਰ ਸਤਿਗੁਰ ਸੰਸੰਗਹਿਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪ ਸਕੂ ਮੰਦਾ ਗੁਰੂ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕ ਕੋੜ ਮਦੇ ਕੋ ਵੈਸਾ ਪ੍ਰਸ ਵੈਸਨੋ ਸੋਈ ਸੁਪਰ ਸੋ ਪ੍ਰਸੰਨ ਵਿਸ਼ਨੁ ਮਾਇਤ ਭਿੰਨ ਕਰਮ ਕਰ ਤੋਹ ਨੇ ਕਰਮ ਤਿਸ ਵੈਸਨੋ ਕਰ ਨਿਰਮਲ ਧਰਮ ਕਾਹੂ ਹਲਕੇ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗਰਾਚ ਮਨ ਤਨੰਤਰ ਸਿਮਰਨ ਗੋਪਾਲ ਸਭ ਉਪਰੋਤ ਕਿਰਪਾਲ ਆਪ ਦ੍ਰਿੜ ਨਾਮ ਜਪਾਵੇ ਨਾਨਕੂ ਵੈਸਨੋ ਪ੍ਰਮੁਖ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਦਿਆ ਕੇ ਦੁਸ਼ਕਾ ਸੰਗ ਮੰਤੇ ਵਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧਸੰਗ ਪਾਪ ਅਮਲ ਖੋਵੈ ਤਿਸ ਭਗਵਤੀ ਕੀ ਮਤ ਤੁਮ ਹੋਵੈ ਭਗਵੰਤ ਕੀ ਟਾਲ ਕਰਨ ਤਨੀਤ ਮੰਤ ਨਿਰ ਪੈ ਵਿਸ਼ਨ ਪ੍ਰੀਤ ਹਰ ਕੀਰਤਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਸੋਧੈ ਰਾਮ ਨਾਮ ਸਾਰਾ ਰਸ ਪੀਵੈ ਉਸ ਪੰਡਿਤ ਕੇਵ ਦੇਹ ਜਗ ਦੀਵੈ ਹਰ ਕੀਰਤ ਹਿਰਦੇ ਵਸਾਵੈ ਸੋ ਪੰਡਿਤ ਫਿਰ ਜੁਰਨ ਆਵੈ ਵੇਦ ਪੁਰਾਣ ਸਿਮਰਤ ਬੂਜੇ ਮੂਲ ਸੁਖਮ ਜਾਣਿਆ ਸੂਲ ਚੌਵਰਣਾ ਕੋ ਦੇਵ ਦੇ ਸਨਾਨ ਕੁਸਪਣਤ ਕੁਸ ਦਾ ਆਦੇਸ਼ ਬੀਜ ਮੰਤਰ ਸਰੂ ਕੋ ਗਿਆ ਚੌਵਰਣਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਬਸ ਫਿਰ ਮੂਲ ਪਾਤਰ ਕੋ ਉਤਾਰੇ ਸਰਵ ਰੂ ਕਾਵ ਖੁਦ ਨਾਮ ਕਲਿਆਣ ਰੂ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਦ ਸੰਤਨ ਭਾਚਨ ਪਾਇਆ ਸਦਾ ਨਿਕ ਨਿਕ ਰਾਜਾਨ ਸੋ ਦਾਸ ਦਰਗੀ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ ਸਗਲ ਸੰਗਾਤਮੋ ਦਾਸ ਐਸੇ ਯੁਕਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਤੁਮਤਾਵੇ ਜੀਵਨ ਮੁਖ ਸੋ ਕਹਾਵੇ ਤੈਸਾ ਹਰਖ ਤੈਸਾ ਸੋ ਸਦਾਨੰਦ ਤੈ ਨਾ ਵਿਯੋਗ ਤੈਸਾ ਸਵਰਨ ਤੈਸਾ ਮਾਟੀ ਤੈਸਾ ਅਮਰਤ ਤੈਸੇ ਵੀ ਖਾਟੀ ਤੈਸਾ ਮੰਤ ਸਾ ਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਇ ਸਾਈ ਜੁਗਤ ਨਾਨਕ ਉਪੁਰ ਕੇ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਵ ਜਿ ਜਿਤ ਘਰ ਆਕੇ ਤੈਸਾ ਤਿ ਨਾਵ ਆਪੇ ਕਰਨ ਕਰਾਵਣ ਜੋਗ ਪ੍ਰਭ ਪਾਵੇ ਸੋਈ ਫਣੋ ਹੋ ਕਸਰੁ ਆਵਣ ਅੰਤਰੰਗ ਲਖਣ ਜਾਏ ਪਾਰ ਬ੍ਰਹਮ ਕੇ ਰੰਗ।

ਜਲ ਤਲ ਮਈ ਜਲ ਸਵੈਸ਼ਟ ਵਾਦੀ ਕਰਨ ਕਰਾਵਣ ਕਰਨੇ ਜੋਗ ਜੋ ਤੁਝ ਪਾਵੈ ਸੋਈ ਹੋ ਕਿਨ ਮੈਂ ਤਾਪ ਤਾਪਨਾਰ ਅੰਤ ਨੀ ਕਿਸ ਪਾਰੈ ਵਾਰ ਹੁਕਮੇ ਤਾਰ ਦਰਾਵੇ ਹੁਕਮੇ ਜਖਮ ਸਮਾਏ ਹੁਕਮੇ ਉਚਨੇ ਵਿਹਾਰ ਕਣ ਕਰਮ ਪ੍ਰਕਾਰ ਕਰ ਕਰ ਦੇਖੇ ਆਪਣ ਵਿੜਿਆਏ ਨਾਨਕ ਸਾਹਿਬ ਮੇਰੇ ਸਮਾਏ ਪ੍ਰਭਾਵੇ ਮਾਨੁ ਕਦ ਪਾਵੇ ਪ੍ਰਭਾਵੇ ਤਾਂ ਪਾਤਰ ਤਰਾਵੇ ਪ੍ਰਭਾਵੇ ਸਾਸ ਰਾਖੇ ਪ੍ਰਭਾਵੇ ਤਾਂ ਹਰ ਗੁਣ ਪਾਕੇ ਪ੍ਰਭਾਵੇ ਤਾਂ ਪਤੁਦਾਰੇ ਆਪ ਕਰੇ ਆਪਣ ਵਿਚਾਰ ਦੁਹਾਂ ਸਿਰਾਂ ਕਾਵ ਸੁਆਮੀ ਖੇਲੈ ਵਿਕਸੇ ਅੰਤਰ ਜਾਮੀ ਜੋ ਪਾਵੇ ਸੋ ਕਰ ਕਰਾਵੇ ਨਾਨਕ ਦ੍ਰਿਸ਼ਟੀ ਅਰੁਣ ਆਵੇ ਕਹੋ ਮਨੁੱਖ ਤੇ ਕਿਆ ਹੋਇਆ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਹਾਥ ਹੋਏ ਤਾਂ ਇਸਕੇ ਹਾਥ ਹੋਏ ਸਭ ਗਿਲੇ ਜੋ ਤਿਸ ਭਾਵੇ ਸੋਈ ਕਰੇ ਅਣਜਾਣ ਵਿਖਿਆ ਮੇਰੇ ਚੇਜੇ ਜਾਣ ਤੇ ਆਪਣੇ ਬੱਚੇ ਭਰਮੇ ਭੁਲਾ ਦਾ ਦਿਸਾਵੇ ਨੇ ਹੁਕਮੈ ਚਾਰ ਕੁਣ ਫਿਰਾਵੇ ਕਰ ਕਿਰਪਾ ਜੀ ਆਪਣੀ ਭਗਤ ਦੇ ਨਾਨਕ ਤੇ ਜਾਣ ਨਾਮ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਾਂ ਦਿਸ਼ਕਸ਼ ਨ ਆਵੇ ਤਿਸ ਤਤਕਾਲ ਦਸ ਦੇਸ ਪ੍ਰਗਟਾਵੇ ਜਾਂ ਕੋ ਆਪਣੀ ਕਿਰ ਬਖਸ਼ੀਸ਼ ਤਾਂ ਕਾ ਲੇਖਣ ਗਣ ਜਗਦੀਸ਼ ਜੀਉ ਪਿੰਡ ਸਭ ਦੇਸ ਕੀ ਰਾਸ ਘੜ ਘੜ ਪੂਨਮ ਬਨ ਪ੍ਰਗਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀ ਵੇ ਦੇਖ ਬੜਾ ਇਸ ਕਾ ਬਲ ਨਾਈ ਸਾਥ ਕਰਮ ਕਰਾਮ ਸਰਬ ਗੁਣਾਥ ਆਗਿਆ ਕਾਰੀ ਵਪਰਾ ਜੀਓ ਜੋ ਤਿਸ ਭਾਵੇ ਸੋਈ ਹੁਣ ਦੀਓ ਕਫੂ ਉੱਚ ਰੀਚ ਮੈਂ ਬਸੈ ਕਵਨ ਸੋ ਹਰ ਖਰੰ ਵਸੈ ਕਹੂੰ ਨ ਚਿੰਨ ਵਿਹਾਰ ਕਹੂੰ ਕਸ ਪਿਆਰ ਕਹੂੰ ਬੇਤਾ ਬ੍ਰਹਮ ਵਿਚਾਰ ਨਾਨਕਿਆ ਮਿਲਾ ਮਨਹਾਰ ਕਹੂੰ ਨਿਰਤ ਕਰੈ ਭਾਂਤ ਕਹੂੰ ਸੋ ਰਹਿ ਦਿਨ ਰਾਤ ਕਹੂੰ ਮਾਂ ਕ੍ਰੋਧ ਕਰਾਵ ਕਹੂੰ ਸਰਬ ਕੀ ਉਤਰਵਾਲ ਕਹੂੰ ਹੋਇ ਬੈਬਲ ਰਾਜਾ ਕਹੂੰ ਭਈ ਖਾਰਣੀ ਕਾ ਸਾਜਾ ਕਹੂੰ ਆਪ ਕੀਰਤ ਮਾਇਆ ਵੈ ਕਹੂੰ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੇ ਤੇ ਵੀ ਰਹਿ ਗੁਰੂ ਪ੍ਰਸਾਦ ਨਾਨਕ ਸਜ ਕਹਿ ਕਹੂੰ ਹੋਇ ਪੰਡਿਤ ਗਿਰ ਵਿਖਿਆਨ ਕਹੂੰ ਮੋਹਨ ਤਾਰੀ ਲਾਵੇ ਦਿਆ ਕਹੂੰ ਤੜ ਤੀਰ ਤਿਸ਼ਨਾਨ ਕਹੂੰ ਸਿਰ ਸਾਧ ਮੋਗਿਆ ਕਹੂੰ ਕੀੜ ਹਸ ਤੰਗ ਹੋ ਜੀ ਅਣਕ ਜਨ ਭਰਮੇ ਪਰਮਈਆ ਨਾਨਾ ਰੂਪ ਜੀ ਸੰਗ ਦਿਖਾਵੇ ਜੋ ਪ੍ਰਭਾਵੇ ਤੇ ਹੁਣ ਜਾਵੇ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਬਣਾ ਕੋਇ ਕਹੂੰ ਸਾਧ ਸੰਗ ਤੇ ਪਾਵੇ ਸਤਸੰਗ ਤੇ ਬੋਲਣ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸਤਾਨ ਕਹਿਣੇ ਵਿਨਾਸ਼

ਸਲੋਕ ਸੁਖੀ ਵਸੇ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਹੰਕਾਰੀਆ ਨਾਨਕ ਗਰਭ ਗਲੈਸ਼ਵਜ ਜਿਸ ਕਹਿ ਅੰਤਰਾਜਮਾਨ ਸੁਨਰ ਪਾਤੀਓ ਸਵਾਨ ਜੋ ਜਾਣੇ ਮੈਂ ਜੋ ਗੁਣਵੰਤ ਸੋਤ ਵਿਸਟਾ ਕਰ ਜੰਤੇ ਆਪਸ ਕੋ ਕਰਮੰਤ ਕਾਵੇ ਜਨਮ ਬੜੇ ਬੋਜਨ ਪ੍ਰਭਾਵ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਿਰਬੀ ਸਾਵੇ ਨਾਨਕੀਆਂ ਮੁਕਤਾ ਕੇ ਸੁਖ ਪਾਵੇ ਧਨ ਮੰਤਾ ਵੇ ਕਰ ਕਰਵਾਵੇ ਤ੍ਰਿਣ ਸਮਾਂਕਲ ਸੰਗ ਨਾ ਜਾਵੇ ਬਹੁਲ ਸਕਰਮਾਨ ਕੋ ਉਪਰ ਕਰੇ ਆਸ ਪਲ ਪਿੱਤਰਤਾ ਕੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਕਿਨ ਮੈਂ ਹੋਏ ਜਾਏ ਪਸਮੰਦ ਕਿਸੇ ਨ ਵਧਿਆ ਓੰਕਾਰੀ ਧਰਮ ਰਾਜ ਦੇ ਕਰੇ ਕੁਵਾਰੀ ਗੁਰ ਪ੍ਰਸਾਦ ਜਾਕਾ ਮਿਟੇ ਮਾਣ ਸੋ ਜਨ ਨਾਨਕ ਦਰਗੇ ਪ੍ਰਵਾਨ ਖੋਟ ਕਰਮ ਕਰੇ ਧਾਰੇ ਸੰਭਾਵੇ ਸਲੇ ਵਿਰਥਾਰ ਅਣਕ ਤਪਸਿਆ ਕਰੇ ਓੰਕਾਰ ਨਰਕ ਸਰੂਪ ਫਿਰ ਫਿਰੇ ਉਤਾਰਨ ਜਤਨ ਕਰੇ ਆਤਮ ਦਰਵੇ ਹਰ ਦਰਗੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਲ ਆਵੇ ਸਭ ਗ੍ਰਹਿਣ ਜਾ ਕਮਣ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਸੁਖ ਸੁਖਨਾਈ ਕੋਏ ਜਾਵੇ ਜਾਣੇ ਮੈਂ ਕੁਝ ਕਰਤਾ ਤਬ ਲਾਗਰ ਬਜਨ ਮੈਂ ਫਿਰਤਾ ਜਬ ਧਾਰੇ ਗੁਬਾਰੇ ਮੇ ਤਬ ਲਗ ਨੇ ਚਲਣਾ ਏ ਜੇ ਜਬ ਲਗ ਮੋਹ ਮਗਨ ਸੰਗਵਾਏ ਤਬ ਲਗ ਧਰਮ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰ ਪ੍ਰਸਾਦ ਨਾਨਕ ਕੋ ਝੂਟੇ ਸਹਿਸ ਕਟੇ ਲਾ ਕੁੜਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਣਕ ਭੋਗ ਵਿਖਿਆ ਕੇ ਕਰੇ ਨਾ ਤ੍ਰਿਪਤ ਆਵੇ ਖਬ ਕਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮੋੜ ਤੁਰਦੇ ਸਭ ਕਾਜੇ ਨਾਮ ਰੰਗ ਸਰਬ ਸੁਖਾਏ ਉੜਫਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮ ਨੇ ਆਪੇ ਆਪ ਸਦਾ ਸਾ ਨਾਨਕ ਕਰ ਜਾ ਕਰਨ ਕਰਾਵਣ ਕਰਨ ਹਾਰਿਸ਼ ਕੇ ਆਤਕਾਂ ਵਿਚਾਰ ਜੈਸੀ ਦਿਸ਼ਕੇ ਦਾ ਸਾ ਹੋਏ ਆਪੇ ਆਪ ਆਪ ਰਸ ਹੋਏ ਜੋ ਕੁਛ ਕਿਨੂੰ ਸੁਪਨੇ ਰੰਗ ਸਭ ਤੇ ਦੂਰ ਸਭੋ ਕੇ ਸੰਗ ਬੁਝੇ ਦੇਖੇ ਕਰੇ ਵਿਵੇ ਕਾਪੇ ਕਾਪੇ ਅਨੇਕ ਮਰੇ ਨਾ ਬਿਣਸੇ ਆਵਣ ਜਾਏ ਨਾਨਕ ਸਦੀ ਰਹਿ ਸਮਾਇਆ ਪੂਦੇ ਸੇ ਸਮਝਿਆ ਪਾਪੇ ਰਚਿਆ ਸਭ ਕੇ ਸਾਧ ਆਪ ਕਿਨੂੰ ਆਪਣੇ ਵਿਸਾਰ ਸਭ ਕੁਛ ਸਭ ਕੁਛ ਸੁਖਾਉ ਕਰਨ ਹਾਰ ਉਸ ਦੇ ਭਿੰਨ ਕਉ ਕੁਛ ਹੋਏ ਥਾਂ ਤਨੰਤਰੇ ਕੈ ਸੋਏ ਆਪਣੇ ਚਲ ਦਬ ਕਰਨ ਹਾਰ ਕੌਤੇ ਕਰੇ ਨੰਗੇ ਪਾਰ ਮਨ ਮੈਂ ਆਪਣੇ ਗੁਣ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤਿਪੁਰੋ ਸਵਾਮੀ ਗੁਰੂ ਪ੍ਰਸਾਦ ਨੇ ਵਖਿਆਨ ਸੱਚ ਸੱਚ ਸਤ ਸਭ ਕੀ ਨਾ ਕੋਣ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਧਰੂ ਪਿਆ ਸੁੰਦਰ ਅਪਾਰ ਨੋਬ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜਕਾ ਸੁਣੀ ਸਰਵਣ ਖਿਆਣ ਪਵਿੱਤਰ ਪਵਿੱਤਰ ਪਵਿੱਤਰ ਪੁਣੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਣ ਪਰੈ ਸੋ ਜਣ ਉਧਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਾਹੁਰ ਬਾਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁੱਖ ਨੇ ਹਰ ਜਾ ਕਟੈ ਸੰਤਕ ਦੁੱਖਨ ਜਮ ਤਿੰਨੇ ਛੁੱਟੈ ਸੰਤਕ ਦੁੱਖਨ ਸੁਖ ਸਭ ਜਾਏ ਸੰਤ ਦੁੱਖ ਨਰਕ ਮੈਂ ਪਾਏ ਸੰਤਕ ਦੁੱਖਨ ਮਾਤੋਂ ਮਿਲੇ ਸੰਤਕ ਦੁੱਖਨ ਸੁਭ ਬਾਤ ਹੀਨ ਸੰਤ ਕੇ ਹਤੇ ਗੁਰੂ ਕਿਣਾ ਕੋਏ ਸੰਤਕ ਦੁੱਖਨ ਤਾਨ ਭ੍ਰਸ਼ਟ ਹੋਇਆ ਸੰਤ ਗੁਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗਤਕ ਵੀ ਧਰੈ ਸੰਤਕ ਦੁੱਖਣ ਤੇ ਮੁਖ ਭੋਵੈ ਸੰਤਨ ਕੇ ਦੁੱਖਣ ਕਾਕ ਜੁ ਲਵੈ ਸੰਤਨ ਕੇ ਦੁੱਖਨ ਸਰਬ ਜੁਣ ਪਾਏ ਸੰਤਕ ਦੁੱਖਨ ਤ੍ਰਿਗਤ ਜੁਣ ਕਿਰਮਾਏ ਸੰਤਨ ਕੇ ਦੁੱਖਨ ਤਿਸ ਨਵਾਂ ਚੱਲੈ ਸੰਤਕ ਦੁੱਖਨ ਸਭ ਕੋ ਚੱਲੈ ਸੰਤਕ ਦੁੱਖਨ ਤੇ ਸਭ ਜਾਏ ਸੰਤਕ ਦੁੱਖਣ ਹੀ ਜਿਨ ਚਾਏ ਸੰਤੋਖੀ ਕਥਾ ਕੁਨਾਏ ਨਾਨਕ ਸੰਤ ਭਾਵੇ ਤਾਉ ਵਿਗਤ ਪਾਏ ਸੰਤ ਕਾ ਨਿੰਦਕ ਮਹਾਂ ਦਤਾਏ ਸੰਤਕ ਨਿੰਦਕ ਨਿੰਦਕ ਨ ਪਾਏ ਸੰਤਕ ਨਿੰਦਕ ਮਾਂ ਤਿਆਰਾ ਸੰਤਕ ਪਰਮੇਸ਼ਵਰ ਮਾਰਾ ਸੰਤਕ ਨਿੰਦਕ ਰਾਜ ਤਹੀਨ ਸੰਤਕ ਨਿੰਦਕ ਦੁੱਖ ਯਾਰ ਦੇਣ ਸੰਤਕ ਨਿੰਦਕ ਸਰੂਰ ਹੋ ਗਏ ਸੰਤਕ ਨਿੰਦ ਗੁਰਸਾ ਵਿਜੋਕ ਸੰਤਕ ਨਿੰਦਾ ਦੁੱਖ ਮਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤਕ ਦੁਖੀ ਕਿਸੇ ਕਾ ਨਿਮਿਤ ਸੰਤਕ ਦੁਖੀ ਕੋੜਾਂ ਲਾਗੇ ਸੰਤਕ ਦੁਖੀ ਕੋ ਸਭ ਤਿਆਗੇ ਸੰਤਕ ਦੁਖੀ ਮਾਂਕਾਰੀ ਸੰਤਕ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮਰੇ ਸੰਤ ਕੀ ਦੁੱਖ ਨਾ ਸੁਖ ਤੇ ਡਰੈ ਸੰਤਕ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਉ ਤਲੈ ਮਿਲਾਏ ਸੰਤਕ ਦੁਖੀ ਅਦਬੀ ਤੇ ਟੁੱਟੈ ਸੰਤਕ ਦੁਖੀ ਕਿਤੇ ਕਾਜ ਨ ਪਹੁੰਚੈ ਸੰਤਕ ਦੁਖੀ ਉਧਿਆਨ ਪਰਮਾਈਏ ਸੰਤਕ ਦੁਖੀ ਉਜੜਵਾਏ ਸੰਤਕ ਦੁਖੀ ਅੰਤਰ ਤੇ ਥੋਥਾ ਜੋ ਸਾਸਨ ਮ੍ਰਿਤ ਕੀ ਲੋਥਾ ਸੰਤਕ ਦੁਖੀ ਜੜਕ ਜਨਾਏ ਆਪਣ ਵੀ ਜਾ ਪੇ ਖਾਏ ਸੰਤਕ ਦੁਖੀ ਕਰੁਣ ਰਾਖਣ ਹਾਰ ਨਾਨਕ ਸੰਤ ਭਾਉ ਤਲੈ ਵਿਹਾਰ ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਉ ਕੋਈ ਦਿਨ ਧਰਾਪੈ ਸੰਤ ਕਾ ਦੁਖੀ ਚੁੜੇ ਕੇਲਾ ਜੋ ਬੁਆਰ ਤਿੜਕੇ ਤਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਦਰੈਤ ਸੰਤ ਕੋ ਸਦਮਿਥਿਆ ਕਹਿ ਤੇ ਕਿਰਤ ਨਿੰਦ ਕਾ ਧੁਰੀ ਪਿਆ ਨਾਨਕ ਜੋ ਤਿਸ ਭਾਵੇ ਸੋ ਇੱਥੇ ਆ ਸੰਤ ਕਾ ਦੁਖੀ ਬਿਗੜੂ ਹੋ ਜਾਏ ਸੰਤ ਕਾ ਦੁਖੀ ਕੋ ਦਰ ਗਏ ਮਿਲੇ ਸਜਾਏ ਸੰਤ ਕੈ ਦੁਖੀ ਸਦਾ ਸਹਿਕਾਈਏ ਸੰਤਕ ਦੁਖੀ ਨਾ ਮਰਨ ਜਵਾਈਏ ਸੰਤਕ ਦੁਖੀ ਪੂਜਨ ਆਸਾ ਸੰਤਕ ਦੁਖੀ ਚਲਨ ਰਾਸਾ ਸੰਤਕ ਦੁੱਖ ਨਾ ਤਿਸ਼ਟੇ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ
ਭਇਆ ਕੀਰਤਨ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਇ ਸਭ ਕਰ ਦਿਸਕੇ ਕਰਨ ਯਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਸੁਧ ਕਰੋ ਦਿੰਦਾ ਧਿਆਓ ਸਾਸ ਗਿਰਾ ਸਭ ਕੁਝ ਵਰਤੇ ਤਿਸਕਾ ਕੀ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇ ਲਾਭ ਕਰਨ ਯਾਰ ਦੂਸਰ ਕੁਣ ਕੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜਭਾਗੀ ਨਾਨਕ ਜਣ ਸੇ ਸਲੋਕ

ਅਸਵਾਦੀ ਮਾਨਵ ਕੀੜੇ ਗੁਰਤੀ ਸਭ ਜਾਣ ਦੇਵਣ ਕੋ ਕਰ ਭਗਵਾਨ ਜਿਸ ਕਹਿ ਦੀਏ ਰਹੇ ਗਾਇ ਬਹੁਣ ਤਿਸ ਨਾ ਲਾਗਿਆ ਮਾਰਿਆ ਕੇ ਕੁਆ ਮਾਨਵ ਕੇ ਜਿਨਾਈਆ ਤਿਸਕਾ ਹੁਕਮ ਸੁਖੋਇ ਤਿਸਕਾ ਨਾਮ ਰੰਗਣ ਠਪਰੋਇ ਸਿਮਰ ਸਿਮਰ ਸਿਮਰ ਪ੍ਰਸੋਇ ਨਾਨਕ ਵਿਗਨ ਲਾਗੇ ਕੁਆਏ ਉਸਤਤ ਮਨ ਮੈਂ ਕਰ ਨਿੰਕਾਰ ਕਰ ਮਨ ਮੇਰੇ ਸਦਵਿਹਾਰ ਨਿਰਮਲ ਸਾ ਨਿਰਮਲ ਸਮਰਥ ਵੀ ਉਸਤਾ ਸੁਹਿਲਾ ਕਰੜਾ ਜੀਉ ਨੈਨੋ ਪੇਖ ਠਾਰ ਕਾ ਸੰਗ ਰਾਮ ਗੁਰਦਾਸਾ ਸੰਗੁਣ ਸੇ ਹਰ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਬਾਬਜ ਵੀ ਅਰਬਿੰਦ ਕਰ ਹਰ ਕਰਮ ਸੁਣ ਹਰ ਕਤਾਰ ਦਰਗੇ ਨਾਨਕ ਕੁਜਲ ਮੱਥਾ ਬਟ ਭਾਗੀ ਤੇ ਜ ਜੰਗਮਾਇ ਸਦਾ ਸਦਾਰ ਕੀ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇਤਨਵੰਤ ਗੁਣੇ ਸੰਸਾਰ ਮਨ ਤਨ ਮੁਖ ਭੁਲੈਰ ਮੁਖੀ ਸਦਾ ਸਦਾ ਨ ਜਨ ਤੇ ਸੁਖੀ ਏਕੋ ਏਕ ਪੁਛਾਣੀ ਤੁਤ ਕੀ ਸੋਝੀ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਣ ਜਾਣਿਆ ਗੁਰਪੁਰ ਸਾਂਧ ਆਪਣੇ ਆਪ ਸੂਜੈ ਤਿਸ ਕੀ ਜਾਨੋ ਤਿਸ ਨਾ ਬੂਜੈ ਸਾਧ ਸੰਗ ਹਰ ਹਰ ਜਸ ਕਹਿ ਤੇ ਸਰਵ ਲੋਕ ਤਿਵਾਰ ਜਾਂਦਾ ਹੈ ਆਣ ਦਿਨ ਕੀਰਤਨ ਕਹਿ ਵਿਖਿਆਨ ਕਿਸ ਤਮਾਏ ਸੋ ਨਿਰਵਾਣ ਏਕੋ ਪ੍ਰਸਿਜਨ ਕੀ ਆਸਾ ਤੇ ਹੀ ਕਟੀ ਜਮ ਕੀ ਫਾਸਾ ਪਾਰ ਬ੍ਰਹਮ ਕੀ ਸਮਣ ਭੂਖ ਨਾਨਕ ਤਿਸ ਨਾ ਲਾਗੈ ਦੂਖ ਜਿਸ ਕੋ ਹਰ ਪ੍ਰਮੰਚ ਤੇ ਆਵੇ ਸੋ ਸੰਸਲਾ ਨਹੀਂ ਡੁਲਾਵੇ ਜਿਸ ਪ੍ਰਭ ਨਾ ਕਿਰਪਾ ਕਰੇ ਸੋ ਸਹਿਬ ਕੋ ਕਿਸ ਤੇ ਡਰੈ ਜੈਸਾ ਸਾ ਤੈਸਾ ਦਿਸ਼ਟ ਆਪਣੀ ਕਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧ ਸੀਜਿਆ ਗੁਰਪ੍ਰਸਾਦ ਤਾਸਾ ਬੁਜੇ ਜਬ ਦੇਖੋ ਤਮ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਇ ਅਸਥੂਲ ਨੈਕੀ ਜਨਮੈ ਨੈਕ ਸਮਰੇ ਆਪਨ ਚਲ ਤੇ ਆਵੀ ਕਰੇ ਆਮ ਜਨ ਦਿਸ਼ਟ ਅਨਦਿਸ਼ਟ ਅੱਗੇਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਅਣਚੂਰੇ ਤਾਪ ਤਾਪ ਨਾਸੀ ਨਾਈ ਕੁਛ ਕਣ ਧਾਰਨ ਤਾਰ ਬ੍ਰਹਮੰਡਲ ਭੇ ਭਰੂ ਪ੍ਰਤਾਪ ਐਬ ਜਪਾਇਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵਨ ਸਗਲ ਸੰਸਾਰ ਉਧਰੇ ਤਿਨ ਮਨ ਪ੍ਰਭ ਕੇ ਸੇਵਕ ਸਗੁ ਉਧਾਰਨ ਪ੍ਰਭ ਕੇ ਸੇਵਕ ਦੁਖ ਸਾਰਨ ਆਪੇ ਮਿਲ ਲੈ ਕਿਰਪਾਲ ਗੁਰ ਕਾ ਸ਼ਬਦ ਪੈ ਨਿਹਾਲਨ ਕੀ ਸੇਵਾ ਸੋਈ ਲਾਗ ਇਸ ਨੂੰ ਕਿਰਪਾ ਕਰੇ ਉਠਵਾ ਗਏ ਨਾਮ ਜਬਦ ਭਾਵ ਸਰਾਮ ਨਾਨਕ ਤਿਨਕ ਪੁਰ ਗੌਤਮ ਕਰ ਮਾਣ ਜੋ ਕੁਛ ਕਰੇ ਸੁਪ੍ਰਭ ਕੇ ਰੰਗ ਸਦਾ ਸਭ ਸੇ ਹਰ ਸੰਗ ਸਹਿ ਸੁਆਏ ਹੋਏ ਸੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਟ ਲਗਾਨਾ ਜੈਸਾ ਸਾ ਤੈਸਾ ਦਿਸਤਾਨਾ ਦਿਸਤ ਜੇ ਤਿਸ ਮਾਏ ਸਮਾਏ ਸੁਖਨ ਦਾਨ ਉਣ ਹੂੰ ਬਣਿਆ

ਨੇ ਕਿਤੇ ਸਭਲ ਹਾਰ ਰਾਸ਼ਟਰਵਾਦੀ ਟੁੱਟੀ ਗਣਨ ਹਰ ਗੋਪਾਲ ਸਰਬ ਦਿਆਂ ਪੇ ਵਰਤਪਾਲ ਸਕਲ ਚਿੰਤਾ ਸੁਣ ਮਾਏ ਤਿਸਤੇ ਬਿਰਥਾ ਕੋਈ ਨਾਇ ਰੇ ਹੁਣ ਮੇਰੇ ਸਰਦਾਰ ਜਾਪ ਨਾਸੀ ਪ੍ਰਵਿਆ ਪਿਆ ਆਪਣ ਕੀ ਆ ਕਛੁ ਨਾ ਹੋਵੇ ਜੇ ਸੋ ਪ੍ਰਾਣੀ ਲੋਚੈ ਕੋਇ ਤਿਸ ਬਿਨਾ ਇਤਰੇ ਕੁਛ ਕਾਮ ਕਤ ਨਾਨਕ ਜਪੇ ਕਰਣਾ ਰੂਪਵੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋ ਸਗਲ ਕਟ ਸੋ ਹੈ ਧਨਵੰਤਾ ਵੇਖਿਆ ਕੋ ਕਰਬੈ ਸਭ ਕੀ ਤਿਸ ਕਰ ਦੀ ਆ ਦਰਬੇ ਆਸੂਰਾ ਜੇ ਕੋ ਕਾਵੇ ਪ੍ਰਭ ਕੀ ਗਲਾ ਬਿਨਾ ਕਥਾਵੇ ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਰ ਜਾਨੇ ਗਵਾਰ ਜਿਸ ਗੁਰ ਪ੍ਰਸਾਦ ਟੂਟੇ ਹੋ ਰੋਗ ਨਾਨਕ ਸੁਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥਮਣ ਤੋਂ ਗੁਰ ਕਾ ਸ਼ੁਦ ਮਣੇ ਸਮਨ ਜੋ ਬਾਖਾਨ ਨਾਵ ਚੜ੍ਹਦਾ ਰਹੇ ਪ੍ਰਾਣੀ ਗੁਰ ਚਰਨ ਲਖਤ ਨਿਸਤਰੇ ਜੁਵੰਤ ਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇ ਗੁਣ ਵਿਗਾਸ ਜੋ ਮਾਮ ਧਿਆਨ ਮੈਂ ਮਾਰਗ ਪਾਵੇ ਤੂੰ ਸਾਧੂ ਸਿੰਘ ਮਿਲ ਜੋਤ ਗੁਰਡਾਵੇ ਤੂੰ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾਂ ਪੂਰ ਮਨ ਮੂਰਖ ਕਾਹੇ ਬਿਲਾਏ ਪ੍ਰੋ ਲਿਖੇ ਕਰ ਲਿਖਿਆ ਪਾਏ ਦੁੱਖ ਸੁਖ ਪ੍ਰਭ ਦੇ ਹੁਣ ਹਾਰਿਆ ਵਰ ਤਿਆਗ ਤੁਤਾਰ ਜੋ ਕੁਛ ਕਰਿਆ ਸੋਚ ਕੁਮਾਰ ਭੁੱਲਾ ਕਾਏ ਫਿਰੇ ਅਜਾਨ ਕੌਣ ਵਾਸਤਾ ਹੀ ਤੇਰਾ ਸੰਗ ਲਪਟ ਰਸ ਲੋਈ ਬਤੰਗ ਰਾਮ ਨਾਮ ਜਾ ਫਿਰਦੇ ਮਾਏ ਨਾਨਕ ਪਾਸੇ ਤੀ ਕਰ ਜਾਏ ਜਿਸ ਵਕਰ ਕੋ ਲੈਣ ਤੂੰ ਆਏ ਰਾਮ ਨਾਮ ਸੰਤਨ ਕਰ ਪਾਇਆ ਤਜ ਮਾਨ ਲੇ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾ ਦਿਖੇ ਸੰਤਾ ਸੰਚਾਲਿਆ ਵਰਤੇ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਜਲ ਮੁਖਜਲ ਦਰ ਕਹਿ ਸੋਏ ਵਪਾਰ ਵਪਾਰੇ ਨਾਨਕ ਤਾ ਕਹਿ ਸਤ ਬਲ ਹਾਰੇ ਚਰਨ ਸਾਧਕੇ ਧੋਈ ਧੋਏ ਪੀਰ ਸਾਧ ਕਪਣਾ ਜੀਓ ਸਾਧਕ ਧੂਰ ਕੋਏ ਇਸ਼ਨਾਨ ਸਾਧੂ ਪ੍ਰਜਾਈ ਕੁਰਬਾਨ ਸਾਧ ਸਵੜ ਭਾਗੀ ਪਾਏ ਸਾਧ ਸੰਗਰ ਕੀਰਤਨ ਗਾਇ ਨਿਭਗੰਤੇ ਸਾਧੂ ਰਾਖੇ ਅਰਗੂ ਗਾਇ ਮੁਦਰਾ ਚੱਕ ਓੜ ਗਏ ਸੰਤੇ ਦਰਿਆਇਆ ਸਰਬ ਸੁਣਾਨ ਤੇ ਪਾਇਆ ਮ੍ਰਿਤਕ ਕੋ ਜੀਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਏ ਭਰੂੜ ਕੇ ਕਾ ਲੈਣਾ ਪਾਏ ਸਭ ਕੀ ਦਿਸ ਕਾ ਕਰਨੇ ਜਵਾਗ ਤੇ ਹਿੰਦੂ ਸਰ ਹੋ ਅਨਹਾਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋਣ ਆਉਂਦੀ ਆ ਨਾਨਕ ਸੁਣ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪਾਤੀ ਤੇ ਜਿਣੇ ਆਵੇ ਹਰ ਪਹੁੰਚੇ ਭਗਤ ਭਗਤ ਸੁਣਿਆ ਤੇ ਲੋਏ ਜਾਂ ਗੇਰ ਦੇ ਕੋਇ ਸਚ ਕਰਨੀ ਸਚ ਦਾ ਕੀ ਰਹਿ ਸਚ ਦੇ ਮੁੱਖ ਸਤਮੁਖ ਸਚੀ ਦੇ ਸੱਚਾ ਆਕਾਰ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਣ ਸਚ ਕਰ ਜਾਤਾ ਨਾਨਕ ਸੋ ਜਣ ਸਚ ਸਮਤਾ ਸਲੋਕ

ਸੋ ਪ੍ਰਸੰਨ ਅਸ਼ਟਵਾਦ ਅਵਨਾਸੀ ਬ੍ਰਹਮਣ ਮੇਰਾ ਆਖਮਾਨੁ ਕੀ ਤੂੰ ਪ੍ਰੀਤਿਆਗ ਤਿਸਤੇ ਪ੍ਰੇਣੇ ਕਿਸ ਕੋਇ ਸਰਵਣ ਰੰਤਰ ਕੋ ਸੁਆਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹਿਰ ਸੁਜਾਨਾ ਪਾਰਬਨ ਪਰਮੇਸ਼ਰ ਗੋਬਿੰਦ ਕਿਰਪਨ ਦਿਆਨ ਦਿਆਲ ਬਖਸ਼ਣ ਸਾਤਰੀ ਕੀ ਚਰਣੀ ਭਾਵ ਨਾਨਕੀ ਮਨ ਰੇ ਨਾਵ ਮਨਸਾ ਪੂਰਨ ਸਰਣਾ ਜੋਗ ਜੋ ਕਿਰਪਾ ਸੋਈ ਹੋਗ ਹਰਨ ਪਰਨ ਜਗ ਨੇਤਰ ਹੋਰ ਤਿਸ ਕਮੰਦਰ ਜਣੇ ਹੋਰ ਹਨ ਧਰੂਵ ਮੰਗਲ ਸਾਹਿਬ ਜਾ ਕੇ ਸਰਵ ਤੋਕ ਨੀ ਵਰਦਾਕ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤੇ ਵਿਸਰ ਕਿਸ ਮੈਂ ਭੋਗੀ ਧਿਆਏ ਧਿਆਏ ਭੁਗਤੇ ਸੁਖ ਪਾਇਆ ਨਾਨਕ ਤਿਸ ਪ੍ਰੋਕਾ ਨਿਯੰਤਰਣ ਪਾਇਆ ਜਾਖੀ ਲੀਲਾ ਕੀਮਤ ਨਾਇਆ ਸਗਲ ਦੇਵ ਹਾਰੇ ਵਗਾਏ ਪਿਤਾ ਕੇ ਜਨਮ ਗਜਾਨੇ ਪੂਤ ਸਗਲ ਪ੍ਰੋਹੇ ਆਪਣੇ ਸੋਤ ਸਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਧਿਆਵੈ ਸਹਿ ਤੈ ਗੁਣ ਮੈਂ ਜਾਂ ਕਬੁਰ ਮਾਏ ਜਨਮ ਰੇ ਫਿਰ ਆਵੇ ਜਾਇ ਜਨੀ ਤਿਸਕੇ ਸਥਾਨ ਜੈ ਸਜ ਨਾਵੈ ਤੈ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਵਿਕਰੇ ਕਰੰਗ ਨਾਨਾ ਵਿਦਗਨੋ ਵਿਸਤਾਰ ਪਰਨਾਸੀ ਕੰਕਾ ਨਾਨਾ ਤਲਤ ਕਰੇ ਗਿਨਮਾਏ ਪੂਰਿਆ ਪੂਰਨ ਸਭ ਠਾਏ ਨਾਨਾ ਵਿਦਕਰ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਘੱਟ ਦਿਸਗੇ ਸਭ ਦਿਸਗੇ ਠਾਉ ਜਪ ਜਪ ਜੀਵੇ ਨਾਨਕ ਹਰ ਨਾਉ ਨਾਮ ਕਤਾਰੇ ਸਗਲੇ ਜੰਤ ਨਾਮ ਕਤਾਰੇ ਖੰਡ ਬ੍ਰਹਮੰਡ ਨਾਮ ਕਤਾਰੇ ਸਮਰਤ ਵੇਦ ਪੁਰਾਣ ਨਾਮ ਕਤਾਰੇ ਸੁਨਣ ਕੇ ਅੰਤਿਆ ਨਾਮ ਕਤਾਰੇ ਗਸਪਤਾਲ ਨਾਮ ਕਤਾਰੇ ਸਗਲ ਕਾਲ ਨਾਮ ਕਤਾਰੇ ਪੁਰੀਆਂ ਸਫਾ ਨਾਮ ਕੇ ਸੰਗਤਰੇ ਸੰਸਾਰਨ ਕਰ ਕੇ ਰਵਾਜ ਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਤ ਜਾ ਕੀ ਬਾਣੀ ਸਤਿਪੁਰਖ ਸਾਮਾ ਸਮਾਣੀ ਸਤਿਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤਿਕਰਣੀ ਨਿਰਮਲ ਨਿਰਮਲੀ ਜਿਸ ਵਜਾ ਜਿਸ ਭਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸ਼ਵਾਸ ਸਤਨਾਮ ਗੁਰ ਤੇ ਪਾਏ ਸਤਿ ਵਚਨ ਸਤ ਉਪਦੇਸ ਸਤ ਤੇ ਜਨ ਜਾ ਕਿਰਦੇ ਪ੍ਰਵੈਸ ਸਤ ਨਿਰਤ ਪੂਜੇ ਜੇ ਕੋਈ ਨਾਮ ਜਪਤਾ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੇ ਸਿਰ ਸੁਕਰਣੇ ਹਾਰ ਆਪਣਾ ਬੂਝ ਕਰਤ ਵਿਚਾਰ ਕਰਤੇ ਕਿ ਮਿਤ ਨ ਜਾਣੇ ਕੀ ਆ ਨਾਨਕ ਜੋਤਿਸ਼ ਪਾਵੇ ਸੋ ਵਰਤੀ ਆ।

0: ਜੁਗਾਦ ਸੱਚ ਹੈ ਪੈ ਸੱਚ ਨਾਨਕ ਹੋਸੇ ਪੈ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਰ ਨਾਮ ਸਤ ਸਤ ਆਵਣ ਹਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਾ ਸੁਣਤ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ
1: ਜਨਮਾਨਿਆ ਕਰਨ ਕਨਾਵੰਤ ਨਮੂਲ ਪਛਾਣਿਆ ਜਾ ਕਰਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਸਮਾਨ ਪ੍ਰਗਟਾਇਆ ਤੇ ਨਿਰਪੋਏ ਬਸਾਨਾ ਜਿਸ ਤੇ ਉਪਜਿਆ ਤਸਮਾਏ ਸਮਾਨਾ ਬਸਤ ਮਾਏ ਲੈ ਬਸਤ ਗਡਾਈ ਤਾਕੋ ਭਿੰਨ ਨਾ ਕਹਿਣਾ ਜਾਈ ਬੂਜੈ ਬੂਜਣ ਹਾਰ ਬਬੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਪਾਲਣ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਤਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸਨਾ ਕਾਢਤ ਆਪ ਤਾਕੂ ਰਾਖ ਦੇਖ ਰਹਾਤ ਮਾਨਸ ਜਤਨ ਕਰਤ ਬੋ ਭਾਤ ਤਿਸਕੇ ਕਰਤ ਬਿਰਥੈ ਜਾਤ ਮਾਰੈ ਨਾ ਰਾਖੈ ਵਰ ਨ ਕੋਈ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਸ਼ਬਰ ਨਾਹੀ ਦਸਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਕਰ ਨਾਮ ਕਾ ਸੰਗ ਨਾਮ ਰਸੋ ਜੰਤਰ ਤਾਨੇ ਮੰਤਨ ਨਾਮੈ ਨਾਮ ਸਮਾਨੇ ਉਠਤ ਬੈਠ ਸੋਵਤ ਨਾਮ ਕਉ ਨਾਨਕ ਜਨ ਕੈ ਸਦਕਾਮ ਬੋਲੋ ਜਸ ਜੇ ਬਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦ ਆਤ ਕਰੈ ਭਗਤਾ ਤੁਮ ਕਹਿ ਚਾਹੇ ਪ੍ਰਭ ਆਪਣੇ ਸਿਉਰਿਆ ਸਮਾਏ ਜੋ ਹੋ ਆਓ ਵਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਸਕੀ ਮਹਿਮਾ ਕੌਣ ਬਖਾਨੋ ਤੁਸਕਾ ਗੁਣ ਕਹਿ ਏਕ ਨਾ ਜਾਣੂ ਆਠ ਪੈਰ ਪ੍ਰਭ ਸੇ ਹਜੂਰੇ ਕਉ ਨਾਨਕ ਸੇ ਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮੰਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਧੋਖਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸਾ ਪਾਪ ਮਿਟਾਵੈ ਅਵਰ ਸਿਆਣ ਸਗਲੀ ਸ਼ਾਰ ਤਿਸ ਜਨ ਕੀ ਤੂੰ ਸੇਵਾ ਲਾਗ

ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਦਰੈ ਨਾਨਕਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰਦੁਰ ਮਤਮਲ ਹਰਾਇ ਗੁਰਬਚਨੀ ਅਰਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਕਾਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਹੁ ਕਰ ਕਛਨਾ ਜਿਨਾ ਵੈ ਰਾ ਨਾਮ ਦੇ ਸਤਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਅਤੇ ਸੇਵਕੀ ਕਾਰਜ ਰਾਜ ਸੇਵਾ ਕਰ ਤੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਮ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕੈ ਆਪ ਨਾ ਹੀ ਕਿਛ ਭਰਮੋ ਸਿਆ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਪੇਟਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣਕਰ ਵਚਨ ਕਰਨਾ ਗਾਨੇ ਮਨ ਸੰਤੋਖ ਆਤਮ ਪਤੇ ਆਨੈ ਪੂਰਾ ਗੁਰ ਆਖਿਓ ਜਾਖਾ ਮੰਤਰ ਅਮਰ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜੇ ਪਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਾਬੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਆਸਾ ਪ੍ਰਭ ਜਪਨੇ ਵਾ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖਾਂ ਨਾ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣ ਤਾਸ ਅਠ ਪੈਰ ਹਰ ਕਾ ਨਾਮ ਲੇ ਸਚ ਉਪਦੇ ਸੇਵਕੋ ਦੇ ਮੋਹ ਮਾਇਆ ਕਾ ਸੰਗ ਨ ਲੇਪ ਮਨ ਮੈਂ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤੈ ਤੇ ਨਾਸੇ ਤਪਤ ਮਾਏ ਠੰਡ ਵਰਤਾਈ ਅੰਧ ਪਿਆ ਦੁਖ ਨਾਠੇ ਭਾਈ ਜਨ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁ ਚੁੱਕਾ ਨਿਰਭੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਤਿਤ ਪਾਈ ਝੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜ ਸਰਵਣ ਨਿਰਗੁਣ ਆਪਸਰ ਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੁ ਜਾ ਨਾਹੀ ਕੋਏ ਸਰ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਧਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ।

ਨਾਨਕ ਇਹੋ ਧੰਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰਨਾਮ ਉਧਾਰੋ ਰੂਪਾਵ ਸਮੀਤ ਵਿਸਾਰੋ ਚਰਨ ਕਮ੍ਰਿਤ ਮੈਂ ਔਰ ਧਾਰੋ ਕਰਨ ਕਰਨ ਸੋ ਪ੍ਰਭ ਸਮਰੱਥ ਦਿੜ ਕਰ ਗਉ ਨਾਮ ਮਰਵਾਤੇ ਧਨ ਸੰਚੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਡ ਟੁੱਟਦਾ ਹੋਵੈ ਸੋ ਧਨ ਹਰ ਸੇਵਾ ਤੇ ਪਾਵੈ ਜੇ ਸੁਖ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਪਜਰ ਕੀ ਸਰਨੀ ਅਨ ਗੋ ਪਾਵੀ ਰੋਗ ਨਾ ਜੜਾਏ ਰੋਗ ਮਿਠਿਆ ਰਵ ਕਦਲਾਏ ਸਰਮ ਨਿਧਾਨ ਮੈਰ ਨਾਮ ਨਿਧਾਨ ਜਪ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਬੋਧੋ ਹਰ ਕੈ ਨਾਹੀ ਦੇ ਦਸਤਾਵਤਾ ਵੈ ਠਾਏ ਤਾ ਕੋ ਬਿਘਨ ਲਾਗੈ ਕੋਈ ਜਾ ਕਰਦੈ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਭਾਉ ਪਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਇਆ ਤਮ ਪ੍ਰਗਾਸ ਤਿਤ ਕਰ ਜਾਏ ਬਸੇ ਅਵਿਨਾਸੀ ਕੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੁਖਾ ਚੋਕਾ ਚਾ ਵਾਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕੋ ਭਾਵਨਾ ਛੂਟਣ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੈ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਘਟੰਬਰ ਬਣ ਤੈਨ ਤੇ ਕਵਰ ਦੂੰ ਕਮਣ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਤੇ ਕਹੋ ਕਮਣ ਛਿਟਕਾਰਾ ਸਸਤੀ ਰਥ ਸਵਾਰੀ ਝੂਠਾ ਡੰਬ ਝੂਠ ਪਸਾਰੀ ਜਿੰਦੀ ਏ ਤਿਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤੂੰ ਲੇਹੇ ਏਆਨੇ ਭਗਤ ਬਿਨਾ ਬੱਡੂ ਬੇਸਿਆਨੇ ਹਰ ਕੀ ਭਗਤ ਕਰੋ ਮਨਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪੋ ਬਵਰਾ ਨਾਮ ਜਪਾਵੋ ਸੁਣਤ ਕੈਦ ਰਹਿਤ ਗਿਤ ਪਾਵੋ ਸਾਰਪੂਤ ਸਤਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਤਰ ਸਮੈਲ ਬਿਨਸ ਜਾਇਓ ਮੈਂ ਬਿਖ ਫੈਲ ਹੋਏ ਚਿੰਤ ਬਸੈ ਸੁਖਨਾਲ ਸਾਸ ਗਿਰਾ ਸਰ ਨਾਮ ਸਮਾਲ ਸਾਧ ਸਿਆਣਮ ਸਗਲੀ ਮਨਾ ਸਾ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰੋ ਬਿਉਹਾਰੀ ਹਾਂ ਸੁਖ ਦਰਗਾਹ ਜਾਕਾਰ ਸਰਬਨੰਤਰ ਏਕੋ ਦੇਖੋ ਨਾਨਕ ਜਾਖੈ ਮਸਤਕ ਲੇਖ ਏਕੋ ਜਾਪ ਏਕੋ ਸਲਾਹਾ ਏਕ ਸਿਮਰ ਏਕੋ ਮਨਿਆ ਏਕ ਸਿਕੇ ਗੁਣਿਆ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਰਾਵ ਪੂਰਨ ਪੂਰੇ ਪ੍ਰਭ ਆਪਨਕ ਵਿਸਤਾਰ ਏਕ ਤੇ ਭਈ ਏਕ ਰਾਧ ਪ੍ਰਾਸ਼ਦ ਗਏ ਮੰਤ ਅਨੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ

ਲਾਇਸਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੋਂ ਮੈਂ ਧਿਆਵੋ ਚਰਨ ਕਮਲ ਸਿਉ ਲਾਗਿਆ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਾਨਸ ਗੋਹੇ ਅਰਸ ਪਾਵੈ ਬਿਰਲਾ ਕੋਈ ਜਿਨ ਝਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨੇ ਡੋਲਾਨੇ ਸੁਪਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧਕੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਨ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ।

ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਾਇਆ ਜਨਮ ਮਰਨ ਦੁੱਖ ਭਰਮ ਗਏ ਐਸ਼ਪੁਨੀ ਸਭ ਦਸਾ ਪੂਰੀ ਰਵ ਰਿਆ ਸੰਗ ਸੰਗ ਹਜੂਰੀ ਜਿਸ ਕਾ ਸਾਧਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ ਸੋ ਕਿਉਂ ਬਿਸਰੈ ਜੇ ਨ ਸਭ ਕੁਛ ਦੀ ਆ ਸੋ ਕਿਉਂ ਬਿਸਰੈ ਜੇ ਜੀਵਨ ਜੀ ਆ ਸੋ ਕਿਉਂ ਬਿਸਰੈ ਜੇ ਅਗਨ ਮੇਰਾ ਆਖਿਆ ਗੁਰਪ੍ਰਸਾਦ ਕੋ ਬਿਰਲਾ ਲਾਖਿਆ ਸੋ ਕਿਉਂ ਬਿਸਰੈ ਜੇ ਵਿਅਕਤੀ ਕੱਢ ਹੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੁਰ ਹੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜ ਨੂੰ ਸੰਤ ਕਰੋ ਇਹ ਕਾਮ ਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਓ ਭਗਤ ਪਾਏ ਧਰੀਏ ਸੰਸਾਰ ਬਿਨ ਭਗਤੀ ਤਨ ਹੋਸ਼ੀ ਸ਼ਾਰ ਸਰਬ ਕਲਿਆਣ ਸੁਖ ਨਿਦ ਨਾਮ ਬੂਟ ਜਾਤ ਪਾਏ ਬਿਸਰਾਮ ਸਭ ਦੁੱਖ ਆਵਤ ਨਾਸ ਨਾਨਕ ਨਾਮ ਜਪੋ ਗੁਣ ਧਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤ ਨੰਤਰ ਇਹੀ ਸੁਆਉ ਨੇਤਰ ਉਪੇਕ ਦਰਸੁ ਕੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤ ਰੰਗ ਬਿਰਲਾ ਕੋ ਉਪਾਵੈ ਸੰਗ ਇੱਕ ਬਸਦੀ ਜੇਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰਗੁਣਿਆਰ ਨੀਚ ਜਾਣ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਟ ਮੁਕਤ ਮੋਖ ਪਾਏ ਇੱਕ ਨਿਮ ਕਰਕੇ ਗੁਣ ਗਾਇਨ ਕਰਾਜ ਭੋਗ ਬੜਿਆਈ ਅਰਗ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾਤ ਨਵੰਤਰ ਦੈ ਬਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ ਪਸਟਪਦੀ ਜਬਾ ਕਾਰੇ ਕਸ਼ਨਾ ਦਿਸ਼ਟੇ ਤਾ ਪਾਪੁਨ ਤਬ ਕਹਤੇ ਹੋ ਤਾ ਜਬ ਧਾਰੀ ਆਪਣ ਸੁਨ ਸਮਾਧ ਤਾ ਬੈਰ ਵਿਰੋਧ ਕੀ ਸੰਕਮਾਤ ਜਬ ਇਸਕਾ ਬਰਨ ਚੇਨ ਨਾ ਜਾਵਤ ਤਾ ਬਰਖ ਸੋਖ ਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਾ ਮੋਹ ਕਾਂਕਸ਼ ਹੋਵਤ ਭਰਮ ਆਪਣ ਕੇ ਲਾਭ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਾ ਬੋਵਤ ਪ੍ਰਭ ਕੇਵਲ ਧਣੀ ਤਾ ਬੰਦ ਮੁਕਤ ਕੋ ਕਿਸ ਕੋ ਗਣੀ ਜਾ ਬੇਕਿਆ ਰਗਮ ਭਾਰ ਤਬ ਨਰਕ ਸੁਰ ਕੋ ਕੌਣ ਧਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਿਖਤ ਕਹੋ ਕਿ ਦਿਠਾਏ ਜਾ ਬਾਪੇ ਆਪ ਆਪਣੀ ਜੋਤ ਧਰੈ ਤਬ ਕੌਣ ਡਰ ਕੌਣ ਕਤਰ ਡਰੈ ਆਪਣ ਚਲਤਾ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਪਾਰ ਅਵਨਾਸੀ ਸੁਖੇ ਆਪਣੇ ਆਸਨ ਤਨ ਜਨਮ ਮਰਨ ਕਹੋ ਕਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਹੇ ਤਬ ਜਮ ਕੀ ਤਰਾਸ ਕਹੋ ਕਿਛ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਛ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਂਧੇ ਆਪਣੇ ਆਪ ਆਪੀਏ ਚਰਜਾ ਨਾਨਕ ਆਪਣ ਰੂਪ ਆਪੀ ਉੱਪਰ ਜਾ ਜਾ ਨਿਰਮਲ ਪੁਰਖ ਪੁਰਖ ਪਦ ਹੋਤਾ ਤਬ ਬਿਨ ਮੈਲ ਕਿਆ ਕਹਿ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜਬ ਨਿਰੰਜਨ ਨਿਰੰਕਾਰ ਨਿਰਬਾਣ ਤੈ ਕੌਣ ਕੁਮਾਨ ਕੌਣ ਅਭਿਮਾਨ ਜਾ ਸਰੂਪ ਕੇਵਲ ਜਗਦੀਸ਼ ਤੈ ਛਲ ਛਦਰ ਲਗਤ ਕਹੋ ਕੀਸ ਜਾ ਜੋ ਸਰੂਪੀ ਜੋ ਸੰਗ ਸੰਭਾਵੈ ਤੈ ਕਿਸੇ ਭੂਕਮ ਤ੍ਰਿਪਤਾਵੈ ਕਰਨ ਕਰਾਵਣ ਹਾ ਕਰਨ ਹਾਰ ਨਾਨਕ ਕਰਤੇ ਕਰਾਏ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕੌਣ ਮਾਏ ਬਾਪ ਮਿੱਤਰ ਸੁਤ ਭਾਏ ਜਾ ਸਰਬ ਕਲਾ ਪੇ ਪ੍ਰਦੀਪ ਪ੍ਰਭੀਨ ਤਾ ਬੇਦਕ ਦੇਵ ਕਹਾਂ ਕੋ ਚੀਨ ਜਬ ਆਪਣੇ ਆਪ ਆਪ ਉਤਾਰਿਆ ਤੋ ਸਗਨ ਪਸਗਨ ਕਹਾਂ ਵਿਚਾਰਿਆ ਜਾ ਆਪਣੇ ਜਾ ਆਪਣੇ ਆਪ ਨੇਰਾ ਤੈ ਕੌਣ ਠਾਕਰ ਕੁਣ ਕਹੀਐ ਚਿਹਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ ਜੈ ਛਲ ਸ਼ੇਦਾ ਭਿਦ ਸਮਾਇਆ ਊਆ ਕਿਸੇ ਵਿਆਪ ਤਮਾਇਆ ਆਪਸ ਕਹੋ ਆਪੇ ਆਦੇਸ ਤੇ ਗੁਣ ਕਾ ਨਾ ਹੀ ਪ੍ਰਵੇਸ਼ ਜੈ ਕਹਿ ਏਕ ਏਕ ਭਗਵੰਤਾ ਦੇ ਕੌਣ ਅਚਿੰਤ ਕਿਸ ਲਾਗੈ ਚਿੰਤਾ ਜੈ ਆਪਣੇ ਆਪ ਆਪ ਬਤਿਆਰਾ ਦੇ ਕੌਣ ਕਦੇ ਕੌਣ ਸੁਣੇ ਹਾਰਾ ਬਹੁ ਬੇਅੰਤ ਉਚੇ ਉੱਚਾ ਨਾਨਕ ਆਪਸ ਕਹੋ ਆਪੇ ਪਾਹ ਉੱਚਾ ਜੈ ਆਪ ਰਚੋ ਪਰਪੰਚ ਕਾਰ ਤੇ ਗੁਣ ਮੈਂ ਕੀਨੂੰ ਵਿਸਤਾਰ ਪਾਪੁਨ ਤੈ ਭਈ ਕਹਾਵਤ ਕੋ ਨਰਕੋ ਸੁਰਗ ਬਿਸ਼ਾਵਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਪਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਪ੍ਰਕਾਰ ਕੀ ਬਖਿਆਨ ਆਪਣ ਖੇਲ ਆਪ ਕਰ ਦੇਖਿਆ ਖੇਲ ਸੰਕੋਚੈ ਤੋ ਨਾਨਕ ਕਹਿ ਜੈ ਅਵਗਤ ਭਗਤ ਹੈ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੇ ਹੂੰ ਪਾਕ ਆਪੇ ਧਨੀ ਉਨਕੀ ਸੋਜਾ ਉਨਕੀ ਸੋਭਾ ਉਨਹੂੰ ਬਣੀ ਆਪੇ ਕਹੋ ਤਕ ਕਰੇ ਅਨੰਦ ਚੋ ਜਾ ਪੇ ਰਸ ਭੋਗ ਨਿਰਯੋਗ ਜਿਸ ਭਾਵੈ ਤਿਸ ਆਪਣ ਨਾ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾਹ ਅਗਣਤ ਅਤੁਲ ਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲ ਲੈ ਸਲੋਕ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ ਸੇਵਕ ਸ਼ਰਧਾਲੂ ਪਰਿਵਾਰ ਸਵਰਗਵਾਸੀ ਸਰਦਾਰ ਬਲਵੰਤ ਸਿੰਘ ਉਹਨਾਂ ਦੀ ਪੰਜਵੀਂ ਮਿੱਠੀ ਤਾਜ਼ੀ ਯਾਦ ਅੰਦਰ ਪਰਿਵਾਰ ਗੁਰੂ ਹਜ਼ੂਰੀ ਅੰਦਰ ਪਹੁੰਚੇ ਹੈ। ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ਼ਬਦ ਸਰਵਣ ਕਰ ਰਹੇ ਸੀ। ਗੁਰ ਕਾ ਬਚਨ ਬਸੈ ਜੀ ਨਾਲੇ, ਜਾਲਣੀ ਡੂਬੈ ਤਸ ਕਰਨੀ ਲੇਵੈ, ਭਾਹੇ ਨਾ ਸਾਕੈ ਜਾਲੇ। ਜਿੱਥੇ ਪਾਵਨ ਬਾਣੀ ਸਰਵਣ ਕੀਤੀ ਹੈ, ਸ਼ਬਦ ਸਰਵਣ ਕੀਤਾ ਹੈ, ਉੱਥੇ ਅੱਜ ਸਤਿਗੁਰੂ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਵੀ ਹੈ। ਜਦੋਂ ਇਹ ਸ਼ਬਦ ਸੁਣਦੇ ਹਾਂ ਵੀ ਪਹਿਲਾ ਪ੍ਰਕਾਸ਼, ਤਾਂ ਫਿਰ ਸਵਾਲ ਖੜ੍ਹਾ ਹੁੰਦਾ ਹੈ ਵੀ ਪਹਿਲਾ ਕਿਉਂ ਕਹਿੰਦੇ, ਫਿਰ ਦੂਸਰਾ ਵੀ ਕੋਈ ਹੋਏਗਾ। ਹਾਂ ਭਾਈ, ਪਹਿਲਾ ਪ੍ਰਕਾਸ਼ ਉਤਸਵ ਹੈ। ਦੂਸਰਾ ਹੈ ਸੰਪੂਰਨਤਾ ਦਿਵਸ, ਉਹ ਵੀ ਮਨਾਇਆ ਜਾਂਦਾ ਹੈ ਸਿੱਖ ਕੌਮ ਅੰਦਰ, ਅਤੇ ਪਹਿਲਾ ਪ੍ਰਕਾਸ਼ ਉਤਸਵ ਵੀ ਮਨਾਇਆ ਜਾਂਦਾ ਹੈ। ਖੈਰ, ਸਮਾਂ ਸੀਮਿਤ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਬਾਣੀ ਦੀ ਦਾਤ ਸਾਡੀ ਝੋਲੀ ਪਾਈ ਹੈ ਗ੍ਰੰਥ ਦੀ ਰਚਨਾ ਕਰਕੇ, ਤਾਂ ਕਿ ਗੁਰੂ ਕਾ ਸੇਵ ਗੁਰੂ ਕਾ ਸਿੱਖ ਭੜਕੇ ਨਾ, ਭੁਲੇਖੇ 'ਚ ਨਾ ਰਹੇ, ਅਤੇ ਜੀਵਨ ਜਿਉਣ ਦਾ ਢੰਗ, ਜੀਵਨ ਦੀ ਜਾਚ ਇਹਨੂੰ ਆ ਜਾਏ। ਅਤੇ ਜਿਹੜੇ ਸ਼ਬਦ ਨਾਲ ਸਾਂਝ ਪਾ ਲੈਂਦੇ ਨੇ, ਸ਼ਬਦ ਨੂੰ ਵਿਚਾਰਦੇ ਨੇ, ਗੁਰੂ ਦੀ ਗੱਲ ਸੁਣਦੇ ਨੇ, ਫਿਰ ਉਹ ਆਪਣੇ ਜੀਵਨ ਨੂੰ ਸਵਾਰ ਲੈਂਦੇ ਨੇ ਸਵਾਰ। ਅਤੇ ਜਿੱਥੇ ਅੱਜ ਆਪਾਂ ਜੁੜੇ ਹਾਂ, ਇਸ ਗੱਲ ਦੇ ਬਾਬਤ ਸਤਿਗੁਰੂ ਪਾਤਸ਼ਾਹ ਜੀ ਨੇ ਵਾਰ ਵਾਰ ਵਾਰ ਵਾਰ ਵਾਰ ਵਾਰ ਸ਼ਬਦ ਅੰਦਰ ਸਾਨੂੰ ਸਮਝਾ ਦਿੱਤਾ, ਭਾਈ ਜਨਮ ਤੈਨੂੰ ਮਿਲਿਆ, ਜੀਵਨ ਤੈਨੂੰ ਮਿਲਿਆ, ਅਤੇ ਸਦਾ ਇੱਥੇ ਕਿਸੇ ਨੇ ਰਹਿਣਾ। ਜਿਨ੍ਹਾਂ ਨੇ ਗੱਲ ਕੀਤੀ ਗੁਰੂ ਪੀਰ ਔਲੀਏ, ਉਹ ਵੀ ਇੱਥੇ ਸੰਸਾਰ 'ਤੇ ਰਹੇ ਨਹੀਂ। ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛਤਰਧਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤੈ, ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼, ਵੱਡੇ ਵੱਡੇ ਭੂਪਨ ਕੇ ਦਰਪ ਕੋ ਦਲਤੈ, ਮਾਨਸੇ ਮੀ ਪਉ ਦਲੀਪ ਕੈਸੇ ਛਤਰਧਾਰੀ। ਕਹਿਣ ਲੱਗੇ ਅਖੀਰ ਨੂੰ ਸਾਰੇ ਇੱਥੇ ਨੰਗੇ ਪੈਰੀ ਤੁਰ ਗਏ, ਅੰਤ ਕੋ ਨਾਂਗੇ ਹੀ ਪਾਏ ਪਧਾਰੇ।

ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਅੰਦਰ ਵਾਰ ਵਾਰ ਗੱਲ ਤਾਂ ਸਮਝਾਉਂਦੇ ਨੇ ਭਾਈ ਇਸ ਗੱਲ ਨੂੰ ਯਾਦ ਰੱਖੀ, ਅਤੇ ਜਿਹੜੇ ਇਹ ਗੱਲ ਯਾਦ ਰੱਖਦੇ ਨੇ ਵੀ ਮੈਂ ਮਰਨਾ, ਆਪਣੀ ਮੌਤ ਦਾ ਅਤੇ ਆਪਣਾ ਮਰਨਾ ਯਾਦ ਰੱਖਦੇ ਨੇ, ਆਪਣੇ ਅੰਤ ਨੂੰ ਯਾਦ ਕਰਦੇ ਨੇ, ਉਹ ਫਿਰ ਬੇਅੰਤ ਨਾਲ ਜੁੜ ਜਾਂਦੇ ਨੇ, ਉਹਨਾਂ ਦਾ ਸਫਲ ਹੋ ਜਾਂਦਾ। ਜਿੱਥੋਂ ਤੱਕ ਅੱਜ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ, ਪਰ ਇਸ ਗੱਲ ਦਾ ਅੱਜ ਤੱਕ ਕਿਸੇ ਨੂੰ ਇਲਮ ਨਹੀਂ, ਉਹ ਮੌਤ ਦਾ ਦਿਨ ਕਦੋਂ ਅਤੇ ਕਿਵੇਂ ਕਿੱਥੇ ਹੋਵੇਗਾ। ਸੋ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਸ ਗੱਲ ਨੂੰ ਛੱਡ ਦੇ, ਉਹ ਕਦੋਂ ਅਤੇ ਕਿੱਥੇ ਕਿਵੇਂ ਹੋਵੇਗਾ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਵਾਰ ਨਿੱਤ ਨਿੱਤ ਇਹ ਸ਼ਬਦ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਅਵਰ ਕਾਜ ਤੇਰਾ ਕਹਿਤੇ ਨਾ ਕਾਮਿਲ, ਸਾਧ ਸੰਗਤ ਪਦ ਕੇਵਲ ਨਾਮ। ਅਤੇ ਜਿਹੜੇ ਸੰਗਤ ਕਰਦੇ ਨੇ, ਜਿਹਨੇ ਵੀ ਅੱਜ ਤੱਕ ਸੰਗਤ ਕੀਤੀ, ਸੰਗਤ ਵਿੱਚ ਜੁੜਿਆ, ਸੰਗਤ ਵਿੱਚ ਬੈਠਿਆ, ਉਹ ਭਾਵ ਜਲ ਵਿੱਚ ਡੁੱਬਿਆ ਨਹੀਂ, ਪਾਰ ਕਰ ਗਿਆ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਮੈਲ ਮਾੜੀਆਂ ਗੱਡੀਆਂ ਧਨ ਦੌਲਤ ਕਿਸੇ ਚੀਜ਼ ਨੇ ਨਾਲ ਨਹੀਂ ਜਾਣਾ। ਇਹ ਮਨੁੱਖ ਚਾਹੇ ਤੂੰ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ, ਮਰਨਾ, ਪਰ ਕਹਿਣ ਲੱਗੇ ਜੀ ਇੱਕ ਨਾਮ ਨਾਲ ਜੁੜ ਜਾਏ, ਪ੍ਰਾਣੀ ਇੱਕੋ ਨਾਮ 'ਤੇ ਆਵੋ, ਆਪਣੀ ਪਤ ਸੇਤੀ ਕਰ ਜਾਵੋ। ਅਤੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਤੈਨੂੰ ਜ਼ਰੂਰ ਵਿਸਰਿਆ, ਪਰ ਤੂੰ ਇਹ ਵੀ ਗੱਲ ਯਾਦ ਰੱਖੀ, ਇੱਥੇ ਕਿਸੇ ਨੇ ਸੰਗ ਸਾਥ ਨਹੀਂ ਨਿਭਣਾ, ਹੁਣੇ ਪੜ੍ਹ ਕੇ ਹਟਿਆ ਜਾਏ, ਮਾਤ ਪਿਤਾ ਸੁੱਤ ਮੀਤ ਨਾ ਭਾਈ, ਫਿਰ ਨਾਲ ਨਿਭਣ ਵਾਲੀ ਜਿਹੜੀ ਚੀਜ਼ ਹੈ ਉਹ ਪਾਤਸ਼ਾਹ ਜੀ ਨੇ ਸਮਝਾ ਦਿੱਤੀ, ਜਾਏ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ, ਤੇਰੇ ਸੰਗ ਸਾਥ ਨਿਭਣ ਵਾਲਾ ਇੱਕ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ। ਇਸ ਸ਼ਬਦ ਅੰਦਰ ਸਮਝਾਇਆ ਗੁਰ ਕਾ ਬਚਨ ਬਸੈ ਜੀ ਨਾਲੇ, ਜਿੰਦ ਦੇ ਨਾਲ ਰਹਿੰਦਾ, ਜਿੰਦ ਦੇ ਨਾਲ ਕੋਈ ਵੀ ਚੀਜ਼ ਨਹੀਂ ਜਾਂਦੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਜੋ ਤਨ ਉਪਜੇ ਉਹ ਸੰਗ ਹੀ ਸੋ ਪੀ ਸੰਗ ਨਾ ਹੋ, ਜਿਹੜਾ ਤਨ ਮਿਲਿਆ ਨਾ ਤਨ ਪੈਦਾ ਤੈਨੂੰ ਮਿਲਿਆ ਜ਼ਰੂਰ ਸੰਸਾਰ ਵਿੱਚ, ਪਰ ਨਾਲ ਨਹੀਂ ਜਾਣਾ, ਨਾਲ ਜਾਣਾ ਗੁਰੂ ਦਾ ਬਚਨ ਗੁਰੂ ਦਾ ਸ਼ਬਦ, ਜਿੰਦ ਦੇ ਨਾਲ ਰਹਿਣਾ। ਕਹਿਣ ਲੱਗੇ ਜਲ ਨਹੀਂ ਡੁੱਬੇ ਤਸਕਰ ਨਹੀਂ ਲਿਆ, ਸਰੀਰ ਭਾਵੇਂ ਜਲ ਵਿੱਚ ਡੁੱਬ ਜਾਏ ਪਰ ਸ਼ਬਦ ਜਲ ਵਿੱਚ ਨਹੀਂ ਡੁੱਬਦਾ। ਤਸਕਰ ਕਹਿੰਦੇ ਨੇ ਚੋਰ ਨੂੰ, ਧਨ ਦੌਲਤ ਬਹੁਤ ਹੋ ਜਾਏ ਅਤੇ ਬੜੇ ਪ੍ਰਬੰਧ ਕੀਤੇ ਜਾਂਦੇ ਨੇ ਫਿਰ ਵੀ ਚੁਰਾ ਲੈਂਦੇ ਨੇ, ਪਰ ਨਾਮ ਨੂੰ ਕੋਈ ਨਹੀਂ ਚੁਰਾ ਸਕਦਾ। ਭਾਹੇ ਨਾ ਸਾਕੇ ਜਾਲੇ, ਭਾਹੇ ਕਹਿੰਦੇ ਨੇ ਅੱਗ ਨੂੰ, ਇਹਨੂੰ ਅੱਗ ਵੀ ਨਹੀਂ ਸਾੜਦੀ ਸਰੀਰ ਨੂੰ ਭਾਵੇਂ ਸਾੜਦੇ। ਗੁਰ ਕਾ ਬਚਨ ਬਸੈ ਜੀ ਜਾਲੇ, ਜਲ ਨਹੀਂ ਡੁੱਬੇ ਤਸਕਰ ਨਹੀਂ ਲਿਆ, ਭਾਹੇ ਨਾ ਸਾਕੇ ਜਾਲੇ ਆਰੰਭ ਵਿੱਚ ਕਹਿ ਦਿੱਤਾ, ਕਹਿਣ ਲੱਗੇ ਫਿਰ ਸਿਮਰ ਸਿਮਰ ਸਿਮਰ ਸਿਮਰ ਸਿਮਰ ਕੇ ਸਿਮਰ ਸਿਮਰ ਕੇ ਦੁੱਖ ਨਹੀਂ ਸੁੱਖ ਪ੍ਰਾਪਤ ਹੁੰਦਾ ਸੁੱਖ। ਕਹਿਣ ਲੱਗੇ ਮੈਂ ਉਹਨੂੰ ਪਰਮੇਸ਼ਰ ਨੂੰ ਯਾਦ ਕਰਦਾ ਸਿਮਰਦਾ ਹਾਂ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਸਾ ਸਾ ਸੰਭਾਲੇ। ਇਹ ਲੋਕ ਪਰਲੋਕ ਲੋਕ ਦੇ ਵਿੱਚ ਅਤੇ ਪਰਾਏ ਲੋਕ ਦੇ ਵਿੱਚ ਵੀ ਸੰਗ ਸਹਾਈ, ਸੰਗ ਨਿਭਦਾ, ਸੰਗ ਨਾਲ ਰਹਿੰਦਾ, ਜਤ ਕਤ ਮੋਹੇ ਰਖਵਾਲੇ, ਫਿਰ ਨਾਲ ਰਾਖੀ ਕਰਦਾ ਮਨੁੱਖ ਭਾਵੇਂ ਬਾਡੀਗਾਰਡ ਚੱਕੀ ਫਿਰੇ। ਬਾਡੀਗਾਰਡ ਤਨ ਦੇ ਲਈ ਰੱਖੇ ਨੇ, ਜਿੰਦ ਦੇ ਲਈ ਥੋੜ੍ਹੀ ਰੱਖੇ ਨੇ। ਜਿੰਦ ਤੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੇ ਦਿੱਤੀ ਹੈ, ਜਦੋਂ ਸਮਾਂ ਆ ਜਾਂਦਾ ਉਦੋਂ ਚਲੇ ਜਾਂਦੇ ਨੇ। ਕਹਿਣ ਲੱਗੇ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਜਿਹੜਾ ਨਾਲ ਰੱਖਿਆ ਕਰਦਾ, ਸਹਾਇਤਾ ਕਰਦਾ, ਜਿੰਦ ਦੇ ਨਾਲ ਰਹਿੰਦਾ। ਨਿਰਤਨ ਕਉ ਤਨ ਅੰਧਲੇ ਕਉ ਟੈਕ, ਜਿਵੇਂ ਨਿਰਤਨ ਬੰਦੇ ਨੂੰ ਧਨ ਦਾ ਹੌਸਲਾ ਹੁੰਦਾ, ਅੰਧਲੇ ਨੂੰ ਇੱਕ ਜਿਹੜੀ ਹੈ ਲੰਗੋਟੀ ਦਾ ਡੋਰੀ ਦਾ ਸਹਾਰਾ ਹੁੰਦਾ, ਮਾਤ ਦੁੱਧ ਜੈਸੇ ਬਾਲੇ ਬਾਰਕ ਨੂੰ ਬੱਚੇ ਨੂੰ ਮਾਂ ਦੇ ਦੁੱਧ ਨਾਲ ਪਿਆਸ ਜਿਹੜੀ ਉਹਦੀ ਬੁੱਝਦੀ ਹੈ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨ ਕਰੀ ਕਿਰਪਾ ਕਿਰਪਾਲ ਨੇ, ਸਾਗਰ ਦੇ ਵਿੱਚ ਸਮੁੰਦਰ ਦੇ ਵਿੱਚ ਬੋਹਿਤ ਜਹਾਜ਼ ਟਾਣਾ ਮੂਈ ਪਹਾੜ ਜਿਹੜਾ ਭਾਰ ਹੈ ਉਹ ਲੱਦ ਕੇ ਪਰਲੇ ਬੰਨੇ ਲੈ ਜਾਂਦਾ। ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਨਾਮ ਹੈ ਸਹਾਇਤਾ ਕਰਦਾ। ਛੋਟੀ ਜਿਹੀ ਗਾਥਾ ਕਹਿ ਕੇ ਸਮਾਪਤੀ ਕਰ ਦੇਣੀ ਹੈ। ਇੱਕ ਰਾਜਾ ਸਿਆਣਾ ਸੂਝਵਾਨ ਹੈ, ਉਹਦੀ ਰਾਣੀ ਹੈ, ਉਹਦੇ ਕੋਲ ਇੱਕ ਗੁਰੂ ਰੱਖਿਆ। ਅਕਸਰ ਰਾਜਿਆਂ ਕੋਲ ਮੰਤਰੀ ਹੋਰ ਸਾਰੀਆਂ ਫੌਜਾਂ ਗੁਰੂਆਂ ਦਾ ਪ੍ਰਬੰਧ, ਪੁਰਾਣੇ ਸਮੇਂ ਦੀ ਘਟਨਾ ਹੈ। ਇਹ ਇਬਾਦਤ ਕਰਦਾ ਹੈ, ਪਰਮੇਸ਼ਰ ਨੂੰ ਯਾਦ ਕਰਦਾ, ਪਰ ਰਾਣੀ ਹਜੇ ਯਾਦ ਨਹੀਂ ਕਰਦੀ। ਵਾਰ ਵਾਰ ਕਹਿੰਦਾ ਹੈ ਕਿ ਜੀਵਨ ਮਿਲਿਆ, ਬਹੁਤ ਕੁਝ ਦਿੱਤਾ, ਪਰਮੇਸ਼ਰ ਨੂੰ ਯਾਦ ਕਰਨਾ ਚਾਹੀਦਾ।
ਉਹ ਫਿਰ ਵੀ ਟਾਲ ਮਟੋਲਾ ਕਰਦੀ, ਯਾਦ ਨਹੀਂ ਕਰਦੀ। ਆਪਣੇ ਗੁਰੂ ਨੂੰ ਕਹਿੰਦਾ ਕਿ ਇਹਨੂੰ ਸਮਝਾਓ ਕਿਵੇਂ ਨਾ ਕਿਵੇਂ ਬੰਦਗੀ ਵੱਲ ਜੁੜੇ, ਬੰਦਗੀ ਕਰੇ। ਉਹਨੇ ਵੀ ਸਮਝਾਇਆ, ਗੱਲ ਪੱਲੇ ਨਹੀਂ ਪਈ, ਖੈਰ ਬਹੁਤਾ ਜੁੜਿਆ ਨਹੀਂ, ਰਾਣੀ ਜੁੜੀ ਨਹੀਂ। ਅਤੇ ਫਿਰ ਕਹਿਣ ਲੱਗੇ ਥੋੜ੍ਹਾ ਸਮਾਂ ਮੈਨੂੰ ਦਿਓ, ਰੁਕੋ, ਕੋਈ ਗੱਲ ਨਹੀਂ, ਜਦੋਂ ਗੱਲਬਾਤ ਹੋਏਗੀ ਮੈਂ ਸਮਝਾਉਣ ਦਾ ਯਤਨ ਕਰਾਂਗਾ। ਇੱਕ ਦਿਨ ਕੀ ਹੋਇਆ, ਗੁਰੂ ਜੀ ਨੇ ਕਿਹਾ, ਕਹਿਣ ਲੱਗੇ ਆਓ ਆਪਾਂ ਸੈਰ ਨੂੰ ਚੱਲਦੇ ਹਾਂ। ਸੈਰ ਨੂੰ ਚਲੇ ਗਏ, ਸੈਰ ਨੂੰ ਜਾਂਦਿਆਂ ਥੋੜ੍ਹੀ ਅਗਾਂਹ ਗਏ ਨੇ, ਖੇਤ ਆਏ, ਸਰੋਂ ਬੀਜੀ ਹੋਏ, ਸੋਹਣੇ ਸੋਹਣੇ ਫੁੱਲ ਨੇ। ਗੁਰੂ ਨੇ ਕਿਹਾ, ਕਹਿਣ ਲੱਗੇ ਰਾਜਨ ਆਪਾਂ ਇੱਧਰ ਦੀ ਜਾਂਦੇ ਹਾਂ, ਰਸਤਾ ਬਣਿਆ। ਅਤੇ ਰਾਣੀ ਨੂੰ ਕਿਹਾ, ਰਾਣੀ ਤੂੰ ਇੰਝ ਕਰ, ਆਪਣੇ ਪਤੀ ਨੂੰ ਰਾਜੇ ਨੂੰ ਬਹੁਤ ਪਿਆਰ ਕਰਦੀ ਹੈ, ਤੂੰ ਖੇਤ ਦੇ ਵਿੱਚ ਵੜ, ਸੋਹਣਾ ਫੁੱਲ ਜਿਹੜਾ ਤੈਨੂੰ ਲੱਗੇ ਉਹ ਤੋੜ ਕੇ ਆਪਣੇ ਰਾਜੇ ਨੂੰ ਪਤੀ ਨੂੰ ਭੇਟਾ ਕਰ ਦੇ। ਸੱਤ ਬਚਨ ਜੀ। ਕਹਿਣ ਲੱਗੇ ਅਸੀਂ ਉੱਪਰਲੇ ਪਾਸੇ ਦੀ ਆਉਂਦੇ ਹਾਂ। ਇਹ ਦੋਨੋਂ ਜਾਣੇ ਤੁਰੇ ਗਏ, ਤੁਰੇ ਗਏ। ਰਾਣੀ ਹੁਣ ਖੇਤ ਦੇ ਵਿੱਚ ਵੜੀ ਹੈ, ਜਿਹੜੇ ਫੁੱਲ ਨੂੰ ਹੱਥ ਲਾਉਂਦੀ ਹੈ ਨਹੀਂ ਸੋਹਣਾ, ਅਗਾਂਹ ਜਾਂਦੀ ਹੈ ਇਹ ਵੀ ਨਹੀਂ ਸੋਹਣਾ, ਹੋਰ ਅਗਾਂਹ ਜਾਂਦੀ ਹੈ, ਕਹਿਣ ਲੱਗੀ ਇਹ ਨਹੀਂ ਸੋਹਣਾ, ਅਖੀਰ 'ਤੇ ਪਹੁੰਚ ਜਾਂਦੀ ਹੈ। ਉੱਧਰੋਂ ਰਾਜਨ ਅਤੇ ਗੁਰੂ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ। ਅਖੀਰ 'ਤੇ ਆ ਕੇ ਦੇਖਿਆ ਵੀ ਉਹ ਵੀ ਆ ਗਏ ਨੇ ਨਜ਼ਦੀਕ, ਫੁੱਲ ਇਹ ਵੀ ਸੋਹਣਾ ਨਹੀਂ, ਮਨ ਨਹੀਂ ਕਰਦਾ, ਬਾਹਰ ਆ ਗਈ ਖੇਤ ਦੇ। ਗੁਰੂ ਨੇ ਕਿਹਾ, ਕਹਿਣ ਲੱਗੀ ਰਾਣੀ ਤੈਨੂੰ ਕਿਹਾ ਸੀ ਰਾਜੇ ਪ੍ਰਤੀ ਪਿਆਰ ਹੈ ਤੇਰਾ ਬੜਾ, ਅਤੇ ਪਰ ਤੂੰ ਫੁੱਲ ਭੇਟਾ ਕਰਨਾ, ਤੋੜਨਾ, ਤੂੰ ਤੋੜਿਆ ਕਿਉਂ ਨਹੀਂ? ਕਹਿਣ ਲੱਗੀ ਦਰਅਸਲ ਗੱਲ ਇਹ ਹੈ ਵੀ ਜਦੋਂ ਮੈਂ ਜਿਹੜੇ ਫੁੱਲ ਨੂੰ ਹੱਥ ਪਾਵਾਂ, ਤੋੜਾਂ, ਯਤਨ ਕਰਾਂ, ਉਹ ਮੈਨੂੰ ਫੁੱਲ ਸੋਹਣਾ ਨਾ ਲੱਗੇ, ਹੋਰ ਗਾਂ ਗਈ, ਹੋਰ ਗਾਂ ਗਈ, ਇਸੇ ਲਈ ਖੇਤ ਵਿੱਚੋਂ ਬਾਹਰ ਆ ਗਈ, ਕੋਈ ਫੁੱਲ ਮੈਨੂੰ ਚੰਗਾ ਅਤੇ ਸੋਹਣਾ ਨਹੀਂ ਲੱਗਿਆ। ਗੁਰੂ ਜੀ ਕਹਿਣ ਲੱਗੇ, ਬਸ ਗੱਲ ਇਹੀ ਹੈ ਕਿ ਅਸੀਂ ਨਿੱਤ ਟਾਲ ਮਟੋਲੇ ਕਰਦੇ ਹਾਂ, ਅੱਜ ਜਪਾਂਗੇ, ਅੱਜ ਜਪਾਂਗੇ, ਅੱਜ ਪੜ੍ਹਾਂਗੇ ਬਾਣੀ, ਅੱਜ ਪਰਮੇਸ਼ਰ ਨੂੰ ਯਾਦ ਕਰਾਂਗੇ। ਕਹਿਣ ਲੱਗੇ ਦਿਨ ਪਰ ਦਿਨ ਕਰਦੇ ਹਾਂ, ਜੀਵਨ ਦੇ ਸਵਾਸਾਂ ਦੀ ਜਿਹੜੀ ਹੈ ਘੜੀ ਜਿਹੜੀ ਖਤਮ ਹੋ ਜਾਂਦੀ ਹੈ, ਮੁੱਕ ਜਾਂਦੀ ਹੈ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਔਧ ਘਟੈ ਦਿਨ ਸਰੈ ਨਾਰੀ ਮਨ, ਗੁਰਮਿਲ ਕਾਜ ਸਵਾਰੀ। ਤੂੰ ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦੇ ਕਾਰਜ ਨੂੰ ਸਵਾਰ ਲੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਨੂੰ ਸਾਰਿਆਂ ਨੂੰ ਨਾਮ ਦੀ ਦਾਤ, ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਆਓ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਨਾਲ ਜੁਟੀਏ।

ਮਰੇ ਸੂਤਰ ਤੁਮ ਤੇ ਹੋਇ ਸੋ ਤੁਮਰੀ ਗਤ ਮਿਤ ਤੁਮਹੇ

ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੋ ਵਿਕਨਾ ਕੁਬਲਾ ਗਏ ਜਾਕੀ ਪ੍ਰਵਿਆ ਗਏ ਅਰਦਾਸ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤੀ ਸਹਾਇ ਵਾਰ ਸ੍ਰੀ ਭਗਤੀ ਪਾਤਸ਼ਾਹ ਸਿਮਰਤਮ ਗੌਤੇ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਾਰ ਦਿਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਹ ਰਿੱਠੇ ਸਭ ਦੁਖਦਾਏ ਤੇਗ ਬਹਾਦਰ ਸਿਮਰੇ ਕਰਨ ਆਉਂਦੇ ਆਵੇ ਤਾਏ ਸਭ ਥਾਈ ਸਾਧ ਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਸਾਧ ਸਿੰਘ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗੁਆਹੀ ਦੇ ਕੰਡਟ ਕੀਤਾ ਤਿਨਾਂ ਪਿਆਰਿਆਂ ਸਾਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਧਰਕੇ ਬੋਲਾਂ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆ ਜਿਤਿਆ ਉਨਕਾ ਸਦਕਾ ਸਰਬਸ ਕੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁੱਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹ ਦਾਨ ਭਰੋਸਾ ਦਾਨ ਦਾਨਾ ਸਿਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਟਾਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਚਰਨ ਸੇਵਕ ਸੁਰਗ ਵਾਸੀ ਸਰਦਾਰ ਬਲਵੰਤ ਸਿੰਘ ਜੀ ਐਡਵੋਕੇਟ ਸਤਿਗੁਰ ਸੇ ਪਾਤਸ਼ਾਹ ਜੀ ਬੀਬੀ ਕੁਲਵੰਤ ਕੌਰ ਜੀ ਸਤਿਗੁਰ ਸੇ ਪਾਤਸ਼ਾਹ ਸਮੂਹ ਪਰਿਵਾਰ ਵੱਲੋਂ ਸੁਰਗ ਵਾਸੀ ਸਰਦਾਰ ਬਲਵੰਤ ਸਿੰਘ ਐਡਵੋਕੇਟ ਦੀ ਸਤਿਗੁਰ ਸੇ ਪਾਤਸ਼ਾਹ ਜੀ ਪੰਜਵੀਂ ਬਰਸੀ ਮਨਾਉਂਦੇ ਹੋਏ ਉਹਨਾਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਸ੍ਰੀ ਸੁਖਮਣੀ ਸਾਹਿਬ ਦੇ ਜਾਪ ਉਪਰੰਤ ਗੁਰਸ਼ਬਦ ਚੌਂਕੀ ਕਥਾ ਵਿਖਿਆ ਜੀ ਕੀ ਅਰਦਾਸ ਹੈ ਜੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੁਣ ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜਾਣ ਤੇ ਜਾਣ ਕੇ ਮਾਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣਾਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਬਲਵੰਤ ਸਿੰਘ ਨੇ ਵਿਛੜੀ ਆਤਮ ਸਦੀਵੀ ਕਾਲੇ ਆਪਣੇ ਚਰਨਾਂ ਵਿੱਚ ਨਿਵਾਸ ਪਿੱਛੇ ਪਰਿਵਾਰ ਵਿਖੇ ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਲਣ ਪ੍ਰੇਮ ਬਖਸ਼ਣਾ ਹਰ ਮਿਦਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਿਆ ਗਿਆ ਅਪੰਗੀਕਾਰ ਕਰੋ ਸੇਵਕਾਂ ਦੇ ਲੋਕ ਪੜਦੇ ਢੱਕਣੇ ਬੇਅੰਤ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਸ੍ਰੀ ਸੁਖਮਨੀ ਸਾਹਿਬ ਦਿਗ ਲੰਗਰ ਵਾਸਤੇ 475 ਪੂਰਨ ਮਾਇਤ ਨੂੰ ਸੇਵਕਾਂ ਦੇ ਖਜ਼ਾਨੇ ਭਰਪੂਰ ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਣਨਾ ਪ੍ਰੇਮ ਬਖਸ਼ਣਾ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮਨ ਭਾਵਨਾ ਸੰਪੂਰਨ ਕਰਨੇ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ ਨਾਮ ਬਣਨ ਪ੍ਰੇਮ ਬਖਸ਼ਣਿਆ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਤ ਕਮਾਈ 'ਚ ਵਾਧੇ ਬਖਸ਼ਣੇ ਗਰੀਬ ਨਵਾਜ ਸਤਿਗੁਰ ਸੇ ਪਾਸੇ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ 'ਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪੁਰਾਣ ਹੋਏ ਪ੍ਰਸ਼ਾਦ ਅਵਸਾਦ ਸਿੰਘ ਤੇ ਜੋਸ਼ ਅਕੇ ਸੁਆਮੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲੇ ਆਪ ਆਪਣੇ ਮੁਖਾਰ ਪਹਿਚੋਣ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦਾ ਮਿਲਣਾ ਜਿਨ੍ਹਾਂ ਮਿਲਿਆ ਆਪ ਦਾ ਪਵਿੱਤਰ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੇ ਤਵੇ ਚ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ

ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਉ। ਅਵਰ ਨ ਸੂਜੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ, ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਦੇਹੋ ਉਭਾਰੀ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਹੋ ਇਹ ਬਾਰੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ,

ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਆਪਣੀ ਪਵਿੱਤਰ ਗੋਦ ਦਾ ਸੁਭਾਗ ਸਮਾਂ ਸੱਚੇ ਪਾਤਸ਼ਾਹ ਬਖਸ਼ ਰਹੇ ਨੇ ਭਾਈ ਸਾਹਿਬ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਆਪਾਂ ਸਾਰੇ ਜੁੜ ਮਿਲ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ। ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੁੱਖ ਤੋਂ ਉਚਾਰਿਆ ਹੋਇਆ ਬਚਨ ਜਦ ਸਰੀ ਰਾਗ ਦੇ ਵਿੱਚੋਂ, ਹਰਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਉਰ ਅੰਤਰ, ਸ਼ਰਨ ਗਈ ਕਿਰਪਾ ਨਿਧ ਤੇਰੀ। ਸੱਚੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਅਰਦਾਸ ਹੀ ਕਰ ਸਕਦੇ ਹੋ, ਤੁਹਾਡਾ ਕੰਮ ਹੈ ਅਰਦਾਸ ਕਰਨਾ। ਸੋ ਸਮਾਂ ਕਾਫੀ ਹੋ ਚੁੱਕਾ, ਦਾਸ ਜ਼ਿਆਦਾ ਸਮਾਂ ਨਾ ਲਵੇ। ਕੁਝ ਅਰਦਾਸ ਬੇਨਤੀਆਂ ਪਰਿਵਾਰਾਂ ਵੱਲੋਂ ਹਨ। ਗੁਪਤ ਪਰਿਵਾਰ ਚੜ੍ਹਦੀ ਕਲਾ ਦਸ ਪਾਉਂਡ, ਬੀਬੀ ਅੰਮ੍ਰਿਤ ਕੌਰ ਜੀ ਲੰਗਰ ਵਾਸਤੇ 20 ਪਾਉਂਡ, ਜਗਦੀਪ ਸਿੰਘ, ਬੀਬੀ ਹਰਪਿੰਦਰ ਕੌਰ 21 ਪਾਉਂਡ। ਗੁਪਤ ਪਰਿਵਾਰ ਗੁਰਪੁਰਬ ਦੀ ਖੁਸ਼ੀ ਦੇ ਵਿੱਚ 20 ਪਾਉਂਡ, ਸਰਦਾਰ ਕਰਮਜੀਤ ਸਿੰਘ ਵੱਲੋਂ ਸੁੱਖ ਸ਼ਾਂਤੀ ਲਈ ਅਤੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 10 ਪਾਉਂਡ ਅਰਦਾਸ ਭੇਟਾ ਮਾਇਆ ਭੇਟ ਕੀਤੀ ਗਈ। ਗੁਰੂ ਸਾਹਿਬ ਕਿਰਪਾ ਕਰਨ, ਸਭਨਾਂ ਦੇ ਕਾਰੋਬਾਰਾਂ 'ਚ ਵਾਧੇ, ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਤਰੱਕੀਆਂ ਬਖਸ਼ਿਸ਼ ਕਰਨ। ਪਰਿਵਾਰ ਨੂੰ ਗੁਰੂ ਘਰ ਵੱਲੋਂ ਸਿਰਪਾਉ ਦੀ ਬਖਸ਼ਿਸ਼ ਹੋਣੀ ਹੈ। ਸੋ ਭਾਈ ਸਾਹਿਬ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਣ। ਪਰਿਵਾਰ ਦਾ ਕੋਈ ਵੀ ਜੀਵ ਕਿਰਪਾ ਕਰਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਆਓ, ਗੁਰੂ ਘਰ ਵੱਲੋਂ ਜੋ ਬਖਸ਼ਿਸ਼ ਸਰਪਾਉ ਦੀ ਹੈ ਉਹ ਪ੍ਰਾਪਤ ਕਰੋ ਜੀ। ਸੋ ਦਾਸਾਂ ਵੱਲੋਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਸੇਵਾਵਾਂ ਨਿਭਾਉਂਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ

ਦੇ ਆਪ ਸੰਗਤਾਂ ਨੂੰ ਬਾਹਰ ਸਿੰਘ ਬੈਠੇ ਨੇ ਉਹਨਾਂ ਪਾਸੋਂ ਜਾ ਕਰਕੇ ਪ੍ਰਾਪਤ ਕਰੋ ਜੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਸੁਕਰ ਨਾਮ ਕਾ ਸੰਗ ਨਾ ਰਸ ਜੋ ਜਨ ਤ੍ਰਿਪਤਾਨੈ ਮਨ ਤਨ ਨਾਮੈ ਨਾਮ ਸਮਾਨੈ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਦਸ ਜੇ ਬਾਦ ਦਿਨ ਰਾਤ ਪ੍ਰਭ ਆਪਣੇ ਜਨ ਕਿੰਨੀ ਦਾਤ ਕਰੈ ਭਗਤ ਆਤਮ ਕੈ ਚਾਹੇ ਪ੍ਰਭ ਆਪਣੇ ਸਿਵ ਰਹੇ ਸਮਾਏ ਜੋ ਹੋਵਾ ਹੋਵੇ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਇਸਕੀ ਮਹਿਮਾ ਕੌਣ ਬਖਾਨੋ ਕਿਸਕਾ ਗੁਣ ਕਾ

ਕਿਸ ਦਿਨ ਕੀ ਤੂੰ ਸੇਵਾ ਲਾਗ, ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਕਿਸ ਜਨ ਕੇ ਪੂਜੋ ਸੱਤ ਪੈਰਾ। ਸਲੋਕ ਸਤਿਪੁਰਖ ਦਿਨ ਜਾਣਿਆ, ਸਤਿਗੁਰ ਤਿਸਕਾ ਨਾਮ, ਤਿਸਕੇ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖੀ ਗੁਰਦੁਰ ਮਤਮਾਰੀ ਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖੇ ਬੰਧਨ ਕੱਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖਾ ਹਲਤ ਪਲ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ। ਗੁਰ ਕੇ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮੰਨੈ ਸਹਿ ਹੈ। ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੇ ਸਤਿਆਵੈ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਲੇ ਰਾਸ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਆਪਣੀ ਕਿਰਪਾ ਜਿਸਾਬ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਦਾ ਜਾਣੈ। ਸੋ ਸਤਿਗੁਰ ਜਿਸਰੇ ਹਰ ਨਾਉਂ, ਅਨਕ ਵਾਰ ਗੁਰ ਕੋ ਬਲ ਜਾਉਂ। ਸਰਵ ਨਿਧਾਨ ਜੀ ਕਾ ਦਾਤਾ, ਅਠ ਪੈਰ ਪਾਰ ਬ੍ਰਹਮ ਬ੍ਰਹਮ ਰਾਤਾ, ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ, ਏਕੇ ਆਪ ਨਹੀਂ ਕਛ ਭਰਮ। ਸੈਂਸ ਸਿਆਣਵ ਲਿਆ ਨ ਜਾਈਐ, ਨਾਨਕ ਐਸਾ ਗੁਰਬਟ ਭਾਗੀ ਪਾਈਐ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਰ ਚਰੰਗਾ ਨਿਮਰੀਤ, ਭੇਟ ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਾਹ ਗਵੈ। ਸੁਨਕਰ ਬਚਨ ਕਰਨ ਗਾਨੈ, ਮਨ ਸੰਤੋਖ ਆਤਮ ਪਤਿਆਨੈ। ਪੂਰਾ ਗੁਰਖਿਓ ਜਗ ਕਾ ਮੰਤਰ, ਅੰਮ੍ਰਿਤ ਦੇਸ਼ ਪੇਖੇ ਹੋਏ ਸੰਤ, ਗੁਣ ਬੇਅੰਤ ਕਿਵਰ ਨਹੀਂ ਪਾਏ, ਨਾਨਕ ਜਿਸ ਭਾਵੇ ਤਿਸ ਰਹਿ ਮਿਲਾਏ। ਜੇ ਭਾਏ ਕੁਸਤ ਅਨੇਕ, ਸਤਿਪੁਰਖ ਪੂਰਨ ਵਿਵੇਕ, ਕਾਹੂ ਬੋਲ ਨਾ ਪਹੁੰਚਰ ਪ੍ਰਾਣੀ, ਅਗਮ ਗੋਚਰ ਪ੍ਰਭ ਨਿਰਵਾਨੀ। ਨਿਰਾਹਾਰ ਨਿਰਵੈ ਸੁਖਦਾਈ, ਤਾਂ ਕੀ ਕੀਮਤ ਕਿਰੇ ਪਾਈ, ਅਨੁਕ ਭਗਤ ਬੰਦਨ ਨਿਤ ਕਰੇ, ਚਰਨ ਕਮਲ ਹਿਰਦੈ ਸਿਮਰੈ। ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਹਰਸਾ ਪ੍ਰਭ ਜਪਣੇ, ਇਹੋ ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਹੋਏ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾਕੇ ਮਨ ਪਰਤੇ ਗੁਣਤਾਸ, ਆਠ ਪੈਰ ਹਰ ਕਾ ਨਾਮ ਲੇ, ਸਤਿਗੁਰ ਦੇ ਸੇਵਕ ਕੋ ਦੇ, ਮੋਹ ਮਾਇਆ ਕਾ ਸੰਗ ਨਾ ਲੇਪ, ਮਨ ਮੈਂ ਰੱਖੇ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮ ਦੁਖ ਤੈਂ ਤੇ ਨਾਸੇ। ਤਪਸ ਮੈਂ ਠਾਣ ਵਰਤਾਈ, ਇਹਨਾਂ ਦੇ ਭਿਆ ਦੁੱਖ ਨਾਠੇ ਭਾਈ, ਵਾਹਿਗੁਰੂ ਤਪਤ ਮੈਂ ਠਾਂਡ ਵਰਤਾਈ, ਅਨੰਦ ਭਇਆ ਦੁੱਖ ਨਾਠੇ ਭਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੁੱਕਾ ਨਿਰਭਉ ਹੋਏ ਬਸੇ, ਸਗਲ ਬਿਆਰ ਮੰਗ ਤੇ ਖੈ ਨਸੇ, ਜਿਸ ਕਾ ਸਾਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਥਿਤ ਪਾਈ ਚੁੱਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜ ਸਰਵਨ, ਨਿਰਗੁਣ ਆਪ ਸਰਗੁਣ ਪਿਓਹੀ, ਕਲਾ ਧਾਰ ਜਿਨ ਸਰਲੀ ਮੋਹੀ। ਆਪਣੇ ਕਿਰਪਾ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀਂ ਕੋਏ, ਸਰਵ ਨਿਰੰਤਰ ਏਕੋ ਸੋਏ। ਓਤ ਪੋਤ ਰਵਿਆ ਰੂਪ ਰੰਗ, ਭਏ ਪਰ ਗਾਸ ਸਾਰ ਕੇ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ। ਸਲੋਕ ਸਾਸ ਨ ਚੱਲੈ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ ਅਸ਼ਟਪਦੀ। ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਪਾਸ ਸਮੀਰ ਵਿਸਾਰੋ, ਚਰਨ ਕਮਰ ਮੈਂ ਉਧਾਰੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵੱਥ, ਇਹ ਧਨ ਸੰਚੋ ਹੋ ਭਗਵੰਤ। ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖੋ ਮਨ ਮਾਹੇ, ਸਰਵ ਰੋਗ ਨਾਨਕ ਮਿਟ ਜਾਹੇ। ਜਿਸ ਧਨ ਕੋ ਚਾਰ ਕੁੰਟ ਉਠਾਵੈਂ, ਸੋ ਧਨ ਹਰ ਸੇਵਾ ਤੇ ਪਾਵੈਂ। ਜਿਸ ਸੁਖ ਕੋ ਨਿਰਬਾਨ ਛੇਮੀ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸ਼ਰਨੀ। ਅਨਕ ਭਾਵੀ ਰੋਗ ਨਾ ਜਾਏ, ਰੋਗ ਮਿਟੇ ਹਰ ਅਵਖਰ ਲਾਏ, ਸਰਵ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨ ਦਰਗਾਹ ਪਰਵਾਨ, ਮਨ ਪਰਬੋਧੋ ਹਰ ਕੈ ਨਾਏ, ਦੈ ਜਿਸ ਧਾਵਤ ਆਵੇ ਠਾਏ, ਤਾਂ ਕੋ ਵਿਘਨ ਨਾ ਲਾਗੈ ਕੋਏ, ਜਾ ਕਹਿ ਵਸੈ ਹਰ ਸੋਏ। ਕਰ ਤਾਤੀ ਠੰਡਾ ਹਰ ਨਾਉ,

ਸਿਮ ਸਰਸ ਪਾਉ ਭਉ ਵਿਸੈ ਪੂਰਨ ਹੋਇ ਆਸ ਭਗਤ ਪਾਏ ਆਤਮ ਪ੍ਰਗਾਸ ਤਿਥ ਘਰ ਜਾਏ ਬਸੈ ਵਿਨਾਸੀ ਕਹੁ ਨਾਨਕ ਕਾਟੀ ਜਨ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨੁਖ ਭਾਵ ਨ ਛੁੱਟਣ ਹਾਰੇ ਸਿਮਰਨ ਸਾਸ ਬੇਰ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਰ ਨਾਨਕ ਫਲ ਪਾਏ ਸੰਘ ਨਾ ਚਾਲ ਤੇਰਾ ਧਨਾ ਤੂੰ ਕਿਆ ਲਪਟਾਵੇਂ ਮੂਰਖ ਮਨਾ ਸੁਤ ਮੀਤ ਕੁਟੰਬਰ ਬੰਤਾ ਇਨਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਵਨ ਛੁਟਕਾਰ ਅਸ ਹਸਤੀ ਰੱਥ ਸਵਾਰੀ ਝੂਠਾ ਡੰਗ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੁਲੇ ਆਨੇ ਭਗਤ ਬਿਨਾ ਗੁਰ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਵਰਾ ਨਾਮ ਜਪਾਵੋ ਸੁਨਤ ਕੈਤ ਰੈਤ ਦਰ ਪਾਵੋ ਸਾਲ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤਰੀ ਉਤਰ ਸਮੈਲ ਬਿਨ ਸਜਾਏ ਹੋਮੇ ਵਿਖ ਫੈਲ ਹੋਏ ਅਚਿੰਤ ਵਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ ਸਾਠ ਸਿਆਣ ਸਗਲੀ ਮਣਾ ਸਾਸ ਸੰਗ ਪਾਵੇਂ ਸਹਿ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਈ ਹਾਂ ਸੁਖ ਦਰਗਾਹ ਜੈਕਾਰ ਸਰਵ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਂ ਕਹਿ ਮਸਤਕ ਲੇਖ ਏਕੋ ਜਪ ਏਕੋ ਸਲਾਹ ਹੈ ਏਕ ਸਿਮਰ ਏਕੋ ਮਨਾ ਹੈ ਏਕ ਕਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਹੋ ਪ੍ਰਭ ਆਪ ਅਣਖ ਵਿਸਾਰ ਏਕ ਤੇ ਭਏ ਏਕ ਰਾਜ ਪ੍ਰਾਚਰ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ

0: ਤੇ ਬਖਸ਼ਿਸ਼ ਕਰਦੇ ਹਨ ਕਿ ਬਾਹਰੋਂ ਆਣ ਕੇ ਕੋਈ ਮਿਲ ਕੇ ਵਾਹਿਗੁਰੂ ਜੀ ਨਾਲ ਮਿਲਾਏਗਾ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ, ਪਿਛਲੇ ਜਦੋਂ ਕਰਮ ਉੱਗੜਦੇ ਹਨ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ। ਬਾਹਰੋਂ ਕਿੰਨੇ ਮਿਲਣਾ ਹੈ, ਸੁਣਿਓ ਧਿਆਨ ਦਿਓ, ਅਸੀਂ ਨਹੀਂ ਲੱਭ ਸਕਦੇ, ਜਿਹਨੇ ਸਾਨੂੰ ਬੁਲਾਉਣਾ ਉਹ ਸਾਨੂੰ ਲੱਭ ਲੈਂਦਾ, ਜਿਹਨੇ ਮਿਲਾਉਣਾ ਉਹ ਆਪ ਲੱਭਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਦਰਸ਼ਨ ਦੇਖਣ ਨਾਮ ਦੇ ਭਲਕੇ ਉੱਠ ਤਰਲੋਚਨ ਆਵੇ। ਨਾਮ ਦੇਵ ਜੀ ਦਰਸ਼ਨ ਕਰਨ ਵਾਸਤੇ ਤਰਲੋਚਨ ਭਗਤ ਜੀ ਰੋਜ਼ ਜਾਂਦੇ ਆ, ਭਾਵੇਂ ਤਰਲੋਚਨ ਆਪਣੇ ਆਪ 'ਚ ਉੱਚੀ ਜਾਤ ਦਾ ਹੈ, ਇੱਥੇ ਉੱਚੀ ਉੱਤਮ ਨੀਚ, ਨਾਨਕ ਉੱਤਮ ਨੀਚ ਨਾ ਕੋਈ, ਕੱਲ੍ਹ ਦੱਸਿਆ ਸੀ ਨਾ ਉੱਤਮ ਨੀਚ ਕੀ ਹੈ, ਨੀਵਾਂ ਉਹ ਹੈ ਜਿਹਦੇ ਪੱਲੇ ਨਾਮ ਨਹੀਂ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨਾਮ ਦੇਵ ਦੇ ਦਰਸ਼ਨ ਕਰਨ ਵਾਸਤੇ ਤਰਲੋਚਨ ਭਗਤ ਰੋਜ਼ ਜਾਂਦੇ ਆ, ਦਰਸ਼ਨ ਦੇਖਣ ਨਾਮ ਦੇਵ ਭਲਕੇ ਉੱਠ ਤਰਲੋਚਨ ਆਵੇ। ਭਗਤ ਕਰਨ ਮਿਲ ਦੋਵੇਂ ਜਣੇ, ਨਾਮ ਦੇਵ ਹਰ ਚਲਤ ਸੁਣਾਵੇ, ਦੋਵੇਂ ਇਕੱਠੇ ਬਹਿ ਕੇ ਭਗਤੀ ਕਰਦੇ ਅਤੇ ਨਾਮ ਦੇਵ ਰੱਬ ਦੀਆਂ ਗੱਲਾਂ ਸੁਣਾਉਂਦਾ, ਜਿਹਨੂੰ ਆਉਂਦੀਆਂ ਉਹੀ ਸੁਣਾਏਗਾ ਨਾ। ਜਿਹੜੇ ਰੱਬ ਨਾਲ ਮਿਲਿਆ, ਜੋੜਨ ਹਾਰ ਹੈ ਜੋੜੀ ਹੈ, ਲੱਗੜੀ ਸੋਥਾਨ ਜੋੜਨ ਹਾਰ ਹੈ ਜੋੜੀ ਆ, ਜਿਹਦੀ ਲਾਗੀ ਨਾ ਕਿਤੇ ਟਿਕਾਣੇ, ਉਹ ਫਿਰ ਦੂਜਿਆਂ ਨੂੰ ਜੋ ਹਰ ਇੱਕ ਸੱਥ ਆਇਆ ਬਰਸਾਣੇ ਬਹੁਤ ਤੇਰੇ, ਤਿੱਤ ਲੱਗ ਮੁਕਤ ਭਏ ਕਨੇਰੇ, ਨਾਮ ਨਿਧਾਨਾ ਗੁਰਮੁਖ ਪਾਈਏ ਕਹੋ ਨਾਨਕ ਵਿਰਲੀ ਡੀਠਾ ਜੀ। ਹੁਣ ਤਰਲੋਚਨ ਭਗਤ ਰੋਜ਼ ਜਾਂਦਾ, ਦਰਸ਼ਨ ਦੇਖਣ ਨਾਮ ਦੇ ਭਲਕੇ ਉੱਠ ਤਰਲੋਚਨ ਆਵੇ, ਭਗਤ ਕਰਨ ਮਿਲ ਦੋਵੇਂ ਜਾਣੇ, ਨਾਮ ਦਿਓ ਹਰ ਚਲਤ ਸੁਣਾਵੇ, ਰੱਬ ਦੀਆਂ ਗੱਲਾਂ ਸੁਣਾਉਂਦਾ। ਅਤੇ ਤਰਲੋਚਨ ਕਹਿੰਦਾ ਯਾਰ ਜੇ ਤੈਨੂੰ ਮਿਲਿਆ ਤਾਂ ਮੈਨੂੰ ਵੀ ਮਿਲਾ ਦੇ। ਉਹ ਕਹਿੰਦਾ ਮੇਰੀ ਭੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤਿਸ ਭਾਵੈ, ਮੇਰੀ ਅਰਦਾਸ ਕਰਦੇ, ਜਿੱਦਾਂ ਹੀ ਗ੍ਰੰਥੀ ਸਿੰਘ ਵੀਰ ਜੀ ਨੂੰ ਕਹਿੰਦੇ ਅਰਦਾਸ ਕਰਿਓ, ਉਹ ਮੇਰੀ ਵੀ ਬੇਨਤੀ ਕਰ ਮੈਨੂੰ ਵੀ। ਉਹ ਕਹਿੰਦਾ ਵੀ ਹੁਣੇ ਪੁੱਛ ਲੈਣੇ ਇਹ ਕਿਹੜੀ ਗੱਲ, ਹੁਣ ਜਿਹੜਾ ਮਿਲਿਆ ਤਾਂ ਉਹ ਪੁੱਛੇਗਾ ਨਾ। ਕਹਿੰਦਾ ਠਾਕੁਰ ਜੀ ਨੂੰ ਪੁੱਛ ਉਸ ਦਰਸ਼ਨ ਕਿਵੇਂ ਤਰਲੋਚਨ ਪਾਵੇ। ਜੋ ਠਾਕੁਰ ਨੂੰ ਪੁੱਛਿਆ ਵੀ ਤਰਲੋਚਨ ਕਿੱਦਾਂ ਦਰਸ਼ਨ ਪਾਵੇਗਾ, ਉਹਨੇ ਕਿਹਾ ਨਾਮਦੇਵ ਨੇ ਵੀ ਬੜਾ ਅਮੀਰ ਹੈ, ਬੜੀਆਂ ਭੇਟਾਂ ਦਏਗਾ, ਇਹ 'ਤੇ ਵੀ ਕਿਰਪਾ ਕਰ ਦੇ। ਅਤੇ ਫਿਰ ਰੱਬ ਵਾਲਾ ਕਿ ਹੱਸ ਕੇ ਠਾਕੁਰ ਬੋਲਿਆ, ਰੱਬ ਹੱਸਿਆ, ਨਾਮਦੇਵ ਨੂੰ ਕਹਿ ਸਮਝਾ, ਉਹਨੂੰ ਸਮਝਾਉਂਦਾ, ਹੱਥ ਨਾ ਆਵੇ ਭੇਟ ਸੋ ਤੁਸ ਤਰਲੋਚਨ ਮੈਂ ਮੋਏ ਲਾਵੇ। ਕਹਿੰਦੇ ਭੇਟਾਂ ਦੀ ਗੱਲ ਨਹੀਂ ਪਾਈ, ਤੇਰੇ ਕਰਕੇ ਤੇਰੇ ਕਰਕੇ, ਹਉ ਅਧੀਨ ਹਾਂ ਭਗਤ ਦੇ, ਪਹੁੰਚ ਨਾ ਹੰਗਾ ਭਗਤੀ ਦਾਵੈ, ਹੋਏ ਵਿਚੋਲਾ ਆਣ ਮਿਲਾਵੈ। ਕੋਈ ਵਿਚੋਲਾ ਬਣੇ ਨਾ, ਉਹ ਕੌਣ ਹੈ, ਜੈਸਾ ਸਤਿਗੁਰ ਤੈਸੋ ਹੀ ਮੈਂ ਵਿਛੜਿਆ,
1: ਮਿਲੇ ਪ੍ਰਭੂ
0: ਹਰ ਦਰਗਾਹ ਕਾ
1: ਬਸੀਠ।
0: ਇਹ ਦਰਗਾਹ ਦਾ ਵਕੀਲ ਹੈ, ਵਿਚੋਲਾ ਹੈ, ਗੁਰੂ ਇਹਨੇ ਮਿਲਾਉਣਾ, ਇਹੀ ਗੁਰਸਿੱਖਾਂ ਨੂੰ ਕਹੇਗਾ। ਸੁਣਿਓ ਇਹ ਗੁਰਸਿੱਖਾਂ ਦੇ ਵਚਨ, ਬਬੀਹਾ ਅੰਮ੍ਰਿਤ ਵੇਲਾ ਤਾਂ ਦਰ, ਜਦੋਂ ਬੋਲਿਆ ਨਾ ਗੁਰਸਿੱਖ ਉੱਠ ਕੇ ਅੰਮ੍ਰਿਤ ਵੇਲੇ, ਗੁਰੂ ਗੁਰੂ ਵਾਹਿਗੁਰੂ
1: ਵਾਹਿਗੁਰੂ,
0: ਘੰਟੇ ਵਧੀ ਨਾਮ ਜਪਿਆ ਨਾ, ਉਸੇ ਵੇਲੇ ਮੇਘਾ ਨੂੰ ਤਾਂ ਦਰ ਸੁਣੀ ਪੁਕਾਰ, ਮੇਘਾ ਨੂੰ ਫੁਰਮਾਨ, ਮੇਘ ਕੌਣ ਹੈ ਇੱਥੇ, ਗੁਰੂ, ਇੱਥੇ ਗੁਰੂ ਬੱਦਲ ਲਿਖਿਆ, ਮਹਾਂਪੁਰ ਗੁਰਸਿੱਖਾਂ ਨੂੰ ਫੁਰਮਾਨ ਹੋ ਜਾਂਦਾ, ਇਹ ਗੁਰਸਿੱਖ ਉੱਠਣ ਲੱਗ ਗਿਆ, ਹੁਣ ਇਹਨੂੰ ਸੰਭਾਲ ਲਓ, ਇਹਨੂੰ ਸੰਭਾਲੋ, ਮੇਘਾ ਨੂੰ ਫੁਰਮਾਨ ਹੋ, ਸੰਭਾਲਦੇ ਹਨ, ਸੰਭਾਲਦੇ ਗੁਰਸਿੱਖ, ਵਰਸੋ ਕਿਰਪਾ ਧਾਰ, ਇਹ ਤੇ ਹੁਣ ਕਿਰਪਾ ਕਰ ਦਿਓ, ਇਹਨੂੰ ਸੰਗਤ 'ਚ ਆ ਗਿਆ ਨਾ, ਹੁਣ ਮਿਹਰ ਕਰ ਦਿਓ। ਹਉ ਤਿਸ ਕਹਿ ਹਉ ਤਿੰਨ ਕਹਿ ਬਲਹਾਰ ਨੇ, ਜਿੰਨੀ ਸੱਚ ਰੱਖਿਆ ਉਰ ਧਾਰ, ਉਰ ਕਿਹਨੂੰ ਕਹਿੰਦੇ, ਹਿਰਦਾ, ਹਿਰਦਾ ਕਿਹਨੂੰ ਕਹਿੰਦੇ, ਕੱਲ੍ਹ ਦੱਸਿਆ ਸੀ, ਹਿਰਦਾ ਕਿਹਨੂੰ ਕਹਿੰਦੇ, ਕੱਲ੍ਹ ਦੱਸਿਆ ਸੀ, ਇਹਦੇ ਭੁੱਲ ਜਾਂਦੇ, ਹਿਰਦਾ ਕਹਿੰਦੇ ਸੁਰਤ ਨੂੰ, ਹਿਰਦਾ ਕਿੱਥੇ ਆ, ਕੋਈ ਕਹਿੰਦਾ ਇੱਥੇ ਹਿਰਦਾ, ਕੋਈ ਕਹਿੰਦਾ ਇੱਥੇ, ਕੋਈ ਸੁਰਤ ਹਿਰਦਾ ਜਿਹੜੀ ਚੀਜ਼ ਅੰਦਰ ਫੋਲੋ ਕਰ ਰਹੀ ਹੈ, ਦਾਸ ਬੋਲ ਰਿਹਾ ਕੰਨ ਨਹੀਂ ਸੁਣ ਰਹੇ, ਸੁਰਤ ਸੁਣ ਰਹੀ, ਸੁਣਤ ਮਰਜ਼ੀ ਬਾਹਰ ਗਈ ਤਾਂ ਨਹੀਂ ਪਤਾ ਲੱਗੂ ਕੀ ਬੋਲਿਆ, ਉਹ ਹਿਰਦਾ, ਹਿਰਦਾ ਨਾਮ ਵਸਾਇਓ ਘਰ ਬੈਠੇ, ਉਹ ਕਿਹੜੇ ਘਰ, ਗੁਰਦੁਆਰੇ ਨਹੀਂ ਆਉਣਾ, ਆਹ ਸੁਰਤ ਰੂਪੀ ਘਰ 'ਚ ਬਹਿ ਕੇ ਨਾਮ ਜਪਣਾ, ਆਹ ਹਿਰਦਾ ਸੁਰਤ, ਜਿਹਨ ਸੱਚ ਰੱਖਿਆ ਉਹ ਧਾਰ ਸੱਚ ਕੀ ਹੈ? ਵਾਹਿਗੁਰੂ। ਜਿਹਨੇ ਆਪਣੀ ਸੁਰਤ ਵਿੱਚ ਵਾਹਿਗੁਰੂ ਜੀ ਨੂੰ ਸਮਾ ਲਿਆ, ਸਮਝ ਲਿਆ ਵੀ ਮੇਰੇ ਨਾਲ ਹਰ ਵੇਲੇ, ਨਾਨਕ ਨਾਮੈ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ ਹੋਏ ਵਿਚੋਲਾ। ਗੁਰੂ ਰਾਮਦਾਸ ਜੀ ਇੱਕ ਥਾਂ ਪਰ ਕੀ ਕਹਿੰਦੇ ਸੁਣਿਓ,

ਵਾਹਿਗੁਰੂ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ, ਸਭ ਦੁੱਖਨ ਕੋ ਹੰਤਾ, ਸਭ ਸੁਖਨ ਕੋ ਦਾਤਾ, ਸਾਰੇ ਸੁਖਾਂ ਦਾ ਪ੍ਰਕਾਸ਼ ਕਰਨ ਵਾਲਾ, ਜੇ ਚਾਹੁੰਦਾ ਹੈ ਮੈਨੂੰ ਮਿਲ ਜਾਏ ਕੀ ਕਰ। ਹਰ

0: ਜੇ ਤੂੰ ਚਾਹੁੰਦਾ ਮੈਨੂੰ ਰੱਬ ਮਿਲ ਜਾਏ ਤੇ ਉਹਦੇ ਗੁਣ ਗਾਉਣੇ ਸ਼ੁਰੂ ਕਰ ਦੇ। ਤੇ ਮਹਾਰਾਜ ਰੱਬ ਰਹਿੰਦਾ ਕਿੱਥੇ? ਗੁਰੂ ਰਾਮਦਾਸ ਜੀ ਕਹਿੰਦੇ ਪਤਾ ਕਿੱਥੇ ਰਹਿੰਦਾ? ਹਰ ਘਟ ਕਟੇ ਘਟ ਬਸਦਾ, ਹਰ ਜਲ ਥਲੇ ਹਰ ਬਸਦਾ,
1: ਹਰ ਘਟ ਕਟੇ ਘਟ ਬਸਦਾ, ਹਰ ਜਲ ਥਲੇ ਹਰ ਬਸਦਾ।
0: ਘਟ ਸਾਰੇ ਸਰੀਰਾਂ ਵਿੱਚ ਵਸਦਾ ਹੈ ਤੇ ਜਲ ਥਲ ਹਰ ਜਗ੍ਹਾ ਤੇ, ਆਸਪੇਸ਼ ਵਿੱਚ ਹਰ ਜਗ੍ਹਾ ਤੇ ਮੌਜੂਦ ਹੈ। ਉਹਨੂੰ ਮਿਲਣਾ ਚਾਹੁੰਦਾ ਹਰ ਘਟ

0: ਕਹਿੰਦੇ ਮੈਨੂੰ ਚਾਅ ਚੜਿਆ ਰੱਬ ਨੂੰ ਮਿਲਦਾ। ਚਾਅ ਚੜਿਆ ਕਿਸੇ ਨੂੰ? ਕਿਸੇ ਨੂੰ ਚਾਅ ਚੜਿਆ? ਜਿੱਦਾਂ ਬੱਚੇ ਨੂੰ ਲਿਲ ਲੱਗੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਬਚਨ ਹੈ, ਭਾਈ ਸਾਹਿਬ ਭਾਈ ਰਣਧੀਰ ਸਿੰਘ ਲਿਲ ਲੱਗ ਜੇ ਗੱਲ ਦੀ, ਬੱਚਾ ਜਿੱਦਾਂ ਕਹਿੰਦਾ ਮੈਂ ਲੈਣਾ ਲੈਣਾ ਮੈਨੂੰ ਹੁਣੇ ਲੈ ਕੇ ਦਿਓ, ਇੱਦਾਂ ਲਿਲ ਲੱਗ ਜੇ ਰੱਬ ਨੂੰ ਮਿਲਣ, ਫਿਰ ਸੌਂ ਸਕਦਾ? ਨੀਂਦ ਆਏਗੀ ਇਹਨੂੰ? ਮੈਂ ਲੈਣੀ ਨੀਂਦ ਨਾ ਭਾਵੇ ਅੰਨ ਨਾ
1: ਪਾਣੀ,
0: ਅੰਨ ਪਾਣੀ ਪਾਉਂਦਾ ਨਹੀਂ ਸਾਨੂੰ, ਸਾਨੂੰ ਤਾਂ ਬੜਾ ਚੰਗਾ ਲੱਗਦਾ ਜਿਹਨੂੰ ਲਿਲ ਲੱਗ ਗਈ। ਇੱਥੇ ਕਹਿੰਦੇ ਮੈਂ ਹਰ ਦੇਖਣ ਕੋ ਮੈਨੂੰ ਚਾਅ ਚੜਿਆ ਮੈਂ ਰੱਬ ਨੂੰ ਮਿਲਣਾ। ਉਹ ਕਹਿੰਦੇ ਤੈਨੂੰ ਚਾਅ ਚੜਿਆ ਨਾ, ਆਹ ਸੁਣੀ ਹੁਣ ਕਿੱਦਾਂ ਮਿਲਣਾ, ਅਗਲੀ ਤੁਕ ਦੱਸਣਗੇ ਇੱਦਾਂ ਮਿਲਣਾ ਹੀ। ਅੱਗੇ ਦੱਸ ਹਰ ਜਨ

0: ਰੱਬ ਮਿਲਿਆ ਸ਼ਰਧਾ ਬੜੀ ਸ਼ਰਧਾ ਮਿਲਿਆ ਸ਼ਰਧਾ ਕਰਕੇ ਪਰ ਅੱਗੇ ਇੱਕ ਲਾਈਨ ਲਿਖ ਦਿੱਤੀ ਸ਼ਰਧਾ ਭਾਵੇਂ ਜਿੰਨੀ ਮਰਜ਼ੀ ਹੈ ਗੁਰਮੁਖ ਹਰ ਮਿਲਿਆ ਗੁਰਮੁਖ ਦੇ ਤਿਰਤ ਗੁਰੂ ਦੇ ਰਾਹੀਂ ਬੰਦਾ ਜਿੰਨੀ ਮਰਜ਼ੀ ਸ਼ਰਧਾ ਕਰ ਲਏ ਜਦ ਤੱਕ ਗੁਰੂ ਵਾਲਾ ਨਹੀਂ ਬਣਦਾ ਕੱਲ੍ਹ ਦੱਸਿਆ ਕਬੀਰ ਸਾਹਿਬ ਬਾਰੇ ਨੂੰ ਜਦ ਤੱਕ ਗੁਰੂ ਵਾਲਾ ਨਹੀਂ ਬਣਦਾ ਰੱਬ ਨਹੀਂ ਜੇ ਮਿਲ ਸਕਦਾ ਰੱਬ ਗੁਰੂ ਅਤੇ ਗੁਰੂ ਹੀ ਰੱਬ ਹੈ ਗੁਰ ਮੇਰਾ ਪਾਰ ਬ੍ਰਹਮ ਤਾਕਾ ਹਿਰਦੇ ਧਰਮਨ ਗੁਰੂ ਵਿੱਚ ਤੇ ਰੱਬ ਚ ਕੋਈ ਫਰਕ ਨਹੀਂ ਬਾਣੀ ਗੁਰੂ
1: ਗੁਰੂ
0: ਵਿੱਚ ਬਾਣੀ
1: ਅੰਮ੍ਰਿਤਸਾਰ
0: ਤੇ ਇਹ ਗੁਰੂ ਬਾਣੀ ਹੋ ਗਈ ਨਾ ਅੱਗੇ ਲਿਖਿਆ ਵਾਹ ਵਾਹ ਬਾਣੀ
1: ਨਿਰੰਕਾਰ
0: ਤੇ ਸਜੇਵਡ ਇਹੋ ਹੀ ਗੁਰੂ ਆ ਤੇ ਇਹੋ ਹੀ ਰੱਬ ਹੋਰ ਕੋਈ ਰੱਬ ਨਹੀਂ ਜਿਵੇਂ ਭੁਲੇਖੇ ਚ ਨਾ ਲੋਕੀ ਤਾਂ ਉਹਨੂੰ ਦੇਖਦੇ ਆ ਕੁੱਠ ਦੇਖ ਲਿਆ ਕਰੋ ਇਹੀ ਰੱਬ ਹੈ ਮਿਲਣਾ ਕਿਹਨੂੰ ਹੈ ਆਪਣੇ ਆਪ ਨੂੰ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ ਗੁਰਬਾਣੀ ਬਣੀ ਹੈ ਗੁਰਬਾਣੀ ਵਰਗੇ ਜਦੋਂ ਬਣ ਗਏ ਨਾ ਫਿਰ ਸਿੱਖ ਚ ਤੇ ਗੁਰੂ ਚ ਕੋਈ ਭੇਦ ਨਹੀਂ ਰਹਿਣਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਆ ਮਹਾਰਾਜ ਨੇ ਇੱਥੇ ਕਿਹਾ ਹਰ ਜਨਕੋ ਹਰ ਮਿਲਿਆ ਹਰ ਸਰਧਾ ਤੇ ਮਿਲਿਆ ਸਰਧਾ ਬੜੀ ਪਰ ਅੱਗੇ ਲਿਖਤਾ ਗੁਰਮੁਖ ਹਰ ਮਿਲਿਆ ਇੱਥੇ ਗੁਰਮੁਖ ਕਿਹਨੂੰ ਸਿਆਰ ਵੀ ਗੁਰੂ ਦੇ ਰਾਹੀਂ ਮਿਲਿਆ ਹਰ

0: ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ। ਸੁਖ ਨਾਮ ਜਪਣ 'ਚ ਹੈ। ਜਿਹਨਾਂ ਨੂੰ ਲਿਲ ਲੱਗ ਗਈ ਨਾ ਸਵੇਰੇ ਅੰਮ੍ਰਿਤ ਵੇਲੇ, ਉਹ ਸੌ ਹੀ ਨਹੀਂ ਸਕਦੇ। ਫਰੀਦਾ ਪਿਛਲ ਰਾਤ ਨਾ ਜਾਗੇ, ਉਹ ਜਿਵਿੰਦੜੋਂ ਮੋਏ। ਜੇ ਤੈਂ ਰੱਬ ਵਿਸਾਰਿਆ, ਰੱਬ ਨਾ ਵਿਸਰੇ। ਤੂੰ ਰੱਬ ਨੂੰ ਭੁੱਲ ਕੇ ਬੈਠਾ, ਤੈਨੂੰ ਨਹੀਂ ਉਹਨੇ ਭੁਲਾਇਆ, ਤੈਨੂੰ ਫਿਰ ਬ੍ਰੇਕਫਾਸਟ ਦੇ ਦਿੰਦਾ। ਤੂੰ ਨਾਮ ਨਹੀਂ ਜਪਿਆ, ਕਹਿੰਦੇ ਕੋਈ ਗੱਲ ਨਹੀਂ, ਫਿਰ ਜਪ ਲਏਗਾ, ਹੌਲੀ ਹੌਲੀ ਸੰਗਤ ਕਰੇਗਾ, ਜਪਣਾ ਸ਼ੁਰੂ। ਫਿਰ ਵੀ ਤੇਰੀ ਦੇਖਭਾਲ ਕਰ ਰਿਹਾ, ਉਹ ਤੋਂ ਬਿਨਾਂ ਦੇ ਕਦਮ ਨਹੀਂ ਚੱਲ ਸਕਦੇ। ਪਰ ਜੇ ਤੂੰ ਪਿਛਲੇ ਰਾਤ ਉੱਠ ਕੇ ਨਾਮ ਨਹੀਂ ਜਪਦਾ, ਅਤੇ ਜਿਹਨਾਂ ਨੂੰ ਕਿਰਪਾ ਹੋ ਜਾਂਦੀ, ਉਹਨਾਂ ਨੂੰ ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੇ ਚਾਓ, ਉਹਨਾਂ ਨੂੰ ਚਾਹ ਚੜਿਆ ਰਹਿੰਦਾ ਵੀ ਸਵੇਰੇ ਅੰਮ੍ਰਿਤ ਵੇਲਾ ਹੋਏ ਸਹੀ। ਕਈ ਵਾਰ ਰਾਤ ਜਦੋਂ ਬਾਥਰੂਮ ਆਉਂਦਾ ਨਾ ਸਵੇਰੇ ਕਿਸੇ ਨੂੰ, ਉਹ ਬਾਥਰੂਮ ਕਰਕੇ ਫੇਰ ਸੌਂ ਜਾਂਦੇ। ਉਹ ਪਤਾ ਕਿਉਂ? ਮਹਾਰਾਜ ਕਹਿੰਦੇ ਉੱਠ ਜਾ ਹੁਣ। ਉਹ ਇੱਕ ਬਹਾਨਾ ਹੈ ਠਾਉਣ ਦਾ ਵੀ ਅੰਮ੍ਰਿਤ ਵੇਲਾ ਹੋ ਗਿਆ, ਤੂੰ ਬਾਥਰੂਮ ਜਾ ਕੇ ਫਿਰ ਨਾ ਸੌਂ, ਹੁਣ ਤੂੰ ਇਸ਼ਨਾਨ ਕਰਕੇ ਬੈਠ। ਪਹਿਲਾਂ ਉੱਦਾਂ ਬੈਠ ਜਪ, ਫਿਰ ਜਦੋਂ ਮਰ ਜਾ ਕਿਤੇ ਆਲਸ ਪੈਣ ਲੱਗੇ ਨਾ, ਫਿਰ ਉਦਮ ਕਰੇ ਭਲ ਕੇ ਪ੍ਰਭਾਤੀ। ਪਹਿਲਾਂ ਕੀ ਕਰਨਾ? ਗੁਰ ਸਤਿਗੁਰ ਕਾਜੋ
1: ਸਿੱਖ
0: ਸੋ ਭਲ ਕੇ ਉੱਠ ਸੁੱਤੇ ਉੱਠਦੇ। ਤਾਂ ਇਸ਼ਨਾਨ ਦੀ ਗੱਲ ਕੀਤੀ ਨੀ ਜੀ, ਕਹਿੰਦੇ ਉੱਠ ਕੇ ਨਾਮ ਜਪ, ਤਕੜਾ ਹੋ ਕੇ ਜਪ। ਜਦੋਂ ਆਲਸ ਮਰ ਜਾ ਫਿਰ ਉਦਮ ਕਰੇ, ਫਿਰ ਉਦਮ ਕਰ ਲਈ, ਫਿਰ ਇਸ਼ਨਾਨ ਕਰ ਲਈ, ਇਸ਼ਨਾਨ ਕਰੇ ਅੰਮ੍ਰਿਤਸਰ, ਮਨ ਰੋਜ਼ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰ ਲਿਆ, ਪਹਿਲਾਂ ਨਾਮ ਜਪ ਲਿਆ, ਫਿਰ ਚੜ੍ਹੇ ਦਿਵਸ। ਇੱਥੇ ਤਲਵਾਲਾ ਜੀ ਨੇ ਇਹਦੇ ਅਰਥ ਕੀਤੇ ਵੀ ਇਹ ਨਹੀਂ ਵੀ ਸਵੇਰੇ ਅੰਮ੍ਰਿਤ ਵੇਲਾ ਕਰਕੇ ਤੇ ਸੌਂ ਜਾਣਾ, ਨਹੀਂ, ਚੜ੍ਹੇ ਦਿਵਸ ਤੱਕ ਗੁਰਬਾਣੀ ਨੂੰ ਗਾਉਣਾ ਹੈ, ਚੜ੍ਹੇ ਦਿਵਸ ਤੱਕ। ਫਿਰ ਚੜ੍ਹੇ ਦਿਵਸ ਗੁਰਬਾਣੀ ਬਹਿੰਦਿਆਂ ਉੱਠਦਿਆਂ ਜੋ ਸਾਸ ਗਰਾਸ ਧਿਆਏ ਮੇਰਾ
1: ਹਰ ਹਰ
0: ਸੋ ਗੁਰ ਸਿੱਖ
1: ਗੁਰੂ ਮਨ ਭਾਵੇ।
0: ਜਿਹੜੇ ਸਾਸ ਗਰਾਸ ਜਪਦੇ ਉਹ ਗੁਰੂ ਨੂੰ ਚੰਗੇ ਲੱਗਦੇ, ਅਸੀਂ ਥੋੜ੍ਹਾ ਚੰਗੇ ਲੱਗਦੇ। ਸਾਸ ਗਰਾਸ ਜਿਸ ਨੂੰ ਦਇਆਲ ਹੋਏ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ ਜੋ ਆਪ ਜਪੈ। ਜਿਹੜਾ ਜਿਹੜਾ ਆਪ ਜਪਦਾ ਅਤੇ ਦੂਜਿਆਂ ਬੱਚਿਆਂ ਨੂੰ ਕਹੇ ਉੱਠੋ ਸਰਦਾਰ ਜੀ, ਉੱਠੋ ਨਾਮ ਜਪੀਏ, ਮਹਾਰਾਜ ਉਹਦੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮੰਗ ਰਹੇ। ਠਾਇਆ ਕਰੋਗੇ ਨਾ? ਜਾਗੇ ਦੂਜੇ ਨੂੰ ਜਗਾ ਸਕਦਾ, ਜਿਹੜਾ ਆਪ ਸੁੱਤਾ ਕਿੱਦਾਂ ਜਗਾਏਗਾ? ਠਾਇਆ ਕਰੋ ਬੱਚੇ ਨੂੰ, ਪੰਜ ਮਿੰਟ ਹੀ ਜਪਾ ਕੇ ਦੇਖੋ ਆਨੰਦ ਕੀ ਹੈ। ਇੱਕ ਵੀਕ 'ਚ ਪਤਾ ਲੱਗ ਜਾਣਾ ਕੀ ਬਣ ਗਿਆ। ਇੱਕ ਵੀਕ ਲਾ ਕੇ ਦੇਖੋ, ਜੇ ਨਹੀਂ ਫਾਇਦਾ ਹੋਏਗਾ ਫਿਰ ਨਾ ਜਪਿਓ, ਛੱਡ ਦਿਓ। ਜਿਹੜੇ ਕੰਮ 'ਚ ਫਾਇਦਾ ਨਹੀਂ ਉਹ ਕਰਨਾ ਕਿਉਂ? ਜਿਹੜਾ ਬਿਜ਼ਨਸ ਅਸੀਂ ਕਰਦੇ ਹਾਂ ਫਾਇਦਾ ਨਹੀਂ ਹੁੰਦਾ, ਆਪਾਂ ਛੱਡ ਕੇ ਹੋਰ ਕਰ ਲੈਣਾ। ਇਹ ਛੱਡ ਨਹੀਂ ਸਕਦਾ ਬੰਦਾ, ਇੱਕ ਵਾਰੀ ਜਪਣਾ ਸ਼ੁਰੂ ਕਰ ਦਿੱਤਾ। ਮਹਾਰਾਜ ਜੀ ਨੇ ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ, ਜਿਨ ਹਰ ਘਰ ਨਾਮ ਪਿਆਰ, ਸੋ ਵਡਭਾਗੀ ਜਿਸ ਨਾਮ ਪਿਆਰ, ਤਿਸ ਕਹਿ ਸੰਗ ਤਰੇ ਸੰਸਾਰ। ਸੰਸਾਰ ਦਾ ਜਿਹੜਾ ਜਿਹੜਾ ਜੀਵ ਉਹਦੀ ਸੰਗਤ ਕਰ ਗਿਆ, ਸਭ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਇੱਕ ਕਣੀ। ਪੰਜ ਮਿੰਟ ਤੋਂ ਸ਼ੁਰੂ ਕਰੋ, ਸਵੇਰੇ ਉੱਠ ਕੇ ਪੰਜ ਮਿੰਟ ਜਪ ਕੇ, ਇਸ਼ਨਾਨ ਕਰਕੇ, ਨਿਤਨੇਮ ਕਰਕੇ। ਰੋਜ਼ ਕਿੱਥੇ ਜਾਣਾ ਫਿਰ? ਕੱਲ੍ਹ ਦੱਸਿਆ ਸੀ ਨਾ ਕਿੱਥੇ ਜਾਣਾ? ਗੁਰਦੁਆਰਾ ਸਾਹਿਬ, ਰੋਜ਼ ਗੁਰਦੁਆਰੇ। ਇੱਕ ਬੱਚੀ ਮੈਨੂੰ ਥੱਲੇ ਕਹਿ ਰਹੀ, ਮੇਰੀ ਤਾਂ 12 ਘੰਟੇ ਡਿਊਟੀ ਹੈ ਭਾਈ ਸਾਹਿਬ ਜੀ, ਮੈਂ ਗੁਰਦੁਆਰੇ ਫਿਰ ਰੋਜ਼ ਨਹੀਂ ਆ ਸਕਦੀ। ਅਤੇ ਸਿੱਖ ਰਹਿਤ ਮੁਜ਼ਾਰਾ 'ਚ ਲਿਖਿਆ ਹੈ ਵੀ ਜੇ ਬੰਦਾ ਕਿਤੇ ਫਲਾਈਟ ਵਿੱਚ ਹੈ, ਸਫ਼ਰ ਵਿੱਚ ਹੈ, ਉਦੋਂ ਜੇ ਗੁਰਦੁਆਰੇ ਨਹੀਂ ਜਾ ਸਕਿਆ ਤਾਂ ਭਰਮ ਨਹੀਂ ਕਰਨਾ, ਇਹ ਵੀ ਲਿਖਿਆ। ਜਾਣਾ ਰੋਜ਼ ਹੈ, ਪਰ ਜੇ ਬੰਦਾ ਹੁਣ ਕਿਤੇ ਜਾ ਰਿਹਾ ਹੈ, ਲੰਬੀ ਫਲਾਈਟ ਹੈ, ਉਦੋਂ ਨਹੀਂ ਜਾ ਸਕਿਆ ਤਾਂ ਉਦਣ ਦੀ ਮਾਫ਼ੀ ਹੈ। ਉੱਦਾਂ ਕੋਈ ਮਾਫ਼ੀ ਨਹੀਂ। ਪ੍ਰਾਤਾ ਕਾਲ ਸਤਸੰਗ ਨਾ ਜਾਵੇ, ਤਨਖਾਹਦਾਰ ਵੈ ਉਹ ਤਨਖਾਹੀ ਹੈ ਜਿਹੜਾ ਸਤਸੰਗ 'ਚ ਨਹੀਂ ਆਉਂਦਾ ਰੋਜ਼। ਗੁਰਦੁਆਰੇ ਸਾਹਿਬ ਬਣੇਗਾ ਦੇ ਵਾਸਤੇ, ਇਸੇ ਵਾਸਤੇ ਭਾਵੇਂ ਘਰ ਪ੍ਰਕਾਸ਼ ਕੀਤਾ ਹੈ ਤਾਂ ਵੀ ਰੋਜ਼ ਗੁਰਦੁਆਰੇ ਜਾਣਾ, ਰੋਜ਼ ਐਵਰੀ ਡੇ। ਗੁਰਸਿੱਖ ਕੱਲ੍ਹ ਦੱਸਿਆ ਸੀ ਨਾ, ਗੁਰਸਿੱਖ ਭਲ ਕੇ ਉੱਠ ਕਰ, ਅੰਮ੍ਰਿਤ ਵੇਲਾ ਸਰਨ ਬੰਦਾ, ਸੁੱਤੇ ਉੱਠਦਿਆਂ ਇਸ਼ਨਾਨ ਨਾਮ ਜਪ ਕੇ, ਗੁਰ ਕੈ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ। ਧਰਮਸਾਲ ਉਦੋਂ ਸੀ ਜਦੋਂ ਮਹਾਰਾਜ ਅਜੇ ਪ੍ਰਕਾਸ਼ ਨਹੀਂ ਕੀਤਾ, ਗੁਰੂ ਨਾਨਕ ਸਾਹਿਬ ਨੇ ਧਰਮਸਾਲਾਂ ਬਣਾਈਆਂ, ਉਦੋਂ ਧਰਮਸਾਲ ਨੂੰ ਤੁਰ ਪੈਂਦਾ। ਹੁਣ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਗਿਆ, ਫਿਰ ਗੁਰਦੁਆਰਾ ਬਣ ਗਿਆ, ਤੁਰ ਪੈਂਦਾ ਗੁਰਦੁਆਰੇ ਨੂੰ। ਸਾਧ ਸੰਗਤ ਵਿੱਚ ਜਾ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਸੰਗਤ ਵਿੱਚ ਜਾ ਕੇ ਸੁਣਨ ਦਾ ਤਾਂ ਦੋ ਅਰਥ ਬਣਦੇ। ਜੇ ਕੋਈ ਸੁਣਾਉਣ ਵਾਲਾ ਬੈਠਾ ਭਾਈ ਗੁਰਪ੍ਰੀਤ ਸਿੰਘ, ਤਾਂ ਬਹਿ ਕੇ ਆਰਾਮ ਨਾਲ ਸੁਣਦਾ, ਅਤੇ ਜੇ ਸੁਣਨ ਵਾਲੇ ਬੈਠੇ ਫਿਰ ਸੁਣਾਉਂਦਾ। ਸ਼ੰਕਾ ਮਨੋ ਮਿਟਾ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਸੇ ਨਾਲ ਵੈਰ ਵਿਰੋਧ ਨਹੀਂ, ਕਿਸੇ ਨਾਲ ਕੋਈ ਸ਼ੰਕਾ ਨਹੀਂ। ਦੇਖਿਓ ਬਣਦਾ ਕੀ ਹੈ, ਜਦੋਂ ਕੋਈ ਸ਼ੰਕਾ ਨਹੀਂ ਨਾ, ਅੱਗੇ ਹੈ ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸਾਦ ਆਣ ਵਰਤਨ ਦਾ। ਇੱਥੇ ਠੱਗੀ ਵਾਲਾ ਕੰਮ ਤਾਂ ਹੈ ਨਹੀਂ, ਇੱਥੇ ਸਾਰੇ ਧਰਮ ਦੀ ਕਿਰਤ ਕਰਦੇ ਆ, ਅਤੇ ਫਿਰ ਸਾਰਿਆਂ ਨੂੰ ਵਰਤਾ ਕੇ ਗੁਰਸਿੱਖਾਂ ਨੂੰ ਦੇ ਕਰ, ਪਿੱਛੋਂ ਬਚਿਆ ਆਪ ਖਵੰਦਾ। ਅਤੇ ਸਤਿਗੁਰੂ ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਫਿਰ ਪਤਾ ਤੈਨੂੰ ਹੋਣਾ ਕੀ ਮਿਲਣਾ? ਕਹਿੰਦੇ ਕਲੀ ਕਾਲ ਪ੍ਰਗਾਸ਼ ਕਰ, ਤੇਰੇ ਕਲਯੁਗ ਵਿੱਚ ਤੇਰੇ ਹਿਰਦੇ 'ਚ ਪ੍ਰਕਾਸ਼ ਹੋ ਜਾਏਗਾ, ਸੁਰ 'ਚ ਪ੍ਰਕਾਸ਼ ਹੋ ਜਾਏਗਾ। ਗੁਰ ਚੇਲਾ ਚੇਲਾ ਗੁਰ ਸੰਦਾ।

ਗੁਰੂ ਤੇ ਸਿੱਖ ਇੱਕੋ ਰੂਪ ਹੋ ਜਾਣਗੇ। ਗੁਰਮੁਖ ਗਾਡੀ ਰਾਹ, ਇਹ ਗਾਡੀ ਰਾਹ ਹੈ ਜਿਹੜਾ ਲਿਖਿਆ ਅੰਦਰ ਚੱਲੀਏ ਜੋ ਗਾਡੀ ਰਾਹ। ਹਰ ਜਨ ਕੋ ਹਰ ਮਿਲਿਆ, ਹੁਣ ਸੁਣਿਓ ਜਦੋਂ ਮਿਲਿਆ ਨਿਸ਼ਾਨੀ ਦੱਸਣ ਲੱਗੇ ਮਹਾਰਾਜ ਗੁਰੂ ਰਾਮਦਾਸ ਜੀ, ਆਓ ਪੜ੍ਹੀਏ ਹਰ

ਭਾਈ ਵੀਰ ਸਿੰਘ ਦਾ ਬਚਨ, ਇੱਕ ਹਿੱਸਾ ਸੰਸਾਰੀ ਕੰਮ ਕਰਦਾ, ਇੱਕ ਹਿੱਸਾ ਅੰਦਰ ਨਾਮ ਜਪਦਾ ਰਹਿੰਦਾ। ਇਹਦੀ ਪ੍ਰੈਕਟਿਸ ਹੈ। ਜਿਹੜਾ ਬੰਦਾ ਰੋਜ਼ ਪ੍ਰੈਕਟਿਸ ਕਰਦਾ, ਆਲਵੇਜ ਪ੍ਰੈਕਟਿਸ ਮੇਕ ਟੂ ਬੀ ਪਰਫੈਕਟ, ਉਹ ਪਰਫੈਕਟ ਬਣ ਜਾਂਦਾ ਜਿਹੜਾ ਰੋਜ਼ ਪ੍ਰੈਕਟਿਸ ਕਰਦਾ। ਅੰਦਰ ਨੂੰ ਜਾਣ ਦੀ ਪ੍ਰੈਕਟਿਸ, ਅੰਦਰ ਨੂੰ ਜਾਣ, ਨਾਮ ਜਪਣਾ ਸੁਰਤ ਦੇ ਨਾਲ, ਪਹਿਲਾਂ ਰਸਨਾ ਨਾਲ, ਫਿਰ ਸਵਾਸਾਂ ਨਾਲ, ਫਿਰ ਸੁਰਤ ਨਾਲ। ਜਦੋਂ ਸੁਰਤ ਵਿੱਚ ਵੱਸ ਗਿਆ ਫਿਰ ਆਪਣੇ ਆਪ ਚੱਲਦਾ। ਬਾਬਾ ਅਤਰ ਸਿੰਘ ਜੀ ਮਸਤੂ ਆਉਣ ਵਾਲੇ ਇੱਦਾਂ ਸੰਗਤ ਵਿੱਚ ਰਾਤ ਨੂੰ ਸਮਾਗਮ 'ਤੇ ਗਏ, ਕਹਿੰਦੇ ਸਾਧ ਸੰਗਤ ਜੀ ਨਾਮ ਜਪਿਆ ਕਰੋ। ਹੁਣ ਸੁਣਿਓ ਧਿਆਨ ਨਾਲ, ਸਾਧ ਸੰਗਤ ਜੀ ਨਾਮ ਜਪਿਆ ਕਰੋ। ਜਿਹੜਾ ਨਾਲ ਸੰਗੀ ਸਾਥੀ ਜਿਹੜੇ ਨਾਲ ਜਾਂਦੇ ਸੇਵਾਦਾਰ, ਉਹ ਕਹਿੰਦੇ ਬਾਬਾ ਜੀ ਤੁਹਾਨੂੰ ਤਾਂ ਕਹਿੰਦੇ ਜਪਦਿਆਂ ਦੇਖਿਆ ਹੀ ਨਹੀਂ, ਅਸੀਂ ਤੁਹਾਡੇ ਨਾਲ ਹੀ ਰਹਿੰਦੇ ਹਾਂ, ਤੁਸੀਂ ਕਿਹੜੇ ਵੇਲੇ ਜਪਦੇ? ਤਾਲ ਦਿੱਤਾ, ਕਹਿੰਦੇ ਔਖਾ ਬੇਟਾ ਨਾਮ ਜਪਣਾ। ਸ਼ਾਮੀ ਫਿਰ ਸਮਾਗਮ 'ਤੇ ਸਾਧ ਸੰਗਤ ਜੀ ਸਵੇਰੇ ਉੱਠਿਆ ਕਰੋ, ਨਾਮ ਜਪਿਆ ਕਰੋ। ਉਹ ਫਿਰ ਸੇਵਾਦਾਰ ਕਹਿੰਦਾ ਬਾਬਾ ਜੀ ਤੁਹਾਨੂੰ ਤਾਂ ਕਦੇ ਜਪਦਿਆਂ ਦੇਖਿਆ ਹੀ ਨਹੀਂ। ਫਿਰ ਤੀਜੇ ਦਿਨ, ਚੌਥੇ ਦਿਨ ਜਦੋਂ ਵਾਰ ਵਾਰ ਕਿਹਾ, ਸੇਵਾਦਾਰ ਕਹਿੰਦਾ ਬਾਬਾ ਜੀ ਅੱਜ ਤਾਂ ਪੁੱਛ ਕੇ ਹੀ ਸਾਹ ਲੈਣਾ, ਤੁਸੀਂ ਕਿਹੜੇ ਵੇਲੇ ਜਪਦੇ ਹੋ? ਅਸੀਂ ਤੁਹਾਡੇ ਨਾਲ ਹੀ ਪੈਂਦੇ ਹਾਂ, ਇਕੱਠੇ ਤਾਂ ਆਰਾਮ ਕਰਦੇ ਹੋ, ਅਤੇ ਤੁਸੀਂ ਤਾਂ ਕਦੇ ਜਪਦਿਆਂ ਦੇਖਿਆ ਨਹੀਂ। ਅਤੇ ਫਿਰ ਬਾਬਾ ਜੀ ਕਹਿੰਦੇ ਬੇਟਾ ਬਹੁਤਾ ਖੜੇ ਨਾ ਪਿਆ। ਨਹੀਂ ਜੀ ਨਹੀਂ, ਦੱਸੋ। ਜਦੋਂ ਵਾਰ ਵਾਰ ਪੁੱਛਿਆ, ਕਹਿੰਦੇ ਫਿਰ ਇੱਦਾਂ ਕਰ, ਅੰਦਰ ਆ ਜਾ, ਦਰਵਾਜ਼ਾ ਕਰ ਲਾ ਬੰਦ। ਬਾਬਾ ਜੀ ਦਰਵਾਜ਼ਾ ਬੰਦ ਕਰਾ ਲਿਆ, ਕਹਿੰਦੇ ਮੇਰਾ ਚੋਲਾ ਚੁੱਕ ਕੇ ਨਾ ਪਿੱਠ ਨਾਲ ਜਿਹੜਾ ਕੰਨ ਲਾ ਆਪਣਾ। ਜਦੋਂ ਚੋਲਾ ਚੁੱਕ ਕੇ ਜੋ ਕੰਨ ਲਾਇਆ ਨਾ ਪਿੱਠ ਨਾਲ, ਉਹ ਕਹਿੰਦੇ ਹਟ ਜਾ ਪਿੱਛੇ। ਉਹ ਕਹਿੰਦਾ ਬਾਬਾ ਜੀ ਹੁਣ ਛੱਡਦਾ ਨਹੀਂ, ਮੈਂ ਸੋਚਦਾ ਸੀ ਤੁਸੀਂ ਕਿਹੜੇ ਵੇਲੇ ਜਪਦੇ ਹੋ, ਤੁਹਾਡੇ 'ਤੇ ਇਕੱਲੇ ਇਕੱਲੇ ਰੋਮ ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਹੋ ਰਿਹਾ, ਤੁਹਾਡਾ ਸਵਾਸ ਸਵਾਸ ਨਾਮ ਜਪ ਰਿਹਾ। ਕਹਿੰਦੇ ਇਹ ਕਿਰਪਾ ਕਿੱਦਾਂ ਹੋਈ ਸਾਨੂੰ ਵੀ ਦੱਸੋ। ਕਹਿੰਦੇ ਅੰਮ੍ਰਿਤ ਵੇਲਾ, ਇੱਕ ਅੰਮ੍ਰਿਤ ਵੇਲਾ ਆ ਵੀ ਹੈ, ਜਿਹੜਾ ਬੱਚੇ ਬੈਠੇ ਇਹ ਵੀ ਅੰਮ੍ਰਿਤ, ਆਹ ਲੋਢਾ ਵੇਲਾ ਸਾਡਾ, ਅਸੀਂ ਤਾਂ ਹੁਣ ਬਸ ਅੱਗੇ ਜਾਣ ਵਾਲਾ ਤਿਆਰੀ ਹੈ। ਇਹ ਬੱਚੇ ਜਿਹੜੇ ਇਹ ਅੰਮ੍ਰਿਤ ਵੇਲਾ। ਇੱਕ ਜਦੋਂ ਹਰ ਗੁਰਗੋਬਿੰਦ ਧਿਆਈਏ ਸਾਦ ਅੰਮ੍ਰਿਤ ਵੇਲਾ, ਇੱਕ 3 ਵਜੇ ਸ਼ੁਰੂ ਹੁੰਦਾ ਅੰਮ੍ਰਿਤ ਵੇਲਾ, ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੇ ਚਾਓ। ਜਿਵੇਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਪ ਲੈਂਦੇ 2-2.5 ਘੰਟੇ, ਹਰ ਧਨ ਅੰਮ੍ਰਿਤ ਵੇਲੇ ਵੀ ਬੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨ ਖੁੱਟੇ ਨਾਹੀਂ। ਜਿਹਨੇ ਸਵੇਰੇ ਉੱਠ ਕੇ ਜਪ ਲਿਆ, ਸਾਰਾ ਦਿਨ ਆਪਣੇ ਆਪ ਚੱਲਦਾ ਰਹਿਣਾ ਹੈ, ਫਿਰ ਅਹਿਮਤਾਂ ਬਖਸ਼ਾਂ ਵਰਤਦੀਆਂ। ਆਹ ਸਤਿਗੁਰੂ ਜੀ ਕਹਿੰਦੇ ਵੀ ਜਿਹਨੇ ਇਹ ਕਿਰਪਾ ਜਿੱਤੇ ਹੋ ਗਈ ਨਾ, ਜਨ ਨਾਨਕ ਕੋ ਕਿਰਪਾ ਭਈ, ਹਰ ਕੀ ਕਿਰਪਾ ਭਈ, ਜਗਦੀਸ਼ਵਰ ਕਿਰਪਾ ਭਈ, ਮੈਂ ਅਨ ਦਿਨੋਂ ਸਦ ਸਦ ਸਦਾ ਹਰ ਜਪਿਆ ਹਰ ਨਾਉ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਤਖ਼ਤ ਦੇ ਉੱਤੇ ਸ੍ਰੀ ਅਨੰਦਪੁਰ ਸਾਹਿਬ, ਇੱਦਾਂ ਸੰਗਤਾਂ ਬੈਠੀਆਂ ਜਦੋਂ ਤਾਂ ਆਪਾਂ ਸਾਰੇ ਬੈਠੇ, ਅਤੇ ਸੰਗਤ ਨੇ ਪੁੱਛਿਆ ਮਹਾਰਾਜ ਅਸੀਂ ਜਿੰਨੇ ਜਾਣੇ ਬੈਠੇ ਤੁਸੀਂ ਸਭ ਤੋਂ ਵੱਧ ਪਿਆਰ ਕਿਹਨੂੰ ਕਰਦੇ ਹੋ? ਜੇ ਆਪਾਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਈਏ ਮਹਾਰਾਜ ਅਸੀਂ ਬੇਨਤੀ ਕਰਨੇ ਸਭ ਤੋਂ ਵੱਧ ਪਿਆਰ ਕਿਹਨੂੰ ਕਰਦੇ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਸੀਂ ਹੁਣ ਵੀ ਸਵਾਲ ਕਰ ਸਕਦੇ, ਮਹਾਰਾਜ ਸਭ ਤੋਂ ਵੱਧ ਕਿਹਨੂੰ ਪਿਆਰ ਕਰਦੇ? ਚੋਲੇ ਵਾਲਿਆਂ ਨੂੰ, ਪਜਾਮੇ ਕੁੜਤੇ ਵਾਲਿਆਂ ਨੂੰ, ਸਪਾਰੀ ਸੂਟ ਵਾਲਿਆਂ ਨੂੰ ਕਿਹਨੂੰ ਪਿਆਰ ਕਰਦੇ? ਮਹਾਰਾਜ ਨੇ ਪੁੱਛਿਆ, ਹੁਣ ਪੁੱਛ ਲਓ, ਫਿਰ ਦੱਸਣਾ ਇਹ ਆਪਾਂ ਇੱਥੋਂ ਫਿਰ ਦੱਸ। ਸਤਿਗੁਰੂ ਜੀ ਨੂੰ ਪੁੱਛਿਆ, ਸਤਿਗੁਰੂ ਜੀ ਕਹਿੰਦੇ ਮੈਂ ਸਭ ਤੋਂ ਵੱਧ ਪਿਆਰ ਜਿਹਨੂੰ ਕਰਨਾ ਨਾ ਉੱਥੇ ਪਤਾ ਕੀ ਬਖਸ਼ਿਸ਼ ਕਰਦਾ? ਕਹਿੰਦੇ ਬਾਣੀ ਪੜ੍ਹ ਕੇ, ਕਿਉਂਕਿ ਮੁੜ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਆਪ ਲਿਖਾਇਆ ਸੀ, ਉਹ ਧੀਰ ਮੱਲੀਆਂ ਨੇ ਨਹੀਂ ਸੀ ਦਿੱਤਾ, ਅਤੇ ਭਾਈ ਮਨੀ ਸਿੰਘ ਕੋਲ ਸਾਰਾ ਗੁਰੂ ਗ੍ਰੰਥ ਸਾਹਿਬ, ਅੱਜ ਪ੍ਰਕਾਸ਼ ਦਿਹਾੜਾ, ਸਾਰਾ ਸਤਿਗੁਰੂ ਜੀ ਨੇ ਸਭ ਹੋ ਗਈ ਤਲਵੰਡੀ 9 ਮਹੀਨੇ ਕਿੰਨੇ ਦਿਨਾਂ ਸਾਰਾ ਲਿਖਾਇਆ। ਅਤੇ ਮਹਾਰਾਜ ਕਹਿੰਦੇ ਜਿੱਥੇ ਸਭ ਤੋਂ ਵੱਧ ਮੇਰੀ ਕਿਰਪਾ ਹੁੰਦੀ ਹੈ ਨਾ, ਉਹਦੀ ਨਿਸ਼ਾਨੀ ਕੀ ਹੈ? ਸੱਤ ਸੱਤ ਹਰ ਸੱਤ, ਸੱਤ ਸੱਤੇ ਸੱਤ ਭਣੀਐ, ਦੂਸਰ ਆਣ ਨਾ ਅਵਰ ਪੁਰਖ ਪੌਰਾਤਨ ਸੁਣੀਐ, ਅੰਮ੍ਰਿਤ ਹਰ ਕੋ ਨਾਮ ਲੈ ਤ ਮਨ ਸਭ ਸੁੱਖ ਪਾਏ, ਜੇ ਰਸਨ ਚਾਖੇ ਉਹ ਤੇਜਨ ਤ੍ਰਿਪਤ ਅਗਾਏ, ਜੇ ਠਾਕੁਰ ਸੋ ਪ੍ਰਸੰਨ ਪਇਓ। ਜਿਹਦੇ ਉੱਤੇ ਉਹ ਠਾਕੁਰ ਪੂਰਾ ਖੁਸ਼ ਹੋ ਗਿਆ, ਉਹਨੂੰ ਕੀ ਮਿਲਦਾ? ਸੱਤ ਸੰਗਤ ਤੇ ਪਿਆਰ, ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁੱਲ ਕੀ ਉਧਾਰ। ਸੁਣਿਓ, ਕਹਿੰਦੇ ਜਿੱਤੇ ਮੇਰੀ ਪੂਰੀ ਕਿਰਪਾ ਹੁੰਦੀ ਮੈਂ ਪੂਰਾ ਖੁਸ਼ ਹੁੰਦਾ, ਮੈਂ ਸਤ ਸੰਗਤ ਬਖਸ਼ ਦੇਣਾ। ਸੰਗਤ ਕਹਿੰਦੀ ਸਤਿਗੁਰੂ ਜੀ ਆਪਾਂ ਰੋਜ਼ ਸਾਰੇ ਸੰਗਤ ਕਰਦੇ, ਇਹਦੇ ਵਿੱਚੋਂ ਪਿਆਰ ਕਿਹਨੂੰ ਕਰਦੇ ਹਾਂ? ਅਸੀਂ ਤਾਂ ਸਾਰੇ ਸੰਗਤ ਕਰਦੇ, ਰੋਜ਼ ਆਉਂਦੇ ਹਾਂ, ਦੱਸੋ ਇਸ ਤੋਂ ਵੱਧ ਸਭ ਤੋਂ ਵੱਧ ਪਿਆਰ ਇਹਨਾਂ ਵਿੱਚੋਂ ਕਿਹਨੂੰ ਕਰਦੇ? ਮਹਾਰਾਜ ਕਹਿੰਦੇ ਜਿਹੜੇ ਸੰਗਤ ਵਿੱਚ ਆਉਂਦੇ ਨਾ, ਸੰਗਤ 'ਚ ਕੀ ਮਿਲਦਾ ਹੈ? ਸੰਗਤ 'ਚ

0: ਉਹ ਰਾਮ ਦੇ ਪਿਆਰੇ ਆ, ਭਾਵੇਂ ਕੱਪੜੇ ਕੋਈ ਵੀ ਪਾਵੇ। ਸਿੱਖ ਰਹਿਤ ਮਰਿਆਦਾ 'ਚ ਲਿਖਿਆ ਕਿ ਸਾਰੇ ਅਤੇ ਦਸਤਾਰ ਤੋਂ ਛੁੱਟ। 1932 'ਚ ਮਰਿਆਦਾ ਬਾਣੀ ਪੜ੍ਹ ਕੇ ਦੇਖਿਓ, 32 ਪੇਜ ਨੇ ਉਹਦੇ, ਪੜ੍ਹਿਆ ਕਰੋ। ਭਾਈ ਗੁਰਪ੍ਰੀਤ ਸਿੰਘ ਨੂੰ ਪੁੱਛੋ, ਗੁਰਦਾਸਪੁਰ ਦੇ ਇਕੱਲੇ ਇਕੱਲੇ ਪਿੰਡ ਵਿੱਚ ਸਾਰੇ ਸਾਰੀ ਸੰਗਤ ਨੂੰ ਯਾਦ ਕਰਾਈ ਕੀ ਕਰਨਾ, ਬੱਚੇ ਦਾ ਜਨਮ ਹੋਇਆ ਕੀ ਕਰਨਾ, ਜਦੋਂ ਬੱਚੇ ਨੂੰ ਸਕੂਲੇ ਪੜ੍ਹਨੇ ਪਾਉਣਾ ਕੀ ਕਰਨਾ, ਜਦੋਂ ਬੱਚੇ ਦਾ ਆਨੰਦ ਕਾਰਜ ਕਰਨਾ ਕੀ ਕਰਨਾ, ਜਦੋਂ ਮ੍ਰਿਤਕ ਸੰਸਕਾਰ ਕੋਈ ਜੀਵ ਚੜ੍ਹਾਈ ਕਰ ਗਿਆ ਕੀ ਕਰ, ਸਾਰਾ ਕੁਝ ਲਿਖਿਆ ਹੈ। ਬਹੁਤ ਮਾਈਨਰ ਹੈ, ਗੁਰਬਾਣੀ ਦੇ ਅਨੁਕੂਲ ਲਿਖਿਆ, ਉਹਨੂੰ ਪੜ੍ਹੋ, ਵਿਚਾਰੋ, ਸਮਝੋ, ਉਹਦੇ ਅਨੁਸਾਰ ਤੁਰੋ, ਗੁਰੂ ਦੀ ਰਹਿਮਤ। 6.5 ਮਹੀਨੇ ਦਾਸ ਨੇ ਹੁਣ ਗੁਰਦਾਸਪੁਰ ਪਿੰਡਾਂ ਦੇ ਵਿੱਚ ਗੁਰੂ ਨੇ ਸੇਵਾ ਲਈ। ਮਹਾਰਾਜ ਜੀ ਨੇ 200 ਤੋਂ ਵੱਧ ਪਿੰਡ ਵਿੱਚ ਰੋਜ਼ ਇੱਦਾਂ ਕੀਰਤਨ ਹੁੰਦਾ, ਇੱਕ ਇੱਕ ਕੀਰਤਨੀਆਂ ਨੂੰ ਇੱਕ ਇੱਕ ਪਿੰਡ ਦਿੱਤਾ, 200 ਤੋਂ ਵੱਧ ਕੀਰਤਨੀਆਂ ਇੱਕ ਇੱਕ ਪਿੰਡ ਦਿੱਤਾ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਉਸੇ ਪਿੰਡ 'ਚ ਉਹਨੇ ਕੀਰਤਨ ਕਰਨਾ। ਪਹਿਲਾਂ ਇੱਕੋ ਜਗ੍ਹਾ ਕਰਦੇ ਸੀ, ਬੱਸਾਂ ਜਾਂਦੀਆਂ ਸੀ, ਬਹੁਤ ਸੰਗਤ ਇਕੱਠੀ ਹੁੰਦੀ। ਉਹਨਾਂ ਨੇ ਕਿਹਾ ਜੀ ਆਉਟਪੁੱਟ ਘੱਟ ਹੈ, ਪਿੰਡ ਵਾਲੇ ਨਹੀਂ ਆਉਂਦੇ, ਬਾਹਰੀ ਸੰਗਤ ਆਣ ਕੇ ਅਤੇ ਲਾਹਾ ਲੈ ਕੇ ਚਲੇ ਜਾਂਦੀ, ਪਿੰਡ ਵਾਲੇ ਘਰਾਂ ਨੂੰ ਚਲ ਜਾਂਦੇ। ਹੁਣ ਟਾਈਮ ਥੋੜ੍ਹਾ ਚੇਂਜ ਕੀਤਾ ਅਤੇ ਪਿੰਡਾਂ ਵਾਲਿਆਂ ਨੂੰ ਫਿਰ ਬੇਨਤੀ ਕੀਤੀ, ਜਿੱਦਾਂ ਕੱਲ੍ਹ ਤੁਹਾਨੂੰ ਬੇਨਤੀ ਕੀਤੀ, 5-5 ਜਾਣੇ ਲੈ ਕੇ ਆਉਣਾ, ਹੱਥ ਖੜਾ ਕਰੋ ਜਿਹਨੇ 5 ਜਾਣਿਆਂ ਨੂੰ ਕਿਹਾ। ਸ਼ਾਬਾਸ਼, ਬਾਕੀਆਂ ਪਤਾ ਗੱਲ ਕੀ ਹੈ, ਅਸੀਂ ਗੁਰੂ ਦੀ ਗੱਲ ਨਹੀਂ ਮੰਨੀ, ਮੈਂ ਟੁੱਟਾ ਜਿਹਾ ਬੰਦਾ, ਮੇਰੀ ਕਿੱਥੋਂ ਮੰਨਣੀ, ਆਹ ਮੇਰੀਆਂ ਧੀਆਂ। ਫਿਰ ਵੀ ਇਹਨਾਂ ਨੇ, ਆਹ ਜਿਹੜੇ ਮੇਰੇ ਨਾਲ ਦੇ, ਇਹਨਾਂ ਨੇ ਕਿਸੇ ਨੂੰ ਨਹੀਂ ਕਿਹਾ ਵੀ 5-5 ਜਾਣਿਆਂ ਨੂੰ ਬੇਨਤੀ ਕਰਨੀ, ਫੋਨ ਕਰਨਾ। ਮੈਂ ਕਿਹਾ ਸੀ ਫਿਰ ਵੀ ਕੱਲ੍ਹ ਨਾਲ ਸੰਗਤ ਜ਼ਿਆਦਾ ਹੈ। ਨਿੱਕੇ ਨਿੱਕੇ ਬੱਚਿਆਂ ਨੂੰ ਪੁੱਛੀ, ਉਹ ਵੀ ਕਹਿੰਦੇ ਅਸੀਂ ਵੀ ਆਪਣੇ ਦੋਸਤਾਂ ਨੂੰ ਲੈ ਕੇ ਆਏ, ਅਸੀਂ ਵੀ ਕਿਹਾ ਘਰ ਜਾ ਕੇ। ਉੱਥੇ ਅਸੀਂ ਕਹਿੰਦੇ ਹਾਂ ਇੱਦਾਂ ਪਿੰਡਾਂ 'ਚ ਨਾ, ਫਿਰ ਸਾਰਾ ਗੁਰਦੁਆਰਾ ਪੁੱਛੋ, ਗੁਰੂ ਦੀ ਝੂਰੀ 'ਚ ਕਹਿ ਰਹੇ ਗੁਰਪ੍ਰੀਤ ਸਿੰਘ, ਇਹ ਤਾਂ ਹੁਣ ਆਇਆ ਉੱਥੇ ਲਗਾਤਾਰ ਰੋਜ਼, ਇਹ ਵੀ ਇਹਨਾਂ ਨੂੰ ਪਿੰਡ ਮਿਲਿਆ ਹੈ। ਇਹ ਤੋਂ ਵੱਧ ਸੰਗਤ ਸਾਰਾ ਪਿੰਡ ਇਕੱਠਾ ਹੁੰਦਾ, ਸਾਰਾ ਪਿੰਡ, ਭਾਵੇਂ ਗੁਰਦੁਆਰੇ 5 ਨੇ, ਇੱਕੋ ਗੁਰਦੁਆਰੇ ਇਕੱਠੇ ਹੋਣਾ, ਅਤੇ ਜੇ 6 ਦਿਨ ਦਾ ਕੀਰਤਨ ਤਾਂ ਵੱਖਰੇ ਵੱਖਰੇ ਗੁਰਦੁਆਰੇ, ਪਰ ਸੰਗਤ ਸਾਰੀ ਇੱਕੋ ਜਗ੍ਹਾ ਇਕੱਠੀ ਹੋਣੀ। ਅਤੇ ਫਿਰ ਐਤਵਾਰ ਅੰਮ੍ਰਿਤ ਸੰਚਾਰ, 200-250 ਪੁਰਾਣੀ ਅੰਮ੍ਰਿਤ ਛਕ ਲੈਂਦਾ, ਸਾਰੀ ਜੇਲ੍ਹ ਪੁਲਿਸ ਅੰਮ੍ਰਿਤਧਾਰੀ ਹੈ, ਸਾਰੇ ਕੈਦੀ ਅੰਮ੍ਰਿਤਧਾਰੀ, 4 ਲਾਈਵ ਚੱਲਣ ਡਿਆ, 400 ਤੋਂ ਵੱਧ ਬੀਬੀਆਂ ਜੇਲ੍ਹ ਵਿੱਚ ਡੱਕੀਆਂ। ਕਿਸੇ ਕੋਈ ਗੁਨਾਹ ਹੋ ਗਿਆ, ਕਈ ਉੱਦਾਂ ਵੀ ਫੜਾ ਦਿੰਦੇ, ਉਹ ਤੁਹਾਨੂੰ ਪਤਾ ਇੰਡੀਆ 'ਚ ਕੀ ਚੱਲਦਾ, ਪੰਜਾਬ 'ਚ ਝੂਠੇ ਵੀ ਕੰਮ ਹੈ ਨਾ ਬਹੁਤ। ਫਿਰ ਨਿੱਕੇ ਨਿੱਕੇ ਬੱਚੇ ਲੈ ਕੇ ਜੇਲ੍ਹ 'ਚ ਬੈਠੀਆਂ, ਬੱਚੇ ਕੀ ਕਰਨ ਹੁਣ, ਬੱਚਾ ਜਿਹੜਾ ਦੁੱਧ ਪੀਂਦਾ ਮਾਤਾ ਦਾ, ਜੇ ਮਾਂ ਨੂੰ ਜੇਲ੍ਹ ਹੋਈ ਤਾਂ ਬੱਚੇ ਨੂੰ ਵੀ ਨਾਲ, ਵਿਚਾਰਾ ਉਹ ਵੀ ਭੁਗਤਣ ਡਿਆ। ਫਿਰ ਉਹਨੂੰ ਜਾ ਕੇ ਜਦੋਂ ਉੱਥੇ ਕੀਰਤਨ ਹੁੰਦਾ ਨਾ ਮਹੀਨੇ ਬਾਅਦ ਜੇਲ੍ਹ 'ਚ, ਫਿਰ ਉਹਨੂੰ ਬੇਨਤੀ ਕਰਦੀ ਵੀ ਇੱਥੋਂ ਅਗਾਂਹ ਕਿੱਥੇ ਜਾਣਾ, ਅਤੇ ਜੇ ਛੁੱਟਣਾ ਹੈ ਸਾਧਾਂ ਸਰਨੀ ਸੋ ਛੁੱਟਾ, ਗੁਰ ਪਿੱਛੇ ਲੰਘਾਏ ਦੀ ਆ ਸਭ ਛੁੱਟੀ, ਸਤਿਗੁਰੂ ਪਿੱਛੇ। ਉਹ ਗੁਰੂ ਵਾਲੇ ਬਣ ਜਾਓ ਛੁਟਕਾਰਾ ਹੋ ਜਾਏਗਾ, ਗੁਰੂ ਵਾਲੇ ਬਣ ਜਾਓ ਛੁਟਕਾਰਾ ਹੋ ਜਾਏਗਾ। ਅਤੇ ਜਦੋਂ ਨਾਮ ਜਪਣਾ, ਬਿਨ ਗੁਰ ਘਾਲ ਨਾ ਪਵੀ ਥਾਏ, ਬਿਨ ਗੁਰ ਮਨੂ ਹੱਥ ਡਲਾਏ, ਜਪੋ ਨਾਮ ਠੀਕ ਹੈ, ਪਰ ਗੁਰੂ ਵਾਲੇ ਬਣ ਕੇ ਜਪਾਂਗੇ ਫਿਰ ਘਾਲ ਥਾਏ ਪੈਣੀ ਹੈ, ਉਹ ਤੋਂ ਬਿਨਾਂ ਘਾਲ ਥਾਏ ਨਹੀਂ ਪੈਂਦੀ। ਸਤਿਗੁਰੂ ਜੀ ਦੇ ਬਚਨ ਹਨ, ਮੈਂ ਆਪਣੇ ਕੋਲ ਕੋਈ ਬੋਲਾਂ ਮੈਨੂੰ ਬਾਅਦ ਪੁੱਛ ਲਓ ਵੀ ਤੁਸੀਂ ਆਹ ਕਿੱਥੋਂ ਬੋਲਿਆ, ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਜੋ ਲਿਖਿਆ ਮੈਂ ਉਹ ਬੋਲ ਰਿਹਾ, ਕੋਸ਼ਿਸ਼ ਕਰੀਦੀ ਹੈ। ਤੋ ਮਹਾਰਾਜ ਬਖਸ਼ਿਸ਼ ਕਰਦੇ, ਕਹਿੰਦੇ ਜਿੱਤੇ ਪੂਰੀ ਖੁਸ਼ੀ ਮੈਂ ਉਹਨੂੰ ਨਾਮ ਜਪਣ ਲਗਾ ਦੇਣਾ। ਜਿਹੜੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ, ਸਮਝ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ। ਮੈਂ ਸੁਣਿਆ ਗੁਰਸਿੱਖਾਂ ਪਾਸੋਂ ਬਚਨ, ਕਹਿੰਦੇ ਜਿਹੜੇ ਨਾਮ ਜਪਦੇ ਆ ਨਾ, ਗੁਰੂ ਗੋਬਿੰਦ ਸਿੰਘ ਜੀ ਦੋਨੇ ਹੱਥ ਰਾਤ ਸੁੱਤਿਆਂ ਪਿਆਂ ਵੀ ਸਿਰ 'ਤੇ ਰਹਿੰਦੇ, ਸੁੱਤਿਆਂ ਪਿਆਂ ਧੀਆਂ ਦੇ ਸਿਰ 'ਤੇ, ਬੱਚਿਆਂ ਦੇ ਸਿਰ 'ਤੇ, ਵੱਡਿਆਂ ਦੇ ਵੀ, ਦੋਨੇ ਹੱਥ ਸਤਿਗੁਰੂ ਜੀ 24 ਘੰਟੇ ਸਮਰੱਥ ਗੁਰੂ
1: ਸਿਰ ਹੱਥ ਧਰੇ।
0: ਨਿਸ਼ਾਨੇ ਕੀ ਹੈ? ਗੁਰ ਕੀਨੀ ਕਿਰਪਾ
1: ਹਰ ਨਾਮ ਦਿਓ,
0: ਨਾਮ ਦੇਤਾ ਜਿਸ ਦੇ ਕੇ ਚਰਨ ਅਗਨ ਹਰਿਓ, ਨਿਸਵਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੁੱਤ ਭਾਣ ਡਰਿਓ। ਸੁੱਤ ਭਾਣ ਕੌਣ ਹੈ? ਭਾਣ ਦਾ ਪੁੱਤਰ, ਸੂਰਜ ਦਾ ਪੁੱਤਰ, ਧਰਮ ਰਾਜਾ ਵੀ ਡਰਦਾ ਜੇ ਉਹਨਾਂ ਤੋਂ। ਭੰਦਾਸ ਸਵਾ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀ ਹੋ, ਸਮਰੱਥ ਗੁਰੂ
1: ਸਿਰ ਹੱਥ ਧਰਿਓ।
0: ਸਿਰ ਤੇ ਹੱਥ ਰੱਖਦੇ ਪੰਜ ਪਿਆਰੇ ਇਕੱਠੇ, ਇੱਥੇ ਅੰਮ੍ਰਿਤ ਸੰਚਾਰ ਹੋਏਗਾ, ਦੇਖਿਓ ਪੰਜ ਪਿਆਰੇ ਇੱਕ ਏਦਾਂ, 1, 2, 3, 4 ਪੰਜ ਜਾਣੇ ਇਕੱਠੇ ਸਿਰ ਤੇ ਹੱਥ ਰੱਖ ਕੇ ਨਾਮ ਦ੍ਰਿੜ ਕਰਾ ਦਿੰਦੇ। ਜਪੋ ਹੁਣ, ਨਾਮ ਤੈਨੂੰ ਦੇ ਦਿੱਤਾ, ਰਾਤ ਦਿਨ ਜਪਦਾ ਰਹਿ, ਤੈਨੂੰ ਕੋਈ ਨਹੀਂ ਇੰਨੀ ਗੱਲ ਕਹੇਗਾ ਇੰਨਾ ਕਿਉਂ ਜਪਦਾ, ਸਗੋਂ ਇਹੋ ਕਹੇਗਾ ਘੱਟ ਜਪਦਾ ਹੋਰ ਜਪ। ਤਾਂ ਬੇਨਤੀ ਕੀਤੀ, ਅੱਜ 100 ਵਾਰੀ ਜਪ ਲਿਆ ਨਾ, ਕੱਲ੍ਹ 101 ਤੋਂ ਸ਼ੁਰੂ ਹੋਣਾ, ਮਤ ਸੋਚੋ ਕੱਲ੍ਹ ਵਾਰ ਨਿਕਲ ਗਿਆ, ਇਕੱਠਾ ਕਰੋ। ਜਦੋਂ ਕਰੋੜਾਂ ਨਾਮ ਉਚਰੋ, ਰਾਮ ਨਾਮ ਲੱਖ ਵਾਰੀ, ਅੰਮ੍ਰਿਤ ਰਸ ਪੀਵੋ ਲੱਖ ਲੱਖ ਗੇੜਾ। ਬੋਲੋ ਜਪਜੀ ਸਾਹਿਬ ਹੈ, ਲੱਖ ਲੱਖ ਗੇੜਾ, ਏਕ ਨਾਮ ਏਤ ਰਾਹੇ, ਪਤੀ ਨੂੰ ਮਿਲਦੀਆਂ ਪੌੜੀਆਂ ਨੇ ਲੱਖ ਲੱਖ ਗੇੜਾ ਆਖੀ, ਪਤੀ ਨੂੰ ਮਿਲਦੀਆਂ ਏਤ ਰਾਹੇ ਪੱਤ ਪਵੜੀਆਂ, ਪਤੀ ਨੂੰ ਮਿਲਦੀਆਂ ਪੌੜੀਆਂ ਨੇ ਲੱਖ ਲੱਖ ਵਾਰੀ।

ਆਪਣਾ ਜਪਣਾ ਚੜੀਆ ਹੋਏ ਇੱਕ ਮਿੱਕ ਹੋ ਜਾਓਗੇ ਪੌੜੀਆਂ ਚੜ ਕੇ ਨਾਮ ਜਪ ਕੇ ਦੇਖੋ ਸੀ ਇੰਨਾ ਚਾਅ ਚੜਿਆ ਹੁੰਦਾ ਵੀ ਰਾਤ ਵੀ ਸਵੇਰੇ ਅੰਮ੍ਰਿਤ ਵੇਲਾ ਕਿਤੇ ਹੋਏ ਸੀ ਉੱਠ ਕੇ ਬੈਠੀਏ ਜਿਹਨਾਂ ਨੂੰ ਚਾਅ ਚੜਿਆ ਹੁੰਦਾ ਉਹਨਾਂ 'ਤੇ ਕਿਰਪਾ ਹੋ ਜਾਂਦੀ ਜਿਹੜੀ ਚੀਜ਼ ਦਾ ਚਾਅ ਚੜਿਆ ਹੋਵੇ ਬਿਲਕੁਲ ਮਹਾਰਾਜ ਰਹਿਮਤ ਬਖਸ਼ਿਸ਼ ਕਰਨ ਸੰਗਤਾਂ ਬਹੁਤ ਕੁਝ ਦਾਸ ਨੂੰ ਕਹਿੰਦੀਆਂ ਆਹ ਵੀ ਕਿਹਾ ਕਰੋ ਆਹ ਵੀ ਕਿਹਾ ਕਰੋ ਕੀ ਕਹਿਣਾ ਹੈ ਮਹਾਰਾਜ ਸਾਰੇ ਆਪਾਂ ਸਿਆਣੇ ਹਾਂ ਬਾਣੀ ਪੜ੍ਹਨੀ ਕੱਲ੍ਹ ਕਿੰਨੇ ਸਹਿਜ ਪਾਠ ਕੱਲ੍ਹ ਆਰੰਭ ਕੀਤਾ ਹੱਥ ਖੜੇ ਕਰੋ ਇੱਕ ਦੋ ਤਿੰਨ ਚਾਰ ਚਲੋ ਕਹਿਣਾ ਤਾਂ ਫਰਜ਼ ਬਣਦਾ ਹੀ ਹੈ ਨਾ ਕਈ ਕਹਿੰਦੇ ਅਸੀਂ ਪਹਿਲਾਂ ਕਰਦੇ ਠੀਕ ਹੈ ਜਿਹੜੇ ਪਹਿਲਾਂ ਸਹਿਜ ਪਾਠ ਕਰਦੇ ਹੋ ਉਹਨਾਂ ਦਾ ਚੱਲ ਰਿਹਾ ਠੀਕ ਹੈ ਉਹਨਾਂ ਨੂੰ ਮੁੜ ਕੇ ਦੁਬਾਰਾ ਜਦੋਂ ਭੋਗ ਪਏਗਾ ਫਿਰ ਦੁਬਾਰਾ ਸ਼ੁਰੂ ਕਰਿਓ ਕੱਲ੍ਹ ਬੇਨਤੀ ਕੀਤੀ ਕਿੰਨੇ ਅੰਗ ਰੋਜ਼ ਕਰਨੇ ਇੱਕ ਹੀ ਕਰੋ ਭਾਵੇਂ ਇੱਕ ਕਰੋ ਜੇ ਚਾਰ ਕਰੋਗੇ ਫਿਰ ਭੋਗ ਕਦੋਂ ਪੈਣਾ ਤੂੰ ਚਾਰ ਕਿਹਾ ਤੂੰ ਕਰਦਾ ਸ਼ੁਰੂ ਕਰਦੇ ਪੁੱਤ ਤੂੰ ਬੱਚੇ ਨਿੱਕੇ ਵੀ ਸ਼ੁਰੂ ਕਰਾਓ ਇਹਨਾਂ ਨੂੰ ਇੱਕ ਅੰਗ ਰੋਜ਼ ਕਰਾਓ ਬੱਚਿਆਂ ਨੂੰ ਹੁਣ ਜਿਹੜੀ ਬਾਣੀ ਇਹਨਾਂ ਨੂੰ ਯਾਦ ਹੋ ਗਈ ਨਾ ਬਚਪਨ ਵਿੱਚ ਇਹ ਭੁੱਲਣੀ ਨਹੀਂ ਕਦੀ ਬਹੁਤ ਰਹਿਮਤ ਤਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਹਰ ਜਨ

ਸਰਗੁਣ ਸਰੂਪ 'ਚ ਦਰਸ਼ਨ ਕਰਨਾ ਚਾਹੁੰਦੇ, ਸੁਣਿਓ, ਇਹ ਵੀ ਵਿਸ਼ਾ ਬੜਾ ਗੰਭੀਰ ਹੈ। ਕੌਂਟਰੀ ਕਾਫੀ ਗੁਰਸਿੱਖਾਂ ਨਾਲ ਉੱਥੇ ਚਾਹੁੰਦੇ ਨੇ ਵੀ ਸਰਗੁਣ ਸਰੂਪ ਸਤਿਗੁਰੂ ਜੀ ਘੋੜੇ 'ਤੇ ਚੜ੍ਹ ਕੇ ਆਉਣ, ਇਹ ਵੀ ਸੋਚਦੇ ਕਈ। ਚਲੋ ਜਿੱਦਾਂ ਦੀ ਭਾਵਨਾ ਹੈ ਫਲ 'ਤੇ ਲੱਗਦਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਬੈਠੇ, ਗੁਰਤਾ ਗੱਦੀ ਤਾਂ ਹੁਣ ਇਹਨਾਂ ਕੋਲ, ਗੁਰਤਾ ਗੱਦੀ ਕਿਹਦੇ ਕੋਲ? ਨਾਨਕ ਸੋ ਅੰਗਦ ਗੁਰਦੇਵਣਾ, ਸੋ ਅਮਰਦਾਸ ਹਰ ਸੇਵਣਾ, ਸੋ ਰਾਮਦਾਸ ਸੋ ਅਰਜਣਾ, ਸੋ ਹਰ ਗੋਬਿੰਦ ਹਰ ਪਰਸਣਾ, ਸੋ ਕਰਤਾ ਹਰ ਰਾਏ ਦਤਾਰਨੰਗ, ਸੋ ਹਰ ਕ੍ਰਿਸ਼ਨ ਅਗਮ ਅਪਾਰਨੰਗ, ਸੋ ਤੇਗ ਬਹਾਦਰ ਸਤ ਸਰੂਪਨਾ, ਸੋ ਗੁਰੂ ਗੋਬਿੰਦ ਸਿੰਘ ਹਰ ਕਾ ਰੂਪਨਾ, ਸਭ ਏਕੋ ਏਕੋ ਏਕਨਾ, ਨਹੀਂ ਭੇਦ ਨਾ ਕਸ਼ ਵੀ ਵੇਖਣਾ। ਦੱਸੇ ਗੁਰੂ ਸਾਹਿਬਾਨ ਇੱਕੋ ਜੋਤ ਹੈ ਨਾ, ਜੋਤ ਉਹਾ ਜੁਗਤ ਸਾਹਿ ਸਹਿ ਕਾਇਆ ਫੇਰ ਪਲਟੀ ਹੈ, ਝੁਲੇ ਸੋ ਸਤ ਨਿਰੰਜਣੀ ਮਲ ਤਖਤ ਬੈਠਾ। ਅਤੇ ਗੁਰੂ ਸਾਹਿਬ ਜੋਤ ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਹੈ, ਜੇ ਸਾਹਮਣੇ ਕੋਈ ਸਰਗਨ ਸਰੂਪ 'ਚ ਆ ਵੀ ਜਾਵੇ ਕਹੇ ਮੈਂ ਗੁਰੂ ਨਾਨਕ, ਮੰਨੋਗੇ ਤੁਸੀਂ? ਕਈ ਕਹਿੰਦੇ ਅਸੀਂ ਗੁਰੂ ਨਾਨਕ ਨਹੀਂ, ਹੁਣ ਕਹ ਵੀ ਜੋਤ ਤਾਂ ਇੱਧਰ ਹੈ, ਅਸੀਂ ਤੈਨੂੰ ਮੰਨਾਂਗੇ। ਹੁਣ ਇਹ ਦੱਸਿਆ ਸਾਰਾ ਕੁਝ, ਇਕੱਲੀ ਇਕੱਲੀ ਲਾਈਨ ਪੜ੍ਹ ਕੇ ਦੇਖੋ, ਸਭ ਕੁਝ ਦੱਸਿਆ, ਕਿੱਦਾਂ ਜਾਣਾ, ਕਿੱਦਾਂ ਕਰਨਾ, ਕਿੱਦਾਂ ਨਹੀਂ ਕਰਨਾ, ਸਾਰਾ ਕੁਝ ਤਾਂ ਲਿਖ ਕੇ ਦੱਸ ਦਿੱਤਾ। ਸਤਿਗੁਰੂ ਆਗੂ ਜਾਣੀਏ, ਬਾਹਾਂ ਪਕੜੇ, ਬਾਹਾਂ ਪਕੜ ਅੰਧਲੇ ਉਧਾਰੇ, ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ, ਸਾਰੀਆਂ ਗੱਲਾਂ ਤਾਂ ਲਿਖ ਦਿੱਤੀਆਂ, ਹੁਣ ਉਹਨੂੰ ਵਿਚਾਰੋ, ਸਮਝੋ ਅਤੇ ਆਪਣੇ ਜੀਵਨ 'ਤੇ ਆਪਾਂ ਲਾਗੂ ਕਰਨਾ। ਸਰਗੁਣ ਸਰੂਪ 'ਚ ਦਰਸ਼ਨ ਕਈ ਚਾਹੁੰਦੇ ਵੀ ਘੋੜੇ 'ਤੇ ਚੜ੍ਹ ਕੇ ਆਵੇ, ਅਸੀਂ ਦੇਖੀਏ ਸਤਿਗੁਰੂ ਜੀ ਨੂੰ, ਉਹ ਦੇਖੋ ਵੀ ਮਹਾਰਾਜ ਮਿਹਰ ਕਰ ਦਿੰਦੇ, ਕਈਆਂ ਨੂੰ ਦਰਸ਼ਨ ਵੀ ਹੋ ਜਾਂਦੇ ਆ। ਪਰ ਸਾਡੇ ਵੱਡੇ ਭਾਗ ਆ ਉਹ ਜਿਹਨੂੰ ਦਰਸ਼ਨ ਹੋਣਗੇ ਇੱਕ ਗੁਰੂ ਸਾਹਿਬ, ਅਸੀਂ ਦਸਾਂ ਗੁਰੂ ਸਾਹਿਬਾਂ ਦੇ ਰੋਜ਼ ਕਰ ਰਹੇ ਹਾਂ, ਦਸਾਂ ਪਾਸਿਆਂ ਦੀ ਜੋਤ ਹੈ, ਕਰਦੇ ਕਿ ਨਹੀਂ ਕਰਦੇ, ਭਾਵਨਾ ਕਿੰਨੀ ਕੁ ਹੈ, ਛੱਡਦਾ ਕਿੰਨੀ ਹੈ, ਫਿਰ ਬਖਸ਼ਿਸ਼ ਹੋ ਜਾਂਦੀ ਹੈ। ਤੂੰ ਮਿਹਰ ਕਰ, ਆ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ, ਸਦਾ ਹੀ ਪ੍ਰਕਾਸ਼ ਦਿਹਾੜਾ। ਅੱਜ ਦੇ ਦਿਨ ਤਾਂ ਚਲੋ ਸੱਚਖੰਡ ਹਰਿਮੰਦਰ ਸਾਹਿਬ, ਕਿ ਪਹਿਲਾ ਹੁਕਮਨਾਮਾ ਕਿਹੜਾ ਆਇਆ, ਸੰਤਾਂ ਕਿਆ ਕਾਰਜ ਹਰ ਕੰਮ ਕਰਾਵਣ, ਇਹ ਹੁਕਮਨਾਮਾ ਮਹਾਰਾਜ ਬਖਸ਼। ਹੁਣ ਰੋਜ਼ ਹੁਕਮਨਾਮਾ ਰੋਜ਼ ਆਉਂਦਾ, ਰੋਜ਼ ਹੁਕਮ ਸਤਿਗੁਰੂ ਜੀ ਦਾ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਸਦਾ ਨਿਤ ਹੁਕਮਨਾਮਾ ਮਹਾਰਾਜ ਜੀ ਦਾ ਪੜ੍ਹ ਕੇ ਦੇਖੋ। ਤਾਂ ਸ਼ਬਦ ਜਿਹੜਾ ਆਪਾਂ ਸ਼ੁਰੂ ਕੀਤਾ, ਪੜ੍ਹੀਏ ਅੰਮ੍ਰਿਤ ਬਚਨ, ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁੱਖ ਅੰਮ੍ਰਿਤ ਪਾਵੈ ਸ਼ਬਦ। ਇਹ ਪੂਰੀ ਪਹਿਲਾਂ ਸਮਾਪਤੀ ਕਰੀਏ, ਫਿਰ ਇੱਕ ਸ਼ਬਦ ਹੋਰ ਪੜ੍ਹਾਂਗੇ, ਫਿਰ ਸਮਾਪਤੀ ਕਰਾਂਗੇ। ਤੋ ਮਹਾਰਾਜ ਬਖਸ਼ ਕਰ।

ਪੜ੍ਹਿਓ ਤੁਸੀਂ, ਹੁਣ ਟਾਈਮ ਇੰਨਾ ਨਹੀਂ ਅਰਥ ਕਰਨ ਦੇ, ਪੜ੍ਹਿਓ ਵੀ ਸਤਿਗੁਰੂ ਜੀ ਦੇ ਬਚਨ ਕਿੱਦਾਂ ਬਖਸ਼ਿਸ਼ ਕਰਦੇ ਆ, ਜਿਹੜਾ ਜਿਹੜਾ ਇਹ ਪੜ੍ਹਦਾ ਨਾ ਬਾਣੀ ਕਿੰਨੀਆਂ ਰਹਿਮਤਾਂ ਵਰਤਦੀਆਂ। ਮਹਾਂ ਬਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਘਾਰੇ, ਬੜੇ ਕੋਈ ਬੰਦਾ ਬਖਾਦੀ ਹੋਵੇ, ਪਾਪ ਕੀਤੇ ਹੋਣ, ਖੋਟੇ ਕਰਮ ਕੀਤੇ ਹੋਣ, ਸਾਰਿਆਂ ਦਾ ਉਧਾਰ ਕਰ ਦਿੰਦੇ ਗੁਰੂ ਦੇ ਬਚਨ ਸਤਿਗੁਰ।

0: ਸਤਿਗੁਰੂ ਜੀ ਦੇ ਬਚਨ ਸਾਰੀ ਬਾਣੀ ਅੱਖਰ ਲਿਖੇ
1: ਸਹੀ
0: ਗਾਵਾਂ ਅਵਰ ਨਾ ਜਾਣਾ ਬਾਣੀ ਜਿਹੜੇ ਅੱਖਰ ਲਿਖੇ ਸਤਿਗੁਰੂ ਜੀ ਨੇ ਇਹ ਸਤਿਗੁਰੂ ਜੀ ਦੀ ਪਾਵਨ ਬਾਣੀ ਹੈ ਪੜ੍ਹਨੀ ਸ਼ੁਰੂ ਕਰੀਏ ਸਾਰਿਆਂ ਨੂੰ ਬੇਨਤੀ ਹੈ ਜਿਹਨਾਂ ਨਹੀਂ ਸ਼ੁਰੂ ਕੀਤਾ ਪਾਠ ਤਾਂ ਕੱਲ੍ਹ ਦਾ ਸਾਰਿਆਂ ਦਾ ਆਰੰਭ ਹੋ ਗਿਆ ਇੱਕ ਦੋ ਅੰਗ ਰੋਜ਼ ਪੜ੍ਹਨੇ ਸ਼ੁਰੂ ਕਰੋ ਕੱਲ੍ਹ ਬੇਨਤੀ ਕੀਤੀ ਸੀ ਨਾ ਕਾਫੀ ਟਾਈਮ ਹੈ ਜਾਂ ਬੰਦਾ ਕੋਈ ਟ੍ਰੇਨ 'ਚ ਬੈਠਾ ਪਲੇਨ 'ਚ ਬੈਠਾ ਬੱਸ 'ਚ ਬੈਠਾ ਉਹਨੂੰ ਕੱਢ ਕੇ ਮੋਬਾਈਲ ਤੋਂ ਇੱਕ ਦੋ ਅੰਗ ਰੋਜ਼ ਪੜ੍ਹਨੇ ਸ਼ੁਰੂ ਕਰ ਦਿਓ ਸਾਨੂੰ ਕਿਹੜੀ ਕਾਲੀ ਹੈ ਜਦੋਂ ਮਹਾਰਾਜ ਕਿਰਪਾ ਕਰਨਗੇ ਭੋਗ ਪੈ ਜਾਏਗਾ ਅਤੇ ਮੈਂ ਦੱਸਿਆ ਸੀ ਆਰੰਭ ਕਿੱਦਾਂ ਕਰਨਾ ਗੁਰੂ ਘਰ ਇੱਥੇ ਵੀਰ ਜੀ ਨੂੰ ਬੇਨਤੀ ਕਰਨੀ ਗ੍ਰੰਥੀ ਸਿੰਘ ਨੂੰ ਉਹਨਾਂ ਨੇ ਆਨੰਦ ਸਾਹਿਬ ਦਾ ਪਾਠ ਕਰਕੇ ਉਸ ਤੋਂ ਬਾਅਦ ਅਰਦਾਸ ਕਰਕੇ ਹੁਕਮਨਾਮਾ ਨਾਲ ਪੰਜ ਪੌੜੀਆਂ ਕਰਕੇ ਪਾਠ ਆਰੰਭ ਕਰ ਦੇਣਾ ਜਦੋਂ ਭੋਗ ਪਾਉਣਾ ਨਵੇਂ ਪਾਤਸ਼ਾਹ ਦੇ ਸਲੋਕ ਉਹ ਵੀ ਇੱਥੇ ਆਣ ਕੇ ਪੜ੍ਹਨੇ ਭਾਈ ਸਾਹਿਬ ਜੀ ਨੂੰ ਕਹਿਣਾ ਤੁਸੀਂ ਪੜ੍ਹ ਦਿਓ ਆਪ ਵੀ ਤੁਸੀਂ ਪੜ੍ਹ ਸਕਦੇ ਹੋ ਤਾਂ ਗੁਰੂ ਸਾਹਿਬ ਦੀ ਬੜੀ ਰਹਿਮਤ ਬਖਸ਼ਿਸ਼ ਹੈ ਇਸ ਸਥਾਨ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਸਤਿਗੁਰੂ ਜੀ ਦੀਆਂ ਰਹਿਮਤਾਂ ਵਰਤ ਰਹੀਆਂ ਹਨ ਬੜੀ ਕਿਰਪਾ ਹੈ ਬਜ਼ੁਰਗਾਂ ਨੇ ਕਿੰਨਾ ਘਾਲ ਹੈ ਕਮਾਈ ਹੈ ਇਹਨਾਂ ਦੀ ਕਿੰਨੀ ਮਿਹਨਤ ਹੈ ਇਹ ਨਹੀਂ ਮੈਂ ਗੁਰੂ ਦੀ ਜ਼ੋਰ 'ਚ ਕਿਸੇ ਦੀ ਉਪਮਾ ਕਰ ਰਿਹਾ ਉਪਮਾ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਨੇ ਮਹਾਰਾਜ ਜੀ ਦਾ ਬਚਨ ਮੰਨ ਕੇ ਸੇਵਾ ਜਿਹਨਾਂ ਕੋਲ ਮਹਾਰਾਜ ਨੇ ਲਈ ਹੈ ਤਾਂ ਕਿੰਨਾ ਸੋਹਣਾ ਸਿਸਟਮ ਸਾਰੇ ਵਰਲਡ 'ਚ ਐਸਾ ਨਹੀਂ ਹੈ ਕਿਤੇ ਬਾਹਰ ਦੇਖੇ ਮਿਊਜ਼ੀਅਮ ਬਣਿਆ ਕਿੰਨਾ ਵਧੀਆ ਕਿੱਦਾਂ ਕਿੱਦਾਂ ਇਹਨਾਂ ਨੇ ਸਾਰਾ ਸਮਾਨ ਕਲੈਕਟ ਕੀਤਾ ਹੋਏਗਾ ਕਿੰਨੀ ਮਿਹਨਤ ਕੀਤੀ ਹੈ ਤਾਂ ਇਹ ਲਹਿਰਾਂ ਬਣਨੀਆਂ ਚਾਹੀਦੀਆਂ ਇਹਨਾਂ ਬਜ਼ੁਰਗਾਂ ਦੀ ਰਹਿਨੁਮਾਈ ਜ਼ਰੂਰ ਆਪਾਂ ਇਹਨਾਂ ਨੂੰ ਪੁੱਛ ਹੀ ਲਈਏ ਨਾ ਵੀ ਬਾਪੂ ਜੀ ਇੱਦਾਂ ਕਰ ਲਈਏ ਜਿੱਦਾਂ ਮਾਂ ਪਿਓ ਨੂੰ ਪੁੱਛੀ ਜਾਂਦਾ ਮਾਂ ਪਿਓ ਕਿੰਨੇ ਖੁਸ਼ ਹੁੰਦੇ ਬੱਚੇ ਮਰਜ਼ੀ ਭਾਵੇਂ ਆਪਣੀ ਗੱਲ ਨੇ ਇੱਕ ਵਾਰੀ ਪੁੱਛ ਲਈਏ ਜਾ ਕੇ ਪਿਤਾ ਜੀ ਮੈਂ ਆਹ ਕੰਮ ਕਰਨ ਲੱਗਾ ਕਰ ਲਵਾਂ ਅਤੇ ਉਹਨਾਂ ਨੇ ਕੀ ਕਹਿਣਾ ਅਤੇ ਕਹਿੰਦੇ ਤੇਰਾ ਬੱਚੇ ਤਰੱਕੀ ਕਰਨ ਇਸ ਕਰਕੇ ਬਹੁਤ ਜਥੇਬੰਦੀਆਂ ਐਸੀਆਂ ਨੇ ਚਲੋ ਹੁਣ ਇੱਥੇ ਲਾਈਵ ਚੱਲ ਰਿਹਾ ਇਹ ਗੱਲ ਨਹੀਂ ਕੀਤੀ ਜਾ ਸਕਦੀ ਦਾਸ ਨਾ ਉੱਦਾਂ ਬਹਿ ਕੇ ਵਿਚਾਰ ਕਰ ਲਿਓ ਚਾਰ ਚਾਰ ਲਹਿਰਾਂ ਬਣੀਆਂ ਨੇ ਪਿੱਛੇ ਬਜ਼ੁਰਗ ਉਸ ਤੋਂ ਬਾਅਦ ਦੂਜੀ ਲਹਿਰ ਉਹਨਾਂ ਨੇ ਉਹਨਾਂ ਨੂੰ ਦੱਸਣਾ ਪਤਾ ਨਹੀਂ ਪਿੱਛੇ ਕੌਣ ਕੀ ਦੱਸ ਰਿਹਾ ਇਹਨਾਂ ਨੂੰ ਕੀ ਸਮਝਾ ਰਿਹਾ ਅੱਗੇ ਬੱਚਿਆਂ ਨੇ ਕੰਮ ਕਰਨਾ ਹੁੰਦਾ ਤਾਂ ਮਹਾਰਾਜ ਬੜੀਆਂ ਰਹਿਮਤਾਂ ਕਰਦੇ ਬਹੁਤ ਬਖਸ਼ਾਂ ਕਰਦੇ ਇਹਨਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਮੈਂ ਗੁਰੂ ਦੀ ਹਜ਼ੂਰੀ ਵਿੱਚ ਸੰਗਤ ਵਿੱਚ ਕਹਿ ਰਿਹਾ ਮੈਨੂੰ ਕਿਸੇ ਨੇ ਨਹੀਂ ਕਿਹਾ ਇੱਦਾਂ ਕਿਹੋ ਮੈਨੂੰ ਮਹਾਰਾਜ ਜੀ ਦਾ ਉਪਦੇਸ਼ ਹੁਕਮ ਹੀ ਕੋਈ ਹੋਇਆ ਫਿਰ ਤੁਸੀਂ ਜ਼ਰੂਰ ਤੁਸੀਂ ਜੇ ਜਿਉਂ ਸਤਿਕਾਰ ਕਰੋਗੇ ਨਾ ਵੱਡਿਆਂ ਦਾ ਤੁਹਾਨੂੰ ਆਪਣੇ ਆਪ ਸਤਿਕਾਰ ਦੇਖੋ ਬੱਚੇ ਨੂੰ ਚਾਰ ਸੇਬ ਦਿੱਤੇ ਪਿਤਾ ਨੇ ਕਹਿੰਦੇ ਚਾਰ ਬੱਚੇ ਚਾਹੁਣ ਇੱਕ ਸੇਬ ਫੜਾਇਆ ਕਹਿੰਦਾ ਬੇਟਾ ਖਾਓ ਇੱਕ ਬੱਚਾ ਦੌੜ ਕੇ ਗੋਦੀ 'ਚ ਬਹਿ ਗਿਆ ਪਿਤਾ ਜੀ ਪਹਿਲਾਂ ਤੁਸੀਂ ਖਾਓ ਸਭ ਤੋਂ ਵੱਧ ਪਿਆਰ ਕਿਹਨੂੰ ਕਰੇਗਾ ਨਹੀਂ ਸਮਝ ਲੱਗੀ ਚਵਾਂ ਨੂੰ ਇੱਕ ਸੇਬ ਫੜਾਤਾ ਕਹਿੰਦਾ ਬੇਟਾ ਖਾਓ ਦੂਜੇ ਤਿੰਨ ਖਾਣ ਲੱਗ ਪਏ ਅਤੇ ਭੱਜ ਕੇ ਗੋਦੀ 'ਚ ਆਣ ਕੇ ਬਹਿ ਗਿਆ ਨਹੀਂ ਡੈਡੀ ਪਹਿਲਾਂ ਤੁਸੀਂ ਖਾਓ ਉਹਨੇ ਉਹਨੂੰ ਹੀ ਖਵਾਇਆ ਪਰ ਸਭ ਤੋਂ ਵੱਧ ਲਾਡ ਉਹਨਾਂ ਨਾਲ ਕੀਤਾ ਇੱਦਾਂ ਜਦੋਂ ਆਪਾਂ ਕੁਝ ਵੀ ਛਕਣਾ ਸਤਿਗੁਰੂ ਜੀ ਨੂੰ ਪਹਿਲਾਂ ਸਿਖਾਉਣਾ ਵੱਡਿਆਂ ਨੂੰ ਛਕਾ ਕੇ ਫਿਰ ਛਕਣਾ ਬਹੁਤ ਮੈਨੂੰ ਸੰਗਤਾਂ 'ਤੇ ਹੁਕਮ ਕੀਤੇ ਵੀ ਤੁਸੀਂ ਆਹ ਵੀ ਗੱਲ ਕਿਹੋ ਆਹ ਵੀ ਗੱਲ ਕਿਹੜਾ ਕਿਹੜਾ ਬਚਨ ਆਪ ਜੀ ਨਾਲ ਸਾਂਝਾ ਕਰੀਏ ਕੋਸ਼ਿਸ਼ ਕਰੋ ਜੋ ਗੁਰਮਤਿ ਰਹਿਤ ਮਰਿਆਦਾ ਹੈ ਉਹਨੂੰ ਪੜ੍ਹੋ ਅੱਜ ਆਨੰਦ ਕਾਰਜ 'ਤੇ ਗਏ ਹਾਂ ਅਸੀਂ ਗਰੀਬ ਜਨ ਤੋਂ ਦੇਖਿਆ ਉੱਥੇ ਆਨੰਦ ਕਾਰਜ ਦੇ ਉੱਤੇ ਕਿਹਾ ਜਾਂਦਾ ਨਾ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਕਿ ਆਪਣੀ ਘਰ ਵਾਲੀ ਨੂੰ ਆਪਣੀ ਅਰਧੰਗੀ ਜਾਣ ਕੇ ਸਾਰੀਆਂ ਵਸਤਾਂ ਵਿੱਚ ਇੱਕੋ ਜਿਹਾ ਪਿਆਰ ਅਰਧੰਗੀ ਦਾ ਮਤਲਬ ਪਤਾ ਕੀ ਹੁੰਦਾ ਸਰੀਰ ਦਾ ਅੱਧਾ ਹਿੱਸਾ ਜਿਹੜੀ ਸਾਡੀ ਘਰ ਵਾਲੀ ਹੈ ਨਾ ਸਾਡੀ ਸਰਦਾਰਨੀ ਉਹ ਸਾਡੇ ਸਰੀਰ ਦਾ ਅੱਧਾ ਹਿੱਸਾ ਵਾ ਅੱਧੇ ਹਿੱਸੇ ਦਾ ਮਤਲਬ ਹੈ ਵੀ ਜੇ ਉਹਨੂੰ ਕੋਈ ਪ੍ਰੋਬਲਮ ਬਿਮਾਰ ਹੈ ਸਮਝ ਲਓ ਅੱਧਾ ਹਿੱਸਾ ਮਰ ਗਿਆ ਇੱਦਾਂ ਕਰਦੇ ਅਤੇ ਸਰਦਾਰਨੀ ਜੀ ਵੀ ਉਹ ਵੀ ਸਾਰੀਆਂ ਅਵਸਥਾਵਾਂ ਵਿੱਚ ਇੱਕੋ ਜਿਹਾ ਪਿਆਰ ਆਪਣੇ ਸਰਦਾਰ ਜੀ ਦੀ ਸੇਵਾ ਕਰਨੀ ਇਹ ਤਾਂ ਸੇਵਾ ਵੈਸੇ ਕਰਦੀਆਂ ਵੀ ਬੜੀਆਂ ਬੜੀ ਮਹਾਰਾਜ ਦੀ ਰਹਿਮਤ ਹੈ ਅਤੇ ਪਿਆਰ ਨਾਲ ਰਹਿਣਾ ਇਹ ਬਹੁਤ ਜ਼ਰੂਰੀ ਹੈ ਬੱਚਿਆਂ 'ਚ ਵੀ ਰੱਬ ਨੂੰ ਦੇਖਣਾ ਮਾਤਾ ਪਿਤਾ 'ਚ ਵੀ ਰੱਬ ਨੂੰ ਦੇਖਣਾ ਰੱਬ ਤਾਂ ਸਾਰੇ ਅੰਦਰ ਹੈ ਸਾਨੂੰ ਦਿਸਦਾ ਨਹੀਂ ਕਿਉਂ ਮਹਿਸੂਸ ਨਹੀਂ ਕਰਦੇ ਵੱਡਿਆਂ ਨਿੱਕਿਆਂ ਸਾਰਿਆਂ 'ਚ ਹੀ ਹੈ ਘੱਟ ਘੱਟ ਮੈਂ ਹਰਜੂ ਵਸਿਆ ਸੰਤਨ ਕਹਿਓ ਪੁਕਾਰ ਸਾਰਿਆਂ ਵਿੱਚ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿੰਦ ਇਹ ਤਾਂ ਪਿਆਰ ਦੇ ਭੁੱਖੇ ਨੇ ਸਾਡੇ ਵਾਸਤੇ ਇੰਨਾ ਕੁਝ ਕੀਤਾ ਪਰਿਵਾਰ ਕਿੰਨੀਆਂ ਮਿਹਨਤਾਂ ਕੀਤੀਆਂ ਅਸੀਂ ਬਾਅਦ 'ਚ ਕਹਿੰਦੇ ਕੀਤਾ ਕੀ ਸਾਡੇ ਵਾਸਤੇ ਇਸ ਕਰਕੇ ਜ਼ਰੂਰ ਮਾਤਾ ਪਿਤਾ ਦੀ ਸੰਭਾਲ ਕਰੋ ਜੇ ਤੁਸੀਂ ਇੰਡੀਆ ਤੋਂ ਵੀ ਕਿਸੇ ਨੂੰ ਬੁਲਾਉਂਦੇ ਹੋ ਤਾਂ ਮੈਂ ਉੱਥੇ ਆਸਟ੍ਰੇਲੀਆ ਦੇਖਿਆ ਮੁੜ ਕੇ ਪੁੱਛ ਨਹੀਂ ਪੁੱਛਦੇ ਨਹੀਂ ਉਹ ਫਿਰ ਕਹਿੰਦੇ ਸਾਨੂੰ ਗੱਡੀ ਨਹੀਂ ਸੀ ਗੁਰਦੁਆਰੇ ਕਿੱਦਾਂ ਆਇਆ ਕਈ ਐਸੇ ਬੱਚੇ ਵੀ ਸਵੇਰੇ ਬੱਚੇ ਮਾਂ ਪਿਓ ਨੂੰ ਛੱਡ ਜਾਂਦੇ ਸ਼ਾਮ ਨੂੰ ਲੈ ਕੇ ਵੀ ਜਾਂਦੇ ਸਾਰਾ ਦਿਨ ਗੁਰਦੁਆਰੇ ਸੇਵਾ ਕਰਦੇ ਸਾਰਾ ਦਿਨ ਅਤੇ ਕਿੰਨੀਆਂ ਬਖਸ਼ਾਂ ਜਿਨ੍ਹਾਂ ਨੇ ਸਾਡੇ ਵਾਸਤੇ ਇੰਨੀਆਂ ਘਾਲਣਾ ਘਾਲੀਆਂ ਇੰਨੀਆਂ ਮਿਹਨਤਾਂ ਮਾਂ ਦਾ ਅਤੇ ਪਿਤਾ ਦਾ ਸਾਹ ਕਈ ਜਨਮ ਲਾ ਕੇ ਬੱਚਾ ਦੇਣ ਹੀ ਨਹੀਂ ਦੇ ਸਕਦਾ ਇੱਥੋਂ ਤੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਿਆ ਜੇ ਮਾਂ ਹੋਵੇ ਯਾਰ ਨਹੀਂ ਕਿਉਂ ਪੁੱਤ ਪਧਾਰੇ ਪੁੱਤ ਤਾਂ ਵੀ ਨਹੀਂ ਉਹਨੂੰ ਪੁੱਛ ਸਕਦਾ ਜੇ ਕੋਈ ਗਲਤ ਵੀ ਕੰਮ ਅਵਲ ਤਾਂ ਕੋਈ ਕਰਦਾ ਹੀ ਨਹੀਂ ਕਰੇ ਵੀ ਤਾਂ ਵੀ ਪੁੱਤ ਮਾਂ ਨੂੰ ਨਹੀਂ ਪੁੱਛ ਸਕਦਾ ਮਾਂ ਦਾ ਦੇਣ ਨਹੀਂ ਦੇ ਸਕਦੇ, ਪਿਤਾ ਦਾ ਦੇਣ ਨਹੀਂ ਦੇ ਸਕਦੇ। ਅਤੇ ਜਿਹਨਾਂ ਜਿਹਨਾਂ ਨੇ ਸੇਵਾ ਕੀਤੀ ਹੈ, ਅੱਗੇ ਵੀ ਦੇਖ ਲਿਓ, ਸਾਡੇ ਬੱਚੇ ਵੀ ਸਾਡੇ ਵੱਲ ਦੇਖ ਰਹੇ ਆ ਵੀ ਜਿੱਦਾਂ ਇਹ ਹੁਣ ਸੇਵਾ ਕਰ, ਉਹ ਵੀ ਸਾਡੀ ਅੱਗੇ ਸੇਵਾ ਕਰਨਗੇ। ਅਤੇ ਜੇ ਨਹੀਂ ਕਰਨੀ ਤਾਂ ਅੱਗੇ ਤਿਆਰ ਰਹੋ, ਫਿਰ ਅੱਗੇ ਵੀ ਤਿਆਰ ਰਹੋ। ਇੱਕ ਕਹਾਵਤ ਨਿੱਕੇ ਹੁੰਦੇ ਸੁਣਦੇ ਰਹੇ, ਕੋਈ ਬੇਟਾ ਨਾ ਆਪਣੇ ਪਿਤਾ ਨੂੰ ਬਿਮਾਰ ਹੋ ਗਿਆ, ਸੰਭਾਲ ਨਾ ਕਰੇ ਅਤੇ ਛੁੱਟਣ ਗਿਆ ਬਾਹਰ ਕਮਾਦ ਦੇ, ਜਦੋਂ ਜਾ ਕੇ ਨਾ ਕਮਾਦ ਵਿੱਚ ਜਿਹਦੇ ਗੰਨਾ ਲਾਇਆ ਹੁੰਦਾ, ਸੁੱਟਣ ਲੱਗਾ ਨੁੱਕਰ ਵਿੱਚ, ਉਹ ਕਹਿੰਦਾ ਪੁੱਤਰ ਇੱਥੇ ਨਾ ਸੁੱਟੀ, ਥੋੜ੍ਹਾ ਗਾਂਹ ਸੁੱਟੀ। ਕਹਿੰਦਾ ਇੱਥੇ ਕੀ ਗੱਲ ਆ? ਕਹਿੰਦਾ ਇੱਥੇ ਮੈਂ ਆਪਣੇ ਪਿਓ ਨੂੰ ਸੁੱਟਿਆ ਸੀ, ਥੋੜ੍ਹਾ ਜਿਹਾ ਗਾਂਹ ਸੁੱਟ ਦੇ। ਉਹ ਘਰ ਲੈ ਗਿਆ, ਕਹਿੰਦਾ ਤੂੰ ਪਿਓ ਨੂੰ ਸੁੱਟਿਆ ਤਾਂ ਤੈਨੂੰ ਸੁੱਟਣ ਲੱਗਾ, ਅਤੇ ਮੈਂ ਤੈਨੂੰ ਸੁੱਟਿਆ ਮੈਨੂੰ ਵੀ ਕੋਈ ਸੁੱਟੇਗਾ। ਅਤੇ ਇਸ ਕਰਕੇ ਉਹ ਫਿਰ ਘਰ ਲੈ ਕੇ ਉਹਦੀ ਸੇਵਾ ਕੀਤੀ। ਸੇਵਾ ਕਰਨੀ ਹੈ, ਬੜੀਆਂ ਖੁਸ਼ੀਆਂ ਬੜੀਆਂ ਬਖਸ਼ਾਂ ਮਿਲਦੀ। ਤੋ ਇਹ ਬੇਨਤੀ ਪ੍ਰਵਾਨ ਜ਼ਰੂਰ ਕਰਿਓ, ਬੱਚਿਆਂ ਦੀ ਸੰਭਾਲ ਕਰੋ। ਬਹੁਤ ਜ਼ਿਆਦਾ ਸਮਾਂ ਭਿਆਨਕ ਆ ਰਿਹਾ ਅਤੇ ਆ ਗਿਆ ਹੈ ਧੀਆਂ ਦਾ, ਬੱਚਿਆਂ ਨੂੰ ਸਾਰੀ ਗੱਲ ਆਪਣੇ ਮਾਤਾ ਪਿਤਾ ਨਾਲ ਕਰੋ, ਤੁਸੀਂ ਵੀ ਆਪਣੇ ਬੱਚਿਆਂ ਨਾਲ ਸਾਰੀ ਗੱਲ ਕਰੋ ਵੀ ਤੇਰੇ ਅੰਦਰ ਬੱਚਾ ਕੋਈ ਗੱਲ ਹੈ ਤਾਂ ਸਾਨੂੰ ਦੱਸ, ਅਸੀਂ ਤੇਰੇ ਫਰੈਂਡ ਨਾਲ ਤੇਰੇ ਦੋਸਤ ਹਾਂ, ਜਿਹੜੀ ਗੱਲ ਤੂੰ ਕਹਿੰਦੀ ਸਾਡੇ ਨਾਲ ਸਾਂਝੀ ਕਰ, ਅਸੀਂ ਤੇਰਾ ਭਲਾ ਹੀ ਲੋਚਾਂਗੇ। ਤੋ ਮਾਂ ਪਿਓ ਨੂੰ ਬੱਚੇ ਦੱਸ ਦਿੰਦੇ ਆ, ਉੱਦਾਂ ਫਿਰ ਲੁਕਾ ਰੱਖਦੇ ਆ, ਅਤੇ ਉਹਨਾਂ ਨੂੰ ਬਚਪਨ ਤੋਂ ਇੱਧਰਲੇ ਬੰਨੇ ਅਸੀਂ ਤਾਂ ਲਾ ਸਕਦੇ ਜੇ ਅਸੀਂ ਆਪ ਲੱਗੇ ਹੋਈਏ। ਜੇ ਅਸੀਂ ਆਪ ਖੁਦ ਨਹੀਂ ਲੱਗਦੇ, ਅਸੀਂ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਅੱਜ ਤੱਕ ਨਹੀਂ ਮੰਨਿਆ, ਆਪ ਗੁਰੂ ਵਾਲੇ ਨੇ ਬਣੇ, ਬੱਚੇ ਕਿੱਦਾਂ ਮੰਨਣਗੇ? ਸਾਡੇ ਆਖੇ ਲੱਗਣਗੇ, ਆਪ ਗੁਰੂ ਵਾਲੇ ਬਣੋ ਬੱਚਿਆਂ ਨੂੰ। ਭਾਈ ਸਾਹਿਬ, ਭਾਈ ਵੀਰ ਸਿੰਘ ਦਾ ਬਚਨ ਚੇਤਾ ਕਿ ਆ ਗਿਆ, ਭਾਈ ਸਾਹਿਬ ਨੂੰ ਕਿਸੇ ਨੇ ਸਵਾਲ ਕੀਤਾ, ਸ਼ਾਇਦ ਕੱਲ੍ਹ ਦੱਸਿਆ, ਕਿਸੇ ਨੇ ਸਵਾਲ ਕੀਤਾ ਬੱਚੇ ਨੂੰ ਜਦੋਂ ਐਡਮਿਸ਼ਨ ਕਰਾਉਂਦੇ ਸਕੂਲ ਵਿੱਚ, ਇੱਥੇ ਪਤਾ ਨਹੀਂ ਹੁਣ 4 ਸਾਲ ਦਾ 5 ਸਾਲ ਦਾ, ਇੰਡੀਆ 'ਚ 3 ਸਾਲ ਦਾ ਭੇਜਣ ਲੱਗ ਗਏ ਹੁਣ। ਅਤੇ ਜਦੋਂ ਬੱਚੇ ਨੂੰ ਸਕੂਲ ਐਡਮਿਸ਼ਨ ਕਰਾਈ ਦੀ 4 ਸਾਲ 5 ਸਾਲ ਦਾ, ਅਤੇ ਜਦੋਂ ਗੁਰਮਤ ਵਾਲੇ ਪਾਸੇ ਬੱਚੇ ਨੂੰ ਗੁਰਮਤ ਵਿੱਚ ਲਾਉਣਾ, ਕਿਸ ਉਮਰ 'ਚ ਲਾਉਣਾ ਚਾਹੀਦਾ? ਹੁਣ ਧਿਆਨ ਨਾਲ ਸੁਣਿਓ, ਕਿਹਨੂੰ ਬਚਨ ਕੀਤਾ? ਭਾਈ ਸਾਹਿਬ ਭਾਈ ਵੀਰ ਸਿੰਘ ਨੂੰ। ਜਦੋਂ ਬੱਚੇ ਨੂੰ ਗੁਰਮਤ ਵਾਲੇ ਪਾਸੇ ਐਡਮਿਸ਼ਨ ਕਰਾਉਣੀ ਹੈ, ਕਿਸ ਉਮਰ 'ਚ ਲਾਉਣਾ ਚਾਹੀਦਾ? ਅਤੇ ਭਾਈ ਸਾਹਿਬ ਕਹਿੰਦੇ ਬੱਚੇ ਦੇ ਜਨਮ ਤੋਂ 20 ਸਾਲ ਪਹਿਲਾਂ। ਸਮਝ ਲੱਗੀ ਤੁਹਾਨੂੰ? ਤੁਹਾਨੂੰ ਦੱਸੋ ਕਿਹਨੂੰ ਸਮਝ ਲੱਗੀ, ਦੱਸੋ। ਅਰੇ ਬੱਚੇ ਦਾ ਜਨਮ ਨਹੀਂ ਹੋਇਆ, ਕਹਿੰਦੇ 20 ਸਾਲ ਪਹਿਲਾਂ ਗੁਰਮਤ 'ਚ ਪਾ ਦਿਓ ਉਹਨੂੰ, ਕੀ ਪਤਾ ਲੱਗਾ? ਦੱਸੋ। ਮਾਂ, ਮਾਂ ਪਹਿਲਾਂ ਤਿਆਰ ਹੋਏ ਉਹਦੀ ਕੁੱਖ ਵਿੱਚੋਂ, ਫਿਰ ਭਾਈ ਤਾਰੂ ਸਿੰਘ ਦਾ ਜਨਮ ਹੋਣਾ, ਬਾਬਾ ਦੀਪ ਸਿੰਘ ਦਾ ਜਨਮ ਹੋਣਾ। ਮਾਂ ਤਾਂ ਤਿਆਰ ਹੋਏ ਪਹਿਲਾਂ, ਅਸੀਂ ਬੱਚਿਆਂ ਨੂੰ ਅੰਮ੍ਰਿਤ ਨਹੀਂ ਛਕਾਉਂਦੇ, ਪਤਾ ਨਹੀਂ ਕਿੱਦਾਂ ਦਾ ਵਰ ਮਿਲਣ, ਵਰ ਤੁਸੀਂ ਲੱਭਣਾ, ਉਹ ਤਾਂ ਸੰਯੋਗ ਵਿਯੋਗ ਧੁਰੋਂ ਹੀ ਹੋਆ। ਮਹਾਰਾਜ ਨੇ ਪਹਿਲਾਂ ਤਿਆਰੀ ਕੀਤੀ ਹੈ, ਮਹਾਰਾਜ ਬਹੁਤ ਬਖਸ਼ਾਂ ਕਰਦੇ। ਅਤੇ ਜਦੋਂ ਆਪਾਂ ਗੁਰੂ ਵਾਲੇ ਬਣ ਗਏ, ਫਿਰ ਆਪਾਂ ਜਿਹੜਾ ਅਗਲਾ ਘਰ ਦੇਖਣਾ, ਅਸੀਂ ਗੁਰੂ ਵਾਲਾ ਦੇਖਣਾ, ਅਸੀਂ ਦੇਖਣਾ ਵੀ ਗੁਰੂ ਵਾਲਾ ਹੈ, ਦਿੱਤਨੇਮ ਕਰਦਾ ਹੈ, ਬਸ ਇਹੋ ਦੇਖਣਾ। ਜਾਤ ਬਰਾਦਰੀ ਨਹੀਂ ਦੇਖਣੀ ਕੋਈ ਵੀ, ਬਣ 'ਚ ਲਿਖਿਆ ਹੈ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ ਜਿਨਕੀ ਲੇਖਿਆ ਪੱਤ ਪਵੇ ਚੰਗੇ ਸੇਈ ਕੇ। ਮਾਨਸ ਕੀ ਜਾਤ ਸਭ ਹੈ ਇੱਕ ਹੀ ਪਹਿਚਾਣ, ਸਭ ਇੱਕੋ ਹੀ ਹੈ। ਠੀਕ ਹੈ ਜੇ ਕੋਈ ਬੱਚਾ ਨਿਤਨੇਮ ਹੀ ਹੈ, ਰੋਜ਼ ਗੁਰੂ ਘਰ ਨਾਲ ਜੁੜਿਆ, ਰਿਸ਼ਤਾ ਕਰਦੇ ਹੋ, ਪੁੱਛਣ ਦੀ ਲੋੜ ਹੀ ਨਹੀਂ। ਉਹਨੂੰ ਪੁੱਛੋ ਤੂੰ ਨਿਤਨੇਮ ਕਰਦਾ, ਤੂੰ ਰਹਿਤਾਂ ਦਾ ਧਾਰਨੀ ਹੈ, ਕੋਈ ਕਿਰਾਇਤ ਨਹੀਂ ਕੀਤੀ, ਤਾਂ ਰਿਸ਼ਤਾ ਕਰ ਦਿਓ, ਦੇਖੋ ਬੱਚੀ। ਅਤੇ ਜੇ ਕਿਤੇ ਉਹਨੂੰ ਕਿਤੇ ਨਸ਼ੇ ਵਾਲਾ ਕੋਈ ਮਿਲ ਗਿਆ, ਸ਼ਰਾਬੀ ਮਿਲ ਗਿਆ, ਸਾਰੀ ਜ਼ਿੰਦਗੀ ਝੂਠੇ ਭਾਂਡੇ ਮਾਂਜੇਗੀ ਅਤੇ ਝਿੜਕਾਂ ਖਾਏਗੀ, ਲੜਾਈ ਝਗੜੇ, ਨਸ਼ੇ ਵਾਲਿਆਂ ਦੇ ਘਰ ਬਹੁਤ ਮਾੜਾ ਹਾਲ ਹੈ, ਇੱਥੇ ਵੀ ਬਹੁਤ ਲੋਕ ਚਲ ਗਏ ਨਸ਼ਿਆਂ ਵਿੱਚ। ਇਸ ਕਰਕੇ ਥੋੜ੍ਹਾ ਜਿਹਾ ਆਪਣਾ ਆਪ ਸਟੈਂਡ ਕਰੋ, ਬੱਚਿਆਂ ਨੂੰ ਸੰਭਾਲੋ, ਰੋਜ਼ ਘਰ ਨਿਤਨੇਮ ਕਰੋ ਅਤੇ ਰੋਜ਼ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਓ। ਸੰਗਤ ਵਿੱਚ ਥੋੜ੍ਹਾ ਟਾਈਮ ਰੱਖੋ ਵੀ ਇੰਨਾ ਚਿਰ ਸੰਗਤ 'ਚ ਬੈਠਣਾ ਹੈ। ਬੱਚਿਆਂ ਨੂੰ ਕੀਰਤਨ ਸਿਖਾਓ, ਜਿਹੜਾ ਬੱਚਾ ਕੀਰਤਨ ਸਿੱਖ ਗਿਆ ਕਦੀ ਕੇਸਾਂ 'ਚ ਬੇਅਦਬੀ ਨਹੀਂ ਕਰੇਗਾ, ਕਦੀ ਨਸ਼ੇ ਵਿੱਚ ਨਹੀਂ ਜਾਏਗਾ। ਸਾਰੇ ਨਿੱਕੇ ਬੱਚੇ ਉਦੋਂ ਕੀਰਤਨ ਸਿਖਾਉਣਾ ਸ਼ੁਰੂ ਕਰ ਦਿਓ। ਕਿੰਨੀਆਂ ਰਹਿਮਤਾਂ ਵਰਤਦੀਆਂ, ਸਮਾਂ ਹੁਣ ਹੋ ਗਿਆ ਬੇਅੰਤ ਹੋਈਆਂ ਭੁੱਲਾਂ ਦੀ, ਕੱਲ੍ਹ ਦਾ ਦੀਵਾਨ ਦੇਣ ਦਾ, ਸਵੇਰ ਦਾ ਜਿਹੜਾ ਹੈ 11:30 ਤੋਂ ਦਾਸ ਨੂੰ ਕਹਿੰਦੇ ਤੁਸੀਂ 11:30 ਵਜੇ ਸ਼ੁਰੂ ਕਰਨਾ, ਬਾਕੀ ਤਾਂ ਸਵੇਰੇ ਸ਼ੁਰੂ ਹੋ ਜਾਣਾ। ਅਤੇ ਇਸ ਕਰਕੇ ਬੇਨਤੀ ਹੈ ਕੱਲ੍ਹ ਨੂੰ ਵੀ ਆਇਓ ਸਾਰੇ ਜਣੇ, ਇੱਕ ਦਿਨ ਦਾ ਹੋਰ ਦੀਵਾਨ ਹੈ। ਇਹ ਮੈਨੂੰ ਫਿਰ ਕਹਿੰਦੇ ਕਿ ਉਹ 5-5 ਜਾਣੇ ਨਾਲ ਲੈ ਕੇ ਆਏ, ਲੈ ਕੇ ਆਓਗੇ? ਅੱਜ ਜਿਹੜੇ ਜਿਹੜੇ ਨੇ ਨਹੀਂ ਕਿਹਾ ਨਾ, ਕੱਲ੍ਹ ਨੂੰ ਫੋਨ ਕਰਕੇ ਜਾਂ ਘਰ ਜਾ ਕੇ, ਘਰ ਜਾ ਕੇ ਟਾਈਮ ਕਿੱਥੇ ਤੁਹਾਡੇ ਕੋਲ, ਇੰਡੀਆ 'ਚ ਕਹਿ ਦਿੰਦੇ ਘਰ ਘਰ ਜਾ ਕੇ, ਲਾਗੇ ਲਾਗੇ ਘਰ ਹੁੰਦੇ, ਦੂਰ ਦੂਰ ਆ, ਗੱਡੀ 'ਤੇ ਜਾਣਾ ਪੈਣਾ ਤੁਹਾਨੂੰ, ਫੋਨ ਕਰ ਦਿਓ ਕਿ ਗੁਰਦੁਆਰਾ ਸਾਹਿਬ ਜਾਣਾ ਤੁਸੀਂ। ਉਹ ਬੀਬੀਆਂ ਕੋਲ ਬੜੀ ਪਾਵਰ ਹੈ, ਸਾਨੂੰ ਸਾਰਾ ਪਤਾ ਹੈ, ਬੀਬੀਆਂ ਲਿਆ ਸਕਦੀਆਂ ਰੋਟੀ, ਨਾ ਪਕਾਓ ਸ਼ਾਮ ਨੂੰ। ਮੈਨੂੰ ਫੋਨ ਨੰਬਰ ਦਿਓ, ਮੈਂ ਬੇਨਤੀ ਕਰ ਦਾਂਗਾ। ਜੇ ਅੱਛਾ ਸੁਣਿਓ, ਜੇ ਤੁਹਾਡੇ ਆਖੇ ਨਹੀਂ ਲੱਗਦੇ ਸੁਣਿਓ, ਉਹ ਕਹਿੰਦੀ ਵੀ ਅੱਜ ਜਦੋਂ ਦੀ ਨੌ ਰਾਣੀ ਆਈ ਨਾ, ਬੱਚਾ ਕਹਿਣੇ ਤੋਂ ਬਾਹਰ, ਕਹਿੰਦੇ ਵਿਆਹ ਨੂੰ ਕਹਿੰਦੇ ਚਲੋ ਆਇਆ, ਕਹਿੰਦੇ 2 ਸਾਲ, ਕਹਿੰਦੇ ਵੀ 2 ਸਾਲ ਹੋਏ ਨੌ ਰਾਣੀ ਨੂੰ ਆਈ ਨੂੰ, ਤੇਰੇ ਕੋਲ 25 ਸਾਲ ਰਿਹਾ, ਤੂੰ ਕੀ ਸਮਝਾਇਆ ਇਹਨੂੰ? 25 ਸਾਲ ਤੇਰੇ ਕੋਲ ਹੀ ਰਿਹਾ, ਉਹ ਦੋਵਾਂ ਸਾਲਾਂ 'ਚ ਆਪਣੇ ਮਗਰ ਲਾ ਲਿਆ ਉਹਨੇ, ਤੂੰ 25 ਸਾਲਾਂ 'ਚ ਕੀ ਸਮਝਾ ਲਿਆ, ਕਿੰਨਾ ਕਿੰਨਾ ਚਿਰ ਹੋ ਗਿਆ। ਵਾਹਿਗੁਰੂ ਜਪੋ, ਵਾਹਿਗੁਰੂ
1: ਵਾਹਿਗੁਰੂ,
0: ਬਹੁਤ ਕੁਝ ਕਹਿਣ ਵਾਲਾ ਹੈ। ਇਸ ਕਰਕੇ ਮੈਂ ਤੁਹਾਡੇ ਜੋੜਿਆਂ ਵਰਗਾ ਵੀ ਨਹੀਂ, ਚਰਨਾਂ ਵਰਗਾ ਵੀ ਨਹੀਂ, ਪਰ ਸੰਗਤ ਮਹਾਰਾਜ ਨੇ ਬਖਸ਼ੀ ਬਚਪਨ ਤੋਂ ਹੀ। ਜੋਬ ਭਾਵੇਂ ਐਸ ਐਮ ਮਹਿਕਮੇ 'ਚ ਹੀ ਆ, ਮੇਰੀ ਇੰਟਰਵਿਊ ਕਰਨ ਲੱਗ ਗਏ, ਮੈਂ ਤੁਹਾਨੂੰ ਕਿਹਾ ਮੈਂ ਇੰਨੇ ਕਾਬਲ ਨਹੀਂ।